0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
4: 250-392-3874. Hey Guru Sahib Ji Raag Bilawal

ओंकार सतगुर प्रसाद अवर उपाव

ਭਾਸ਼ਾ ਦੇ ਦੋ ਤਰ੍ਹਾਂ ਦੇ ਕਰਮ ਦੱਸੇ ਨੇ, ਉਹਨਾਂ ਦੇ ਨਾਮ ਗੁਰੂ ਮੁਖਾਰੇ ਅੰਕਿਤ ਕੀਤੇ ਨੇ, ਮੂਹ ਕਰਮ ਤੇ ਗੌਣ ਕਰਮ। ਗੌਣ ਕਰਮ ਕਰਨ ਤੋਂ ਮਤਲਬ ਇਹ ਹੈ ਜੇ ਕੇਵਲ ਤੇ ਕੇਵਲ ਸਹਾਇਤਾ ਹੋਣ ਪਰ ਜ਼ਰੂਰੀ ਨਹੀਂ। ਮੂਹ ਕਰਮ ਦਾ ਮਤਲਬ ਇਹ ਹੈ ਉਹ ਕਰਮ ਜਿਹਦੇ ਕਰਮ ਕਰਨ ਤੋਂ ਬੜਾ ਸਰਦਾ ਵੀ, ਲੇਕਿਨ ਮਨੁੱਖੀ ਸੁਭਾਅ ਵਿੱਚ ਕਮਜ਼ੋਰੀ ਰਹੀ, ਉਹਨੇ ਮੁੱਖ ਕਰਮ ਨੂੰ ਤਿਆਗ ਕਰਕੇ ਗੌਣ ਕਰਮ ਕਰਨ ਤੇ ਜ਼ੋਰ ਦਿੱਤਾ। ਤੇ ਇਸ ਪੱਖ ਨੂੰ ਸਰਵਗੁਰੂ ਪੰਚਮ ਪਾਤਸ਼ਾਹ ਨੇ ਜੋ ਉਜਾਗਰ ਕੀਤਾ ਹੈ ਉਹਦੀ ਆਪਾਂ ਵਿਚਾਰ ਤਾਂ ਕਰਨੀ ਕਰਨੀ ਹੈ, ਪਰ ਵਿਚਾਰ ਕਿਵੇਂ ਹੋਵੇ ਸਾਨੂੰ ਇਸ ਪੱਖ ਨੂੰ ਵਿਚਾਰਨਾ ਪਏਗਾ। ਮੈਂ ਬੇਨਤੀ ਕੀਤੀ ਹੈ ਕਿ ਵਿਚਾਰ ਕਰਨੀ ਤਾਂ ਹੈ, ਲੇਕਿਨ ਸੰਚਾਰ ਵਿੱਚ ਮਨੁੱਖ ਨੂੰ ਕਾਮਯਾਬੀ ਕਿਵੇਂ ਹੋਵੇ ਇਹਦੇ ਵਾਸਤੇ ਕੁਝ ਹੋਰ ਕਰਨਾ ਪਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਾਰਾਂ ਦਾ ਜੋ ਅਸੀਂ ਮੁਕਾਬਲਾ ਕਰਦੇ ਪੜ੍ਹਦੇ ਹਾਂ ਤੇ ਉਹਨਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਕੁਝ ਗੁਰੂ ਤੇ ਸਿੱਖਾਂ ਦਾ ਵਰਣਨ ਕੀਤਾ ਹੈ। ਸਿੱਖਾਂ ਦੀ ਨਮਾਵਲੀ ਦੇ ਵਿੱਚ ਭਾਈ ਜੀ ਨੇ ਪਾਣੀ ਗੁਰਪੇ ਦਾ ਜ਼ਿਕਰ ਕੀਤਾ, ਪਾਣੀ ਗੁਰਪੇ ਦਾ ਉਹ ਕਹਿੰਦੇ ਨੇ ਪਾਰੇ ਜੁਲਕਾ ਪਰਮ ਹੰਸ ਸਤਿਗੁਰ ਪੂਰੇ ਕਿਰਪਾ ਭਾਈ ਹੈ। ਇਹ ਮਿੱਟੀ ਦੀ ਪੰਕਤੀ ਪਰ ਕਿਤੇ ਮਨ ਨੂੰ ਪ੍ਰਕਾਸ਼ ਕਰਕੇ ਬਰੀਕੀ ਦਾ ਜਾਰੀ ਤੇ ਇਹਦੇ ਚੋਂ ਬਹੁਤ ਲੱਭੇਗਾ। ਇਸ ਪੰਕਤੀ ਨੂੰ ਦੋ ਭਾਗਾਂ ਵਿੱਚ ਵੰਡੀ ਹੋਣਾ ਹੈ। ਅੱਧੀ ਪੰਕਤੀ ਦਾ ਮਤਲਬ ਹੈ ਭਾਈ ਪਾਰੇ ਜੁਲਕਾ ਪਰਮ ਹੰਸ, ਭਾਈ ਪਾਰੇ ਜਿਹਦੀ ਜੁਲਕਾ ਜੋਤ ਹੈ ਤੇ ਪਰਮ ਹੰਸ ਹੈ। ਤੇ ਬਣਿਆ ਕਿ ਉਹ ਪੂਰੇ ਸਤਿਗੁਰ ਕਿਰਪਾ ਧਾਰੀ, ਗੁਰੂ ਦੀ ਕਿਰਪਾ ਤੋਂ ਬਿਨਾਂ ਮਨੁੱਖ ਕਰਮ ਹੰਸ ਬਣ ਨਹੀਂ ਸਕਦਾ। ਹੁਣ ਕਰਮ ਹੰਸ ਹੈ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਆਪਣੀ ਰਚਨਾ ਦੇ ਇਸ ਗੱਲ ਨੂੰ ਬੜਾ ਖੋਲ ਕੇ ਲਿਖਿਆ। ਭਾਈ ਪਾਰੇ ਜੀ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਚਰਨ ਸ਼ਬਦ ਚ ਆਏ, ਉਹਨਾਂ ਨੇ ਸਵਾਲ ਕਰਨ ਤੋਂ ਪ੍ਰਤੀਤ ਹੁੰਦਾ ਕਿ ਭਗਵਾਨ ਤੁਸੀਂ ਸੁਣਦੇ ਖੋਜੀ ਤੁਸੀਂ ਖੋਲਦੇ। ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਮੈਂ ਭਗਵਾਨ ਕਿਸ਼ਾ ਦੇ ਕੋਲ ਕਰਮ ਹੰਸ ਬਾਰੇ ਸੁਣਿਆ, ਆਪ ਕਿਰਪਾ ਕਰਕੇ ਥੋੜ੍ਹਾ ਜਿਹਾ ਲੰਮਾ ਕਰਕੇ ਸਮਝਾ ਦਿਓ ਤਾਂ ਕਿ ਸਾਡੇ ਪੀਪੜ ਥੱਲੇ ਪੈ ਜਾਏ। ਹਨੇਰ ਕਹਿਣ ਲੱਗੇ ਭਾਈ ਪਰ ਜਿਹੜਾ ਹੰਸ ਹੈ ਨਾ, ਉਸ ਹੰਸ ਦੀ ਕਿੰਢ ਵਿੱਚ ਉਸ ਪਰਿਪੂਰਨ ਪਰਮਾਤਮਾ ਨੇ ਇਹ ਗੁਣ ਭਰਿਆ। ਉਹ ਗੁਣ ਕੀ ਹੈ? ਜੋ ਇਹ ਹੰਸਾਂ ਦੇ ਪ੍ਰੇਮੀ ਜਨ ਇਹਨਾਂ ਦੇ ਅੱਗੇ ਦੁੱਧ ਰੱਖਦੇ ਨੇ, ਇਹਦੀ ਕਿੰਢ ਪਾਉਣ ਦੇ ਨਾਲ ਪਾਣੀ ਅੱਧ ਹੋ ਜਾਂਦਾ, ਦੁੱਧ ਅੱਧ ਹੋ ਜਾਂਦਾ ਹੈ। ਤੇ ਹੰਸ ਪਾਣੀ ਅੱਧ ਕਰਕੇ ਦੁੱਧ ਦੀਆਂ ਸੁੱਕੀਆਂ ਪੀ ਕਰਕੇ ਤੇ ਆਪਣਾ ਨਿਰਦਾਨ ਕਰ ਦਿੰਦਾ ਹੈ। ਇਹਦੀ ਖੁਰਾਕ ਕੀਮਤੀ ਮੋਤੀ ਹੈ। ਭਾਈ ਪਾਰੇ ਕੱਲਾ ਪਿੱਛੇ ਨੇ ਬਾਤ ਨਹੀਂ ਬਣਨੀ ਜਿੰਨਾ ਚਿਰ ਆਪ ਨੇ ਕੀਤਾ, ਧਿਆਨ ਦੇਣਾ। ਹੋਰ ਕਹਿੰਦੇ ਨੇ ਪਾਰੇ ਤੂੰ ਵਿਚਾਰ ਦੀ ਕਿੰਢ ਦੇ ਨਾਲ
ਬੁਰਾਈ ਨੂੰ ਗ੍ਰਹਿਣ ਕਰ ਲਿਆ ਤੇ ਬੁਰਾਈ ਨੂੰ ਝੱਗ ਲਿਆ। ਸਾਡੇ ਚ ਬਹੁਤ ਵੱਡੀ ਕਮਜ਼ੋਰ ਪੱਖ ਹੈ, ਆਪਾਂ ਕਿਸੇ ਨੂੰ ਨਹੀਂ ਦੇਣਾ ਕਿ ਆਪਾਂ ਉਹਦੀਆਂ ਕਮਜ਼ੋਰੀਆਂ ਫਰਦੀਆਂ ਗੁਣਾਂ ਨੂੰ ਨਹੀਂ। ਗੁਰਮੁਖੋ ਬਾਬਾ ਫਰੀਦ ਜੀ ਨੇ ਬਹੁਤ ਸਪਸ਼ਟ ਫਰਮਾਇਆ ਹੈ, ਉਹ ਕਹਿੰਦੇ ਫਰੀਦਾ ਜੇ ਕੋਈ ਅਗਲ ਲਤੀਫ ਹੈ ਕਾਲੇ ਲਿਖ ਲੈ ਲੇਖ ਆਪਣੇ ਗੁਰੂ ਨਾਨਕ ਮੈਂ ਤੇ ਲੀਲਾ ਕਰ ਦੇ, ਜੇ ਤੈਨੂੰ ਵੱਧ ਮਿਲੇ ਬਰੀਕ ਦੀਨੀ ਬੁੱਧੀ ਦਿੱਤੀ ਹੈ ਨਾ ਦੀਨ ਕਿਵੇਂ ਦੇਖਣ ਨੂੰ, ਕਿ ਜੇ ਪਰਿਪੂਰਨ ਪਰਮਾਤਮਾ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਬਰੀਕ ਬੁੱਧੀ ਦਿੱਤੀ ਹੈ ਤੇ ਲੋਕਾਂ ਦੀ ਨਿੰਦਿਆ ਚੁਗਲੀ ਲੋਕਾਂ ਦੀ ਐ ਦੇਖ ਕਰਕੇ ਉਹ ਮੈਨੂੰ ਕੱਲੇ ਨਾ ਬੰਦ ਟੈਮ ਕੱਢ ਬਰ ਅਸਲ ਤੇਰਾ ਸੁਭਾਅ ਉੱਪਰ ਨੂੰ ਦੇਖਣ ਦਾ। ਮੈਂ ਸਾਡੀ ਜੀ ਬੇਨਤੀ ਕਰਾਂ, ਆਪਾਂ ਤੁਰੇ ਜਾ ਰਹੀ ਹੋਈ ਨਾ ਤੇ ਲੋਕਾਂ ਦੇ ਬਹੁਤ ਸੁੰਦਰ ਕਿਨਾਰੇ ਪੈ ਰਹੇ ਕੋਠੀਆਂ ਪਈਆਂ ਤੇ ਆਪਾਂ ਮੂੰਹ ਚੁੱਕ ਕੇ ਤੁਰੇ ਜਾਈਏ ਉੱਪਰ ਵੇਖੀਏ ਤੇ ਛਿੱਡਾ ਛਿੱਡਾ ਵੱਲ ਵੱਧ ਜਾਂਦਾ। ਪਰ ਜੇ ਥੱਲੇ ਮੀਂਹ ਪਾ ਕੇ ਧਰਤੀ ਨੂੰ ਵੇਖ ਕੇ ਚੱਲੀਏ ਤੇ ਨਾ ਪੈਰ ਤਿਲਕਦਾ ਤੇ ਨਾ ਸੱਟ ਲੱਗਦੀ ਹੈ। ਆਪਾਂ ਤਕਰੀਬਨ ਮੂੰਹ ਚੁੱਕ ਕੇ ਤੁਰਦੇ ਮੀਂਹ ਨੂੰ ਨਹੀਂ ਪਾਉਂਦੇ, ਸਾਨੂੰ ਕਿਤੇ ਮੀਂਹ ਨੂੰ ਪਾ ਕੇ ਥੱਲੇ ਨੂੰ ਝਾੜ ਚ ਤੁਰਨ ਦੀ ਜਾਂਚ ਆ ਰਹੇ ਤੇ ਸਾਨੂੰ ਛੇਡੇ ਨਾ ਵੱਜਣ। ਅਸੀਂ ਉੱਪਰ ਨੂੰ ਝਾਕਦੇ ਹਾਂ, ਦੂਜਿਆਂ ਵੱਲ ਝਾਕਦੇ, ਉਹਨਾਂ ਦੇ ਔਗਣ ਵੇਖਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਪਿਆਰਿਆ ਗੁਰਮੁਖਾ ਕਿਤੇ ਸਿਰ ਨੂੰ ਨੀਵਿਆ ਤਰਕ ਤੇ ਆਪਣੇ ਬੂਟੇ ਦੇ ਝਾਲ ਗਏ, ਜਿਵੇਂ ਬਾਬੇ ਬੁੱਢੇ ਦੇ ਬੋਲ ਲਏ ਮੇਰੀ ਬੁੱਕਰ ਦੇ ਵਿੱਚ ਚੋਰ ਨਹੀਂ ਮੇਰੀ ਬੁੱਕਰ ਦੇ ਵਿੱਚ ਚੋਰ। ਸਾਡੀ ਪਟੀਸ਼ਨ ਹੈ ਬਾਬਾ ਫਰੀਦ ਜੀ ਕਹਿੰਦੇ ਗੁਰੂ ਤੋਂ ਮਿਲਿਆ ਲੋਕਾਂ ਦੇ ਐਬ ਵੇਖਣ ਦੀ ਬਜਾਏ ਕਿਤੇ ਆਪਣੇ ਬੁੱਕਲ ਵਿੱਚ ਝਾਤੀ ਮਾਰ ਕੇ ਕਿਤੇ ਆਪਣੇ ਐਬ ਵੇਖਿਆ ਕਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਓ ਜੀ ਵਿਚਾਰ ਦੀ ਚੁੰਝ ਲੈ ਕਰਕੇ ਨੇਕੀ ਨੂੰ ਗ੍ਰਹਿਣ ਕਰਨਾ ਤੇ ਬੁਰਿਆਈ ਨੂੰ ਝਾਗਣਾ, ਇਸ ਪੱਖ ਨੂੰ ਸਤਿਗੁਰੂ ਪੰਜ ਸਿੰਘ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਇਸ ਪਾਵਨ ਪੁੱਤਰ ਸ਼ਬਦ ਵਿੱਚ ਵਿਸਥਾਰ ਸਹਿ ਸਾਨੂੰ ਸਮਝਾਉਣ ਦਾ ਯਤਨ ਕੀਤਾ। ਹਰੀਰ ਦੇ ਕਿਰਪਾ ਕਰਨਗੇ ਤੇ ਆਪਾਂ ਗੁਰੂ ਕਿਰਪਾ ਸਦਕਾ ਵਿਚਾਰ ਲੈ, ਪਰ ਇਹਦੇ ਤੋਂ ਪਹਿਲਾਂ ਆਪਾਂ ਮੂੰਹ ਸੱਚਾ ਕਰ ਲਈਏ। ਹੁਣ ਤਾਂ ਕਈ ਤਰ੍ਹਾਂ ਦੀਆਂ ਪੇਸ਼ਾਂ ਚਲਦੀਆਂ ਨੇ, ਮੈਂ ਆਪਣਾ ਬਚਪਨ ਕੀਤੇ ਹੈ ਲੋਕੀ ਖਰੋੜ ਦੀ ਰਾਤ ਨੂੰ ਕਦੇ ਸਮੇਂ ਖਰੋੜ ਦੀ ਰਾਤੇ ਹੁਣ ਇਹ ਨਹੀਂ ਰਿਵਾਜ ਗਿਆ ਤੇ ਜਿਵੇਂ ਕਦੇ ਦਾਤਲ ਨਹੀਂ ਨਾ ਕੀਤੀ ਉਹਨਾਂ ਨੇ ਅਚੇਤੇ ਤੌਰ ਤੇ ਖਰੋੜ ਦੀ ਦਾਤਲ ਕਰਨੀ ਤੇ ਅਸੀਂ ਵਿਆਹ ਕਰ ਚੱਲੇ ਆ ਤਾਂ ਇੱਥੇ ਕੁਰਾਨ ਦਾ ਸਵਾਦ ਆ ਗਿਆ। ਹੁਣ ਆਪਾਂ ਗੁਰੂ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੀ ਪਾਵਨ ਪੁੱਤਰ ਗੁਰਬਾਣੀ ਦੀ ਵਿਚਾਰ ਜਿਹੜੀ ਭੋਗਣ ਸਕਣਾ ਨਾ ਤੇ ਮੈਂ ਕਹਿੰਦਾ ਵੀ ਸਾਡੀ ਜਿਹੜੀ ਜਵਾਨ ਦੇ ਉੱਪਰ ਮੰਡਿਆ ਤੇ ਚੁਗਲੀ ਦੀ ਲਾਈ ਲੱਗੀ ਅੱਜ ਕੱਲ੍ਹ ਚੱਲਿਆ ਪੰਜ ਕਲੀਮਰ ਅੱਗੇ ਲੋਕੀ ਦਾਤਲ ਕਰੇ ਸਨ ਲੋਕਾਂ ਨੂੰ ਦਾਤਲ ਪਾੜ ਕੇ ਤੇ ਆਪਣੇ ਸਾਫ਼ ਕਰਨਾ ਹੋਰ ਹੋ ਗਿਆ ਤਾਂ ਮੋਰ ਬਣਨਾ ਤੇ ਦਾਤਲਾ ਕਰਦਾ ਤੇ ਆਪਣੀ ਜ਼ਬਾਨ ਨੂੰ ਸਾਫ਼ ਕਰਦੇ ਨੇ ਤਾਂ ਕਿ ਪਕਵਾਨ ਦਾ ਸਵਾਦ ਆ ਜਾਏ। ਹੁਣ ਸਾਡੀ ਜਿਹੜੀ ਜ਼ਬਾਨ ਹੈ ਨਾ ਇਹਦੇ ਉੱਤੇ ਮੰਡਿਆ ਤੇ ਚੁਗਲੀ ਦੀ ਜੰਗ ਲੱਗੀ ਹੋਈ ਹੈ ਤੇ ਜਿੰਨਾ ਚਿਰ ਲੱਕੀ ਦਾ ਲੈ ਉਹਨੇ ਚਿਰ ਸਾਨੂੰ ਸਵਾਦ ਨਹੀਂ ਹੋਣਾ। ਇਸ ਕਰਕੇ ਆਪਾਂ ਪਰਾਲਾ ਕਰੀਏ ਜ਼ਬਾਨ ਨੂੰ ਸਾਫ਼ ਕਰਨ ਦਾ ਤਾਂ ਕਿ ਸਾਨੂੰ ਨਾਮ ਰੂਪੀ ਭੋਗ ਸਵਾਦ ਲੱਗਦਾ ਹੈ। ਇਹਦਾ ਤਰੀਕਾ ਇੱਕੋ ਹੈ, ਸਾਰੇ ਬੋਲੇ

0: محلہ پنجواں
1: راگوں کے مطابق اس راگ کا نام بلاولا ہے، پر میں اپنی چیلی پسادی بڈھی بڈھی کے نال یہ ایک یہی ارتھ لبا ہے، جن تر کوئی جانور اپنی خود بچا ہے تین جنیا مرضی دائیں ماری تھی مردہ نہیں دن یہ استعمال کیا اپنے کو میرے انت بھی اچھ لے بالکل دن خود نہیں دن لم خردہ ہوگی کوئی جانور خود بھی ہوئے تو آپ ڈانگا نے خود بھی کٹی گئی تو جانور میں پورا جمع خطرہ بھی سات نہیں لگتی، اسی طرح بلاول یہ کہہ گرمکھا تو گرو کے شبد کا اوٹ آسرا لینا کر تین کام کام کرنا یتن کرے تین کوٹ پریشان کرنا یتن کرے گرو کے شبد اوٹ آسرا تین رنچک ماتر بھی خطرہ نہیں تین گھوڑا خطرہ نہیں رہے گا، پر راگ تھلے اکڑا ہے یہ رام سن ارارا ارارے بھی کرنا کہ گدا تو تھلے اوکڑ اس اوکڑ کا بڑا دور کا مطلب جو راگ درخ ہے پریم کیا پریم کمرے نے بھی کری جانے میں کلے کلے کئی بندیاں کی بیبیاں نے دیکھا شہریاں بیاریاں نے انہوں نے اپنے گٹے میں کالا تاگا بدا گا کالا تاگا دریا نے دیکھا گند سارے گئے بیبیا کالا تاگا تو میں کہنا کہ ایسی بننا تیرا کالی میں بڑھ جائے تاگے تک ہی ٹوٹ جائے گا بادری کی بننی کالے تاگے میں پریم ہے موری میں پریم ہے جنگ میں پریم ہے اور پچھلی تفصیل پوری کتھا کرنی گیا مالوی کے علاقے سے کہ گرو پیارے کلو نے کلو تو میں سور جنڈا نہیں مریا ہے جنڈا نے کلو نے کلو کلو نے کلو ایک جو لال سے کتنے گلابی چلی ہے کتنے ہری چادر کمر سے پا کے آدھے نے کتنے جنڈ سے لال کپڑا پا کے آدھے نے کتنے کالا تازہ بدا ہے گرو گئے سب کے پاس تک ان کے گمفا بات نہیں لگی ایک باڑی ہے راگ بالا وہ گردرس کے پاس کی باڑی کا پھینکے دن تو اخیر ایک پاون پتر باڑی ہے وہ نام ہے راگ بالا جو راگ بالا بھی پہلی پنکتی ہے راگ ایک سنگ پنچ برنگل پنج بار سے پانچ برنگل بار سے شریش رنگ راگ بار سے پریم گرو کے سکھا کسی اتنا پریم کر کے ویس تیری پنجہ پتوں کی دیر میں وشیش رنگ چل جائے گا آپ کا تو پریم نہیں کر دے اتنے گگے تھلے جی اوکڑا ہے تو سانو اس گل کی سکھا دینا کہ گرمسا ٹیبل سے ٹیبل ایک دہ ہو رہا ہے ایک کون ہے دسم پاتشاہ کہتے ہیں دن کرتار نہ کرتم مانو آپ اجول اجے ابلاکی ایک کرتار سے بڑا کسی ہونے میں من ہے تو وہ کون ہے آدی جولا تو رہے تو ناس تو رہے تو ہی پرمیشن کر کے بن آپ اجوس اجے ابناسی تو پرمیشن جانو کیوں دن ہر نام نہ بچن پہ ہے پیارا اس وینگو کے نام تو بڑا بچار بھی ہر سنگھ راج بلاول محلہ پنجا بلاول راج کے ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ, ਕੀ ਕਹਿ ਰਹੇ ਨੇ ਪਿਆਰਿਆ, ਦੁਪਦ ਇਹਦੇ ਆਚਾਰਨ ਬਾਰੇ ਜੋ ਗੁਰਮੁਖ ਨੇ ਪੜ੍ਹਿਆ ਨੇ ਵੀਰ ਨੇ, ਥੋੜ੍ਹਾ ਜਿਹਾ ਸਾਨੂੰ ਸੁਚੇਤ ਹੋ ਕੇ ਪੜ੍ਹਨਾ ਚਾਹੀਦਾ ਹੈ। ਅੱਖਰ ਗੁਰਦੇ ਨੇ ਤੇ ਆਪਾਂ ਜਿਹੜੀ ਮੌਜੂਦਾ ਜਿਸ ਤਰ੍ਹਾਂ ਚਾਰੇ ਨੂੰ ਕੋਈ ਲਿਆ ਸੰਬੰਧਕ ਦੋ ਅੱਗੇ ਡੈਸ ਫਿਰ ਪੜੇ ਇਹ ਆਚਾਰਨ ਦਾ ਪੰਗ ਹੈ। ਦੋ ਅੱਗੇ ਡੈਸ ਫਿਰ ਪੜੇ ਦੁਪਦੇ ਨਹੀਂ ਪੜਨਾ, ਕਿਉਂ ਪਦੇ ਦਾ ਅਰਥ ਹੁੰਦਾ ਚਰਨ ਪੈਰ, ਇਹ ਦੋ ਪਦਿਆਂ ਵਾਲਾ ਸ਼ਬਦ ਹੈ, ਦੋ ਚਰਨਾਂ ਵਾਲਾ ਸ਼ਬਦ ਹੈ। ਘਰ ਪੰਗਾ ਪਹਿਲੇ ਘਰ ਸੁਰਪਾਲ ਦੇ ਵਿੱਚ ਜਿਹੜੇ ਰਾਜੀ ਸਿੰਘ ਗੁਰੂ ਘਰ ਦੇ ਕੀਰਤਨੀ ਵੀਰ ਨੇ ਉਹਨਾਂ ਵਾਸਤੇ ਦਾ ਕਿ ਵਿਚਾਰੇ ਜਦੋਂ ਤੁਸੀਂ ਸ਼ਬਦਾਂ ਕੀਰਤਨ ਕਰਨਾ ਨੇ ਉਹਦੇ ਦੂਸਰੇ ਉਦੋਂ ਪਹਿਲੇ ਘਰ ਸੁਰਪਾਲ ਵਿੱਚ ਜਿਹੜਾ ਕੀਰਤਨ ਕਰਨਾ ਇਹ ਵਿਸ਼ੇਸ਼ ਸਿੱਖਿਆ ਦਿੰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਮੁਖਾ ਗੱਲ ਇਹ ਹੈ ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਬ੍ਰਹਮ ਹੈ, ਉਹਦੇ ਅੰਦਰ ਈਰਖਾ ਨਹੀਂ। ਮੈਨੂੰ ਕੱਲ੍ਹ ਕੁਛ ਨੌਜਵਾਨ ਨੇ ਕਿਹਾ ਗਿਆਨੀ ਜੀ ਸੱਚਖੰਡ ਦੇ ਕੇਵਲ ਤੇ ਕੇਵਲ ਬਾਬਾ ਫਰੀਦ ਜੀ ਗਏ ਨੇ, ਤੇ ਮੈਂ ਕਿਹਾ ਕਿ ਇਹਦੇ ਤੋਂ ਬਾਅਦ ਸੱਚਖੰਡ ਸੀਰ ਬੰਦ ਸੀਰ ਹੋ ਗਿਆ, ਇਹ ਗੁਰਮੁਖ ਸਾਡਾ ਬਕਸਬਾ ਹੈ। ਅਸੀਂ ਗੁਰਸਿੱਖ ਦੀ ਤਾਂ ਅਸੀਂ ਆਪਣੇ ਧਰਮ ਚ ਪੜ ਰਹੇ ਹਾਂ, ਦੂਜੇ ਦੇ ਧਰਮਾਂ ਦਾ ਆਦਰ ਕਰਨਾ ਹੈ। ਅਸੀਂ ਪ੍ਰਚਾਰ ਕਰਦੇ ਇੱਕ ਬਹੁਤ ਵੱਡੀ ਗਲਤ ਕਰਦੇ ਹਾਂ, ਗਲਤ ਗੱਲ ਕਰਦੇ ਹਾਂ। ਆਪਣੇ ਧਰਮ ਦੀ ਵਡਿਆਈ ਕਰਨੀ ਸਾਡੀ ਡਿਊਟੀ ਹੈ, ਸਾਡਾ ਫਰਜ਼, ਕਿਉਂਕਿ ਅਸੀਂ ਉਸ ਧਰਮ ਨੂੰ ਗ੍ਰਹਿਣ ਕੀਤਾ ਹੈ। ਪਰ ਇਹਦੇ ਨਾਲ ਬਾਕੀ ਦੇ ਧਰਮਾਂ ਦਾ ਸਤਿਕਾਰ ਕਰੀਏ। ਮੈਂ ਇੱਕ ਬੇਨਤੀ ਕਰਨ ਲੱਗਾ ਹੈ, ਗਲਤ ਨਹੀਂ ਆਪਣੇ ਕੋਲ ਕਮਾਉਂਦਾ, ਸਭ ਤੋਂ ਕਿਸੇ ਨੂੰ ਗਲਤ ਲੱਗੇ। ਜਿਹੜਾ ਧਰਮ ਹੈ ਨਾ, ਧਰਮ ਕੋਈ ਤੇ ਕਦੇ ਨਹੀਂ ਮਾੜਾਂਗਾ, ਧਰਮ ਕਦੇ ਮਾੜਾ ਹੁੰਦਾ। ਜਿਵੇਂ ਧਰਮ ਅਧਰਮੀਆਂ ਦੇ ਹੱਥ ਆ ਜਾਏ ਤੇ ਅਧਰਮੀ ਲੋਕ ਧਰਮ ਦੀ ਧੱਜੀਆਂ ਉਡਾ ਦਿੰਦੇ ਨੇ, ਉਹਦਾ ਰੂਪ ਗਲਤ ਨਹੀਂ ਦਿੰਦੇ ਨੇ। ਹੁਣ ਜਿਵੇਂ ਅਸੀਂ ਤੁਸੀਂ ਸਾਨੂੰ ਕਹੋ ਤੇ ਗਿਆਨੀ ਜੀ ਅਰਦਾਸ ਕਰੋ, ਕਦੇ ਕਹਿੰਦਾ ਕਿ ਗੁਰਮੁਖਾਂ ਅਰਦਾਸਾਂ ਕਰਾਂਗੇ ਤੇ ਬੱਚੇ ਦਾ ਲਿਫਾਫਾ ਦੇ, ਇਹ ਨਹੀਂ। ਤੁਸੀਂ ਸਾਨੂੰ ਕਹਿੰਦੇ ਅਰਦਾਸ ਕਰੋ, ਅਸੀਂ ਅਰਦਾਸ ਕਰ ਦਈਏ। ਹੁਣ ਤੁਹਾਡੇ ਤੋਂ ਦੇਣ ਨੂੰ ਪੁੱਛਦੀ ਤੇ ਫਿਰ ਤੁਹਾਡੀ ਅਰਦਾਸ ਕਰਦੀ ਨਾ, ਤੁਹਾਡੀ ਅਰਦਾਸ ਰਹਿਗੀ। ਜਿਵੇਂ ਧਰਮ ਠੇਕੇਦਾਰਾਂ ਤੋਂ ਆ ਜਾਂਦਾ ਨਾ, ਧਰਮ ਕੋਈ ਵੀ ਹੋਵੇ ਤੇ ਠੇਕੇਦਾਰ ਲੋਕ ਧਰਮ ਦੀ ਰੂਪ ਰੇਖਾ ਬਦਲ ਦਿੰਦੇ ਨੇ। ਨਾ ਇਸਲਾਮ ਵਾਲਾ, ਨਾ ਯਹੂਦੀ ਵਾਲੇ ਨੇ, ਨਾ ਈਸਾਈ ਵਾਲੇ ਨੇ, ਜਿਹੜਾ ਹੈ ਹੀ ਧਰਮੀ ਉਹ ਮਾੜਾ ਕਹੇ। ਆਪਣੇ ਧਰਮ ਦੀ ਕਿਰਪਾ ਕਰੋ, ਲੇਕਿਨ ਆਪਣੇ ਧਰਮ ਦੀ ਵਡਿਆਈ ਕਰਦੇ ਦੂਜੇ ਧਰਮਾਂ ਦੀ ਨਿੰਦਿਆ ਨਾ ਕਰੋ। ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਿੱਖ ਤੇ ਸਾਡੇ ਬਾਪੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਾਨੂੰ ਹਦਾਇਤ ਹੈ, ਸਭ ਤੋਂ ਮੀਤ ਹਮ ਆਪਣ ਕੀਨਾ, ਹਮ ਸਭ ਨੇ ਕੋਈ ਸਾਜਨ। ਅਸੀਂ ਸਾਰੇ ਨੂੰ ਆਪਣੇ ਮਿੱਤਰ ਬਣਾਉਣਾ ਕੀਤਾ ਤੇ ਸਾਰੇ ਸਾਡੇ ਸੱਜਣ ਗਏ। ਕਈ ਵਾਰ ਜਵਾਨੋਂ ਗੱਲ ਕਹਿ ਦੇਗੀ ਪਰ ਤੰਤੀ ਗੱਲ ਕਿਵੇਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਬਾਬਾ ਫਰੀਦ ਪੱਕਾ ਕੱਟਣ ਮੁਸਲਮਾਨ ਬੈਠਾ ਹੈ, ਭਗਤ ਭੀਖਣ ਜੀ ਬੈਠੇ ਨੇ, ਰਾਮਾਨੰਦ ਬਰਾਜੀ ਜੀ ਬੈਠੇ ਹਨ, ਜੈ ਦੇ ਬ੍ਰਾਹਮਣ ਬੈਠਾ ਹੈ,

ਸੁਰਾਗ ਗੌੜੀ ਪੂਰਵੀ ਬਾਵਨ ਖਰੀ ਕਬੀਰ ਜੀ ਓ ਕੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਬਾਵਨ ਅੱਖਰ ਲੋ ਤ੍ਰੈ ਲੋਕ ਤ੍ਰੈ ਸਭ ਕਛ ਨਹੀਂ ਮਾਹੇ ਇਹ ਅੱਖਰ ਖਿਰ ਜਾਹੇਂਗੇ ਓਏ ਅੱਖਰ ਇਨ ਮੈਂ ਨਾਹੇ ਜਹਾਂ ਬੋਲ ਤਹ ਅੱਖਰ ਆਵਾਂ ਜਹਾਂ ਅਬੋਲ ਤਹਾਂ ਮਨ ਨਾ ਰਹਾਵਾਂ ਬੋਲ ਅਬੋਲ ਮਦ ਹੈ ਸੋਈ ਜਾਸ ਉਹ ਹੈ ਤਾਸ ਲਖੇ ਨਾ ਕੋਈ ਅੱਲਾਹ ਲਹੋ ਤਾਉ ਕਿਆ ਕਹੋਂ ਕਹੋਂ ਤਾਂ ਕੋ ਉਪਕਾਰ ਬਟ ਕਬੀਜ ਮਹਿ ਰਬ ਰਹਿਓ ਤਾਂ ਜਾ ਕੋ ਤੀਨ ਲੋਕ ਵਿਸਥਾਰ ਅੱਲਾਹ ਲਹੰਤਾ ਭੇਦ ਸ਼ੈ ਕਛ ਕਛ ਪਾਇਓ ਭੇਦ ਉਲਟ ਭੇਦ ਮਨ ਭੇਦਿਓ ਪਾਇਓ ਅਭੰਗ ਛੇਦ ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ ਓਅੰਕਾਰ ਆਦਿ ਮੈਂ ਜਾਨਾ ਲਿਖ ਅਰ ਮਿਟੈ ਤਾਹੀਂ ਨਾ ਮਾਨਾ ਓਅੰਕਾਰ ਲਖੈ ਜਾਂ ਕੋਈ ਸੋਈ ਲਖ ਮਿਟਣਾ ਨਾ ਹੋਈ ਕੱਕਾ ਕਿਰਨ ਕਮਲ ਮਹਿ ਪਾਵਾਂ ਸਸ ਵਿਗਾਸ ਸੰਪਟ ਨਹੀਂ ਆਵਾਂ ਹਰ ਜੇ ਤਹਾਂ ਕੁਸਮ ਰਸ ਪਾਵਾਂ ਅਕਹ ਕਹਾਂ ਕਹ ਕਾ ਕਸਮ ਕਾ ਸਮਝਾਵਾਂ ਖੱਖਾ ਇਹ ਖੂੜ ਮਨ ਆਵਾਂ ਖੂੜੇ ਛਾੜ ਨੰਦ ਦਿਸਧਾਵਾਂ ਖਸਮੇ ਜਾਣ ਖਿਮਾ ਕਰ ਰਹੇ ਤਾਉ ਲੋ ਉਤਾ ਹੋਏ ਨਿਖਿਆਉ ਅਖੈ ਪਦਲ ਹੈ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨ ਧਰੀ ਕਾਨਾ ਰਹੇ ਬਿਹੰਗਮ ਕਤਹਿ ਨਾ ਜਾਈ ਅਗਹੰ ਗਹਿ ਗਹੇ ਗਗਨ ਰਹਾਈ ਕੱਗਾ ਘਟ ਘਟ ਨਿਮਸੈ ਸੋਈ ਘਟ ਫੂਟੈ ਘਟ ਕਬਹਿ ਨਾ ਹੋਈ ਤਾਂ ਘਟ ਮਾਹੇ ਘਾਟ ਜਉ ਪਾਵਾਂ ਸੋ ਘਟ ਛਾਡ ਅਬ ਘਟ ਕਤਤਾਵਾਂ ਨੰਗਾ ਨਿਗ੍ਰਹਿ ਸੁਨੇਹੀ ਕਰ ਨਿਰਵਾਰੂ ਸੰਦੇਹੀ ਨਾਹੀ ਦੇਖਣਾ ਭਾਜੀ ਆਏ ਪਰਮ ਸਿਆਨ ਪਏ ਸੱਚਾ ਰਾਚਿਤ ਚਿਤਰ ਹੈ ਪਾਰੀ ਤਜ ਚਿਤਰੈ ਚੇਤੋਂ ਚਿਤਕਾਰੀ ਚਿਤਰ ਬਚਿਤਰੇ ਹੈ ਬਚੇਰਾ ਤਜ ਚਿਤਰੈ ਚਿਤਰਾਖ ਚਤੇਰਾ ਸੱਚਾ ਇਹ ਛਤਰਪਤ ਪਾਸਾ ਛਕ ਕੇ ਨਾ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤਉ ਛਿਨ ਛਿਨ ਸਮਝਾਵਾ ਤਾਹੀਂ ਛਾੜ ਕਤ ਆਪ ਵਧਾਵਾਂ ਜੱਜਾ ਤਉ ਜਉ ਤਨ ਜੀਵਤ ਜਰਾਵੈ ਜੋਬਣ ਜਾਰ ਜੁਗਤ ਸੋ ਪਾਵੈ ਆਸਤ ਜਾਰ ਪਾਰ ਜਾਰ ਜਾਰ ਜਬ ਰਹੇ ਤਬ ਜਾਇ ਜੋਤ ਉਜਾਰੋ ਲੈ ਚੱਜਾ ਉਰਜ ਸੁਰਜ ਨਹੀਂ ਜਾਨਾ ਉਰ ਰਹਿਓ ਝਜਕ ਨਾਹੀਂ ਪਰਵਾਨਾ ਕਤ ਝਖ ਝਖ ਔਰਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾਂ ਨਿਆ ਨਿਕਟ ਜੋ ਘਟ ਰਹੇ ਹੋ ਦੂਰ ਕਹਾਂ ਤਜ ਜਾਈ ਜਾਂ ਕਾਰਨ ਜਗ ਢੂੰਡੇ ਆਓ ਨੇਰੋਂ ਪਾਇਓ ਤਾਹੀ ਟਟਾ ਵਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਟਲ ਕਤਹਿ ਨਾ ਜਾਵਾਂ ਰਹਿ ਲਪਟੂ ਘਟ ਪਰਚੋਂ ਪਾਵਾਂ ਠੱਠਾ ਇਹ ਦੂਰ ਠੱਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਜਿਨ ਠੱਗ ਠੱਗਿਆ ਸਗਲ ਜਗ ਖਾਵਾਂ ਸੋ ਠੱਗ ਠੱਗਿਆ ਔਰ ਠੌਰ ਮਨ ਆਵਾਂ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮਹਿ ਡਰ ਰਹਿਆ ਸਮਾਈ ਜਿਉਂ ਡਰ ਡਰੇ ਤਾਂ ਫਿਰ ਡਰ ਲੱਗ ਗਏ ਨਿਡਰ ਹੋਆ ਡਰ ਉਰ ਹੋਏ ਭੱਗ ਗਏ ਢੱਡਾ ਢਿੱਗ ਢੂੰਡ ਹੈ ਕਤਿਆਨਾ ਢੂੰਡਤ ਹੀ ਟਹਿ ਗਏ ਪਰਾਨਾ ਚੜ ਸੁਮੇਰ ਢੂੰਡ ਜਬ ਆਵਾਂ ਜਿਹ ਗੜ ਰਗੜਿਓ ਸੋ ਗੜ ਮੈਂ ਆਪ ਆਵਾਂ ਰਾਣਾ ਰਾਣ ਰੂਤੋ ਨਰ ਨੇਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਧਨ ਜਨਮ ਤਾਹੀ ਕੋ ਗਣੈ ਮਾਰੈ ਏਕੈ ਤਾਜ ਜਾਈ ਘਣੈ ਤੱਤਾ ਅਤਾਰ ਤਰਿਓ ਨਹਿ ਜਾਈ ਤਨ ਤ੍ਰਿਭਵਨ ਮਹਿ ਰਹਿਓ ਸਮਾਈ ਜਉਂ ਤ੍ਰਿਭਵਨ ਤਨ ਮਾਹੀ ਸਮਾਵਾ ਜਉਂ ਤੱਤਹਿ ਤਤ ਮਿਲਿਆ ਸਚ ਪਾਵਾਂ ਥੱਥਾ ਅਥਾਹ ਅਥਾਹ ਨਹੀਂ ਪਾਵਾਂ ਉਹ ਅਥਾਹ ਇਹ ਥਿਰ ਨਾ ਰਹਾਵਾਂ ਥੋੜੈ ਥਲ ਥਾਨਕ ਆਰੰਭੈ ਬਿਨਹੀ ਥਾਂਭਉ ਮੰਦਰ ਥੰਭੈ
ਦੱਦਾ ਦੇਖ ਜੋ ਬਿਨ ਸੰਹਾਰਾ, ਜਾਸ ਅਦੇਖ ਤਾਸ ਰਾਖ ਵਿਚਾਰਾ, ਦਸਵੇਂ ਦੁਆਰ ਕੁੰਚੀ ਜਬ ਦੀ ਜੈ, ਤਾਓ ਦਇਆਲ ਜਾਂ ਦਇਆਲ ਕੋ ਦਰਸ਼ਨ ਦੀ ਕੀ ਜੈ।

ਜੀ ਰਹਾਉ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਈ ਕਰਹੁ ਕਿਰਪਾ ਬ੍ਰਹਮ ਚੁਕਾਈ ਮੈਂ ਸਮਤ ਦੇਹ ਸਮਝਾਈ ਜੋਗੀ ਸੁਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣ ਐ ਕਹੁ ਰਵਿਦਾਸ ਚੁਮਾਰੂ ਗੌੜੀ ਬੈਰਾਗਣ ਇੱਕ ਓਅੰਕਾਰੂ ਸਤਿਗੁਰ ਪ੍ਰਸਾਦ ਸਤਿਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤੀਨਾਂ ਯੁਗ ਤੀਨਾਂ ਦੜੇਮ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਏ ਬੋਰੇ ਮੋਕ ਮੋਹ ਸੌ ਕੋ ਨਾ ਕਹੇ ਸਮਝਾਈ ਜਾਂਤੀ ਆਵਾ ਗਬਨ ਬਿਲਾਈ ਰਾਉ ਬਹੁ ਵਿਧ ਧਰਮ ਨਿਰੂਪੀ ਐ ਇਸ ਕਰਤਾ ਦੀਸੈ ਸਭ ਲੋਈ ਕਵਨ ਕਰਮ ਤੇ ਛੂਟੀ ਐ ਜਿਹ ਸਾਧੇ ਸਭ ਵਿਧ ਸਿੱਧ ਹੋਏ ਕਰਮ ਅਕਰਮ ਵਿਚਾਰੀ ਐ ਸੰਕਾ ਸੋਨ ਵੇਦ ਪੁਰਾ ਨੂੰ ਸੰਸਾਰ ਸਦ ਹਿਰਦੇ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਕ ਪਖਾਰੀ ਐ ਘਟ ਭੀਤਰ ਬਿਵਿਧ ਵਿਕਾਰੂ ਸ਼ੁੱਧ ਕਵਨ ਪਰ ਹੋਏ ਬਹੁ ਸੋਚ ਕੁੰਚਰ ਬਿਦ ਵਿਵਹਾਰ ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰੂ ਪਾਰਸ ਮਾਨੋ ਤਾ ਬੋਸ਼ ਵੈ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀ ਐ ਪੂਰਬ ਲਿਖਤ ਲਲਾਟ ਉਨ ਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਬਿਕਾਰ ਸੋਈ ਬਸ ਰਸ ਮਨ ਮਿਲਈ ਗੁਣ ਨਿਰਗੁਣ ਬੈ ਏਕ ਵਿਚਾਰ ਅਨਕ ਯਤਨ ਅਨਗ੍ਰਹਿ ਕੀਏ ਟਾਰੀ ਨਾ ਟਰੈ ਭ੍ਰਮ ਭਾਸ ਪ੍ਰੇਮ ਭਗਤ ਨਹੀਂ ਉਪਜੈ ਤਾਂ ਧੀ ਰਵਿਦਾਸ ਉਦਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਾਰ ਸੋ ਉਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀ ਹੈ ਕੀਤੇ ਤੇਰੇ ਗਾਵਣ ਹਾਰੀ ਗਾਵਣ ਤੁਧਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੀ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਅੰਦਰ ਨਾਲੀ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੀ ਗਾਵਨ ਤੁਧਨੋ ਪੰਡਿਤ ਪੜ੍ਹੀ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਾਇਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਆਠਸਠ ਤੀਰਥ ਨਾਲ ਗਾਵਨ ਤੁਧਨੋ ਰਤਨੋ ਪਾਏ ਤੇਰੇ ਜੇਤੇ ਆਠਸਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਦਾ ਗਾਵਨ ਤੁਧਨੋ ਖਾਣੀ ਚਾਰੀ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੀ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਚੋ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋ ਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਰੰਗੀ ਰੰਗੀ ਭਾਤੀ ਜਨਸੀ ਮਾਇਆ ਜਿਨ ਉਪਾਈ ਰੰਗੀ ਰੰਗੀ ਭਾਤੀ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬੈਨ ਅਬਰ ਨਾ ਜਾਣਾ।

ठहराओ। आपे मारे आपे छोड़े आपे लेवा दे आपे वेख आपे विकस आपे नजर करे जो किश करना सो कर रहे अबर न करना जाई जैसा वरतै तैसो कही है सब तेरी बढ़ियाई। काल कल वाली माया मद मीठा मनमत वाला पीवत रहे आपे रूप करे बहु भगती नानक बपड़ा ईव कहे। आस्था महला पहला वाजा मत पखावज पाओ होई आनंद सदा मन चाओ। इहा भगत इहो तप ताओ इत रंग नाचो रख रख पाओ। पूरे काल जाने सलाह होर नचना खुशियां मन माह राउ सत संतोख वजें दो तालू पैरी बाजा सदा निहाल। राग नाद नहीं दूजा पाओ इत रंग नाचो रख रख पाओ। पाओ फेरी होवे मन चीत बहद्या उठद्या नीता नीत लेटन लेट जाने तन स्वाहा इत रंग नाचो रख रख पाओ। सिख सभा दीख्या का पाओ गुरमुख सुनना साचा नाओ। नानक आखण वेरा वेर इत रंग नाचो रख रख पैरू आसा महला पहला। पौन उपाय धरी सब धरती जल अग्नि का बंध किया अंधलै दसर मूंढम कटाया रावण मार क्या बड़ा पया। क्या उपमा तेरी आखी जाई तू सरबे पूर रहया लिवलाई राउ। जी उपाय जुगत हथ कीनी काली नाथ क्या बड़ा पया। किस तू पुरख जो रू कौन कहिया सर्ब निरंतर रब रहे आ। नाल कुटंब साध वरदाता ब्रह्मा पालन श्रेष्ठ ठ गया। आगै अंति न आयो आगै अंति न पायो तां काहू कंस छेद क्या बड़ा पया। रतन उपाय धरे खीर मथिया होर पखलाई जे असी किया। कहे नानक छपे क्यों छपिया एकी वंड दिया आसा महला पहला। कर्म करतूत बेल विसथारी राम नाम फल हुआ तिस रूप नरेख अनाद वाजै शब्द निरंजन किया। करी बखयान जाने जे कोई अमृत पीवै सोई रहाओ जिन पिया से मस्त पहे हैं। टूटे बंधन फाहे ज्योति ज्योत समाणी पीतर तां छोड़े माया के लाहे। सर्व ज्योत रूप तेरा देखिया सगल पवन तेरी माया उरारै रूप निरालम बैठा नदर करे विच छाया। बीणा शब्द बजावै जोगी दर्शन रूप अपारा शब्द नाहद सो सौराता नानक कहे बिचारा आसा महला पहला। मैं गौण गल्ला के सिर भार गली गल्ला सृजन हारू खाना पीना हसना बाद जब लग हृदय न आवै जाद। तौ परवाह के ही क्या की जाए जन्म जन्म किस ली जी ली जा रहा हो मन का मन की मत मता गल मता जो कुछ बोली है सब खतो खता। क्या मुँह लै की चै अरदास पाप पुन दो साखी पास जैसा तू तै करे तैसा कोय तुझ बिन दूजा नाही कोय। जे ही तू मत दे ते ही को पावै तुदे आपे पावै ते वै चलावै राग रतन परियां परवारू तिस विच उपजै अमृत सारू। नानक करते का यह तन माल जे तू बूझै यह विचारू आसा महला पहला। कर कृपा अपने कर आया तामिल सखिया काज रचाया देखेल देख मन आनंद भया सह विहन आया। गावो गावो कामणि बवेक बिचारू हमरे कर आया जग जीवन पतार राउ। गुरु द्वारे हमरा ब्याह जे होवा जां सह मिलया ता जानिया तेह लोका महे शब्द रब्या है आप गया मन मानिया। अपना कार्ज आप सवारी होर न कार्ज न होई जित कार्ज सत संतोख दया धर्म है गुरमुख बुझै कोई। पणत नानक सब ना का पैर को सोए जिसनो नदर करे स्वथ सा सुहागण होए। आसा महला पहला गृह बान समसर सह सुभाई दुरमत गात भई कीरत ठाई सच पौड़ी साचो मुख नाऊ सतगुर सेव पाए निज थाऊ। मन चूरे खट दर्शन जानू सर्ब ज्योत पूर्ण भगवान रहाउ। अनक ब्यास वेख बहु करै दुख बिखिया सुख तन पर हरै काम क्रोध अंतर तन हिरै दुबदा छूड़ का नाम निस्तरै।
ਸਬਤ ਸਲਾਹਨ ਸਹਿਜਾਨੰਦ ਸਖਾ ਸੈਣ ਪ੍ਰੇਮ ਗੋਬਿੰਦ ਆਪੇ ਕਰੀ ਆਪੇ ਬਖਸ਼ਿੰਦ ਤਨ ਮਾਨੁ ਹਰਿ ਪੈ ਆਗੈ ਜਿੰਦ ਝੂਠ ਵਿਕਾਰ ਮਹਾਂ ਦੁਖ ਦੇਹੇ ਬਿਪੇਖ ਵਰਨ ਦਿਸੈ ਸਭ ਖੇ ਜੋ ਪਜੈ ਸੁ ਆਵੈ ਜਾਈ ਨਾਨਕ ਆਸਰ ਨਾਮ ਰਜਾਈ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਉਜਲ ਮੋਤੀ ਚੁਗੈ ਹੰਸ ਸਰਵ ਕਲਾ ਜਗਦੀਸੈ ਅੰਸ ਜੋ ਦਿਸੈ ਸੋ ਉਪਜੈ ਬਿਨਸੈ ਬਿਨ ਜਾਲੂ ਸਰਵਰ ਕਮਲ ਨਾ ਦਿਸੈ ਰਾਉ ਬਿਰਲਾ ਬੂਝੈ ਪਾਵੈ ਭੇਦ ਸਾਖਾ ਤੀਨ ਕਹਿ ਨਿਤ ਵੇਦ ਨਾਦ ਬਿੰਦ ਕੀ ਸੁਰਤ ਸਮਾਈ ਸਤਿਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵੰਤੋ ਰਾਜਨ ਰਾਜ ਸਦਾ ਬਿਗਸੰਤੋ ਜਿਸ ਤੂੰ ਰਾਖੈ ਕਿਰਪਾ ਧਾਰੂ ਬੂਡਤ ਪਾਹਨ ਤਾਰੇ ਤਾਰੂ ਤ੍ਰਿਪਵਨ ਮਹਿ ਜੋਤ ਤ੍ਰਿਪਵਨ ਮਹਿ ਜਾਣਿਆ ਉਲਟ ਪਈ ਕਰ ਕਰ ਮਹਿ ਆਣਿਆ ਐਨਿਸ ਭਗਤ ਘਰੇ ਲਿਵਲਾਈ ਨਾਨਕ ਤਿਨ ਕਹਿ ਲਾਗੈ ਪਾਈ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸਚ ਨਾਈ ਗੁਰਪ੍ਰਸਾਦ ਰਹਿ ਲਿਵਲਾਈ ਹੈ ਹਜੂਰ ਹਾਜਰ ਅਰਦਾਸ ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵੈ ਆਵੈ ਜਾਵੈ ਕਹਿਣ ਕਥਨ ਵਾਰਾ ਨਹੀਂ ਆਵੈ ਕਿਆ ਦੇਖਾਂ ਸੂਝ ਬੂਝ ਨਾ ਪਾਵੈ ਬਿਨ ਨਾਵੈ ਮਾਨੋ ਤ੍ਰਿਪਤ ਨਾ ਆਵੈ ਜੋ ਜਨਮੈ ਸੋ ਰੋਗ ਵਿਆਪੀ ਹੋਮੈ ਮਾਇਆ ਦੁੱਖ ਦੁੱਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਚੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤਉ ਮਨ ਰਾਖੈ ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਰਸ ਸ਼ਬਦ ਭਾਖੈ ਸਾਚਾ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚ ਹੂੰ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਿਨ ਕੀਆ ਸੋ ਸਚ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਣਦਨ ਨਾਲ ਪਿਆਰੇ ਸੰਗ ਹਰ ਜੀਉ ਰਾਖੋ ਆਪਣੀ ਸ਼ਰਨਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਦ ਪਾਈ ਰਹਾਉ ਕਰਮ ਧਰਮ ਸਚ ਸਾਚਾ ਨਾਉ ਤਾਂ ਕੈ ਸਦਬਲ ਹਾਰੈ ਜਾਉ ਜੋ ਹਰ ਰਾਤੇ ਸੇ ਜਨ ਪ੍ਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਤਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤ ਪਾਉ ਨਾਨਕ ਬਖਸ਼ੇ ਪੂਛ ਨ ਹੋਏ ਦੂਜਾ ਮੇਟਾ ਏਕੋ ਸੋਏ ਆਸਾ ਮਹੱਲਾ ਪਹਿਲਾ ਇੱਕ ਆਵਹਿ ਇੱਕ ਜਾਵਹਿ ਆਈ ਇੱਕ ਹਰ ਰਾਤੇ ਰਹੇ ਸਮਾਈ ਇੱਕ ਧਰਨ ਗਗਨ ਮਹਿ ਠੌਰ ਨ ਪਾਵਹਿ ਸੇ ਕਰਮਹੀਣ ਹਰ ਨਾਮ ਨਾ ਧਿਆਵੈ ਗੁਰ ਪੂਰੇ ਤੇ ਗਤ ਮਿਤ ਪਾਈ ਇਹ ਸੰਸਾਰ ਵੇਖੋ ਵਤ ਅਤ ਭਉ ਜਲੈ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕਉ ਆਪ ਲਏ ਪ੍ਰਭ ਮੇਲ ਤਿਨ ਕਉ ਕਾਲ ਨ ਸਕੈ ਪੇਲ ਗੁਰਮੁਖ ਨਿਰਮਲ ਰਹੇ ਪਿਆਰੇ ਜਿਉ ਜਲ ਅੰਬ ਉਪਰ ਕਮਲ ਨਿਰਾਰੇ ਬੁਰਾ ਭਲਾ ਕਹੋ ਕਿਸਨੋ ਕਹੀਐ ਦਿਸੈ ਬ੍ਰਹਮ ਗੁਰਮੁਖ ਸਚ ਲਹੀਐ ਅਕਥ ਕਥੋ ਗੁਰਮਤਿ ਵਿਚਾਰੋ ਮਿਲ ਗੁਰ ਸੰਗਤ ਪਾਵੋ ਪਾਰ ਸਾਸਤ ਵੇਦ ਸਿਮਰਤ ਬਹੁ ਭੇਦ ਅੜਸਠ ਮੱਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨ ਲਾਗੈ ਨਾਨਕ ਹਿਰਦੈ ਨਾਮ ਵੱਡੇ ਤੁਰ ਭਾਗੈ ਆਸਾ ਮਹੱਲਾ ਪਹਿਲਾ ਨਿਭ ਨਿਭ ਪਾਈ ਲਗੋ ਗੁਰ ਆਪਣੇ ਆਤਮ ਰਾਮ ਨਿਹਾਰੇ ਆਉ ਕਰਤ ਵਿਚਾਰ ਹਿਰਦੈ ਹਰ ਰਵੇ ਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਘਰੇ ਨਿਸਤਾਰਾ ਗੁਰਪ੍ਰਸਾਦ ਰਤਨ ਹਰ ਲਾਭੈ ਮਿਟੈ ਅਗਿਆਨ ਹੋਏ ਉਜਿਆਰਾ ਰਹਾਉ ਰਵਣੀ ਰਵੈ ਬੰਧਨ ਨਹੀਂ ਟੂਟਾ ਹੈ ਵਿੱਚ ਹਉਮੈ ਪਰਮ ਨਾ ਜਾਈ ਸਤਿਗੁਰ ਮਿਲੈ ਤਾਂ ਹਉਮੈ ਟੂਟੈ ਤਾਂ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰੈ ਪ੍ਰੀਤਮ ਸੁਖ ਸਾਗਰ ਉਰ ਤਾਰੇ ਭਗਤ ਵਸ਼ਲ ਜਗ ਜੀਵਨ ਦਾਤਾ ਮਾਤ ਗੁਰਮਤਿ ਹਰ ਨਿਸਤਾਰੇ ਮਨ ਸਿਉਂ ਜੂਝ ਮਰੈ ਪ੍ਰਭ ਪਾਏ ਮਨਸਾ ਮਨੈ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵਲਾਏ ਆਸਾ ਮਹੱਲਾ ਪਹਿਲਾ ਕਿਸ ਕਉ ਕਹੇ ਸੁਣਾਵੈ ਕਿਸ ਕਉ ਕਿਸ ਸਮਝਾਵੈ ਸਮਝ ਰਹੇ ਕਿਸੈ ਪੜਾਵੈ ਪੜ ਗੁਣ ਬੂਝੈ ਸਤਿਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤਿ ਰਮਤਿ ਸਰੀਰਾ ਹਰ ਭਜ ਮੇਰੇ ਮਾਨ ਗਹਿਰ ਗੰਭੀਰਾ ਰਾਉ
ਅਣਤ ਤਰੰਗ ਭਗਤ ਹਰ ਰੰਗਾ, ਅਣਜਨ ਸੂਚੈ ਹਰ ਰਸਾਂ ਗੁਣ ਸੰਗਾ, ਮਿਥਿਆ ਜਨਮ ਸਾਗਤ ਸੰਸਾਰਾ, ਰਾਮ ਭਗਤ ਜਨ ਰਹੇ ਨਿਰਾਰਾ, ਸੂਚੀ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹੇ ਲਿਵ ਲਾਇਆ, ਆਦਿ ਪੁਰਖ ਅਪਰੰਪਰ ਹੀਰਾ, ਲਾਲ ਰਤਾ ਮੀਰਾ ਮਨ ਤੀਰਾ, ਕਥਨੀ ਕਹੇ ਕਹੇ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਸਭ ਜਗ ਦੇਖਿਆ ਮਾਇਆ ਛਾਇਆ, ਉਠਾ ਨਾਨਕ ਗੁਰਮਤ ਨਾਮ ਧਿਆਇਆ, ਆਸਾ ਮਹੱਲਾ ਪਹਿਲਾ ਤੇ ਤੁਕਾ, ਕੋਈ ਭੀਖਕ ਭੀਖਿਆ ਖਾਈ, ਕੋਈ ਰਾਜਾ ਰਹੇ ਆਸਮਾਈ, ਕਿਸੀ ਮਾਨ ਕਿਸੈ ਅਪਮਾਨੂ, ਢਾਹੀ ਉਸਾਰੇ ਧਰੇ ਧਿਆਨ, ਤੁਝ ਤੇ ਵੱਡਾ ਨਾਹੀ ਕੋਈ, ਕਿਸ ਬੇ ਖਾਲੀ ਚੰਗਾ ਹੋਏ, ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ, ਰਾਉ ਵਾਟ ਨਾ ਪਾਵੋ ਬੀਗਾ ਜਾਓ, ਦਰਗਾਹ ਬੈਸਣ ਨਾਹੀ ਥਾਉ, ਮਨ ਕਾ ਅੰਧਲਾ ਮਾਇਆ ਕਾ ਬੰਧ, ਕੀਨ ਖਰਾਬ ਹੋਵੈ ਨਿਤ ਕੰਧ, ਖਾਣ ਜੀਵਨ ਕੀ ਬਹੁਤੀ ਆਸ, ਲੇਖੈ ਤੇਰਾ ਸਾਸ ਗਿਰਾਸ, ਐਨ ਸੰਧਲੇ ਦੀਪ ਕਦੇ, ਭਉ ਜਲ ਡੂਬਤ ਚਿੰਤ ਕਰੇ, ਕਹੇ ਸੁਣੈ ਜੋ ਮਨ ਹੈ ਨਾਉ, ਹਉ ਬਲਹਾਰੇ ਤਾਂ ਕਹਿ ਜਾਉ, ਨਾਨਕ ਏਕ ਕਹੇ ਅਰਦਾਸ, ਜੀਉ ਪਿੰਡ ਸਭ ਤੇਰਾ ਪਾਸ, ਜਾ ਤੂੰ ਦੇਹ ਜਪੀ ਤੇਰਾ ਨਾਉਂ, ਦਰਗਹਿ ਬੈਸਣ ਹੋਵੈ ਥਾਉ, ਜਾ ਤੁਧ ਭਾਵੈ ਤਾਂ ਦੁਰਮਤ ਖਜਾਈ, ਗਿਆਨ ਰਤਨ ਮਨ ਵਸੈ ਆਈ, ਨਦਰ ਕਰੇ ਤਾਂ ਸਤਿਗੁਰ ਮਿਲੈ, ਪ੍ਰਣਵਤ ਨਾਨਕ ਭਾਵ ਜਲ ਤਰੈ, ਆਸਾ ਮਹੱਲਾ ਪਹਿਲਾ ਪੰਚ ਪਦੀ, ਦੁੱਧ ਬਿਨ ਤੀਨ, ਪੰਖ ਬਿਨ ਪੰਖੀ, ਜਲ ਬਿਨ ਉਤ ਪੁਜ ਕਾਮ ਨਾਹੀ, ਕਿਆ ਸੁਲਤਾਨ ਸੁਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ, ਕੀ ਵਿਸਰਹੈਂ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ, ਰਹਾਉ ਅੱਖੀ ਅੰਧ ਜੀਵ ਰਸ ਨਾਹੀ, ਕੰਨੀ ਪਵਣ ਨਾ ਵਾਜੈ, ਚਰਣੀ ਚਲੈ ਪਜੂਤਾ ਆਗੈ, ਬਿਨ ਸੇਵਾ ਫਲ ਲਾਗੇ, ਅੱਖਰ ਬਿਰਖ ਬਾਗ ਪੋਇਸ ਚੋਖੀ, ਸਿੰਚਤ ਭਾਉ ਕਰੇਹੀ, ਸਭਨਾ ਫਲ ਲਾਗੈ, ਨਾਮ ਏਕੋ ਬਿਨ ਕਰਮਾ ਕੈਸੇ ਲੇਹੀ, ਜੇਤੇ ਜੀ ਤੇਤੇ ਸਭ ਤੇਰੀ, ਬਿਣ ਸੇਵਾ ਫਲ ਕਿਸੈ ਨਾਹੀ, ਦੁੱਖ ਸੁਖ ਪਾਣਾ ਤੇਰਾ ਹੋਵੈ, ਭਾਂ ਬਿਣ ਨਾਵੈ ਜੀਉ ਰਹੇ ਨਾਹੀ, ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਜੁਗਤ ਨਾਹੀ, ਕਹੇ ਨਾਨਕ ਜੀ ਵਾਲੇ ਜੀਆਂ, ਜੈ ਭਾਵੈ ਤੈ ਰਾਖ ਤੂਹੀ, ਆਸਾ ਮਹੱਲਾ ਪਹਿਲਾ, ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਿਨਉ ਧਿਆਨ ਕੁਸ ਪਾਤੀ, ਹਰਨਾਮਾ ਜਸ ਜਾਚੋ ਨਾਉ, ਗੁਰਪ੍ਰਸਾਦੀ ਬ੍ਰਹਮ ਸਮਾਉ, ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁਚ ਨਾਮੋ ਪੜਉ, ਨਾਮੇ ਚੱਜ ਆਚਾਰ ਰਹਾਉ, ਬਾਹਰ ਜਿਨਉ ਵਿੱਚ ਚਿਰ ਜੋਤ ਹੈ, ਨਾਲ ਧੋਤੀ ਟਿੱਕਾ ਨਾਮ ਸੰਭਾਲ, ਐਥੈ ਉਥੈ ਨਿਭੀ ਨਾਲ, ਬਿਣ ਨਾਵੇ ਹੋਰ ਕਰਮ ਨਾ ਭਾਲ, ਪੂਜਾ ਪ੍ਰੇਮ ਮਾਇਆ ਪ੍ਰਜਾਲ, ਏਕੋ ਵੇਖੋ ਅਬਰ ਨ ਪਾਲ, ਚੀਨੈ ਤਤ ਗਗਨ ਦਸ ਦੁਆਰੂ, ਹਰ ਮੁਖ ਪਾਠ ਪੜੈ ਵਿਚਾਰ, ਭੋਜਨ ਭਾਉ ਭਰਮ ਭਉ ਭਾਗੈ, ਪਹਰੂ ਅਰਾ ਸ਼ਬ ਚੋਰ ਨ ਲਾਗੈ, ਤਿਲਕਲ ਲਾਟ ਜਾਣੇ ਪ੍ਰਭ ਏਕ, ਬੂਝੈ ਬ੍ਰਹਮ ਅੰਤਰ ਬਵੇਕ, ਆਚਾਰੀ ਨਹੀਂ ਜੀਤਿਆ ਜਾਏ, ਪਾਠ ਪੜੈ ਨਹੀਂ ਕੀਮਤ ਪਾਏ, ਅਸ਼ਟ ਦਸੀ ਚਾਹੋ ਬੇ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ, ਆਸਾ ਮਹੱਲਾ ਪਹਿਲਾ, ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ, ਜਿਨ ਸਿਰ ਸਾਜੀ ਤਿੰਨ ਫੁਨ ਗੋਈ, ਤਿਸ ਬਿਨ ਦੂਜਾ ਵਰਨਾ ਕੋਈ, ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸਾਚੇ ਸਾਚੈ ਦਰਬਾਰ, ਰਹਾਉ ਸਚਾਰਜ ਸੱਚੀ ਅਰਦਾਸ, ਮਹਿਲੀ ਖਸ ਸੁਣੇ ਸਾਬਾਸ, ਸੱਚੈ ਤਖਤ ਬੁਲਾਵੈ ਸੋਏ, ਦੇ ਵਡਿਆਈ ਕਰੇ ਸੋ ਹੋਏ, ਤੇਰਾ ਤਾਣ ਤੂੰ ਹੈ ਦੀਵਾਨ, ਗੁਰ ਕਾ ਸ਼ਬਦ ਸੱਚ ਨਿਸ਼ਾਨ, ਮੰਨੇ ਹੁਕਮ ਸੁ ਪ੍ਰਗਟ ਜਾਈ, ਸੱਚ ਨਿਸ਼ਾਣੇ ਠਾਕ ਨ ਪਾਈ, ਪੰਡਿਤ ਪੜ੍ਹੇ ਬਖਾਣੇ ਵੇਦ, ਅੰਤਰ ਵਸ ਨ ਜਾਣੇ ਭੇਦ, ਗੁਰਬਿਨ ਸੂਝੀ ਬੂਝ ਨਾ ਹੋਏ, ਸਾਚਾ ਰਵ ਰਹਿਆ ਪ੍ਰਭ ਸੋਏ, ਕਿਆ ਕਹੂੰ ਆਖਾਂ ਆਖ ਵਖਾਣੀ, ਤੂੰ ਆਪੇ ਜਾਣੇ ਸਰਬ ਵਡਾਣੀ, ਨਾਨਕ ਏਕੋ ਦਰਦੀ ਬਾਣ, ਗੁਰਮੁਖ ਸਾਚ ਤਹਾਂ ਗੁਦਰਾਣ, ਆਸਾ ਮਹੱਲਾ ਪਹਿਲਾ, ਕਾਚੀ ਗਾਗਰ ਦੇਹ ਦੁਹੇਲੀ, ਉਪਜੈ ਬਿਨ ਸਹਿ ਦੁੱਖ ਪਾਈ, ਇਹ ਜਗ ਸਾਗਰ ਦੋ ਤਰਤ, ਕਿਉਂ ਤਰੀਐ ਬਿਨ ਹਰ ਗੋਰ ਪਾਰ ਨ ਪਾਈ, ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੇ, ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੀ ਰਾਉ,
सास बुरी कर वासना देवै फिर सो मिलन ना देई सखी साजनी के हों चरण सरेव गुहार गोर कृपा ते नजर करी आप विचार मार मन देखया तुम सामी दना अवर कोई ज्यों तू रख तिव ही रहना दुख सुख देवै करहें सोई आसा मनसा दऊ बनासत त्रै गुण आस निराश पई तुरिया वासा गुरमुख पाईऐ संत सभा की ओट लही ज्ञान ध्यान सगले सब जप तप जिस हर हृदय अलख पीवा नानक राम नाम मन राता गुरमत पाए सहज सेवा आसा महला पहला पंच पदे मोह कुटंब मोह सबकार मोह तुम तजो सगल बेकार मोह वार परम तजो तुम वीर साच नाम हृदय रह शरीर रवै शरीर राव साच नाम जिंदजा नवनद पाई रोवै पूतन कल्पै माई ए त मोह डूबा संसार गुरमुख कोई उतरै पार ए त मोह फिर जूनी पाहे मोहे लागा जम पुर जाहे गुर दिख्या ले जप तप कमाहे ना मोह टूटै ना थाए पाहे नजर करे ता यही मोह जाए नानक हर सिउ रहै समाए आसा महला पहला आप करे सच अलख अपार हों पापी तू बख्शन हार तेरा भाणा सब किछ होवै मन हठ कीचै अंत बिगोवै राउ मनमुख की मत कूड़ व्यापी बिन हर सिमरन पाप संतापी दुरमत त्याग लाहा किछ लेवाउ जो उपजै सो अलख पेवाउ ऐसा हमरा सखा सहाई गुर हर मिलया भगत दृढ़ाई सगली सौंदी टोटा आवै नानक राम नाम मन पावै आसा महला पहला चौपदी विद्या विचारी ता परोपकारी जां पंच रासी ता तीर्थ वासी घुंगरू वाजै जे मन लागै जौ जम कहां करे मैं सो सौ आगै राउ आस निरासी तौ सन्यासी जां जत जोगी ता काया भोगी दया दिगंबर दे बिचारी आप मरे अबरा नह मारी एक तू होर वेस बहु तेरे नानक जाने चोजना तेरे आसा महला पहला एक न भरिए गुण कर धोवा मेरा सौ जागै हों निस पार सोवा इं क्यों कंत प्यारी होवा सौ जागै हों तिस पर सोवा राउ हौ निस पर सोवा रहाउ आस प्यासी से जय आवा आगै सह भावा के ना पावै क्या जाना क्या होए गारी माई हार दर्शन बैन रहन ना जाई राउ प्रेम न जाख्या मेरी तिस ना बुझानी गयास जोबन तन पछतानी अजय सुजागू आस प्यासी भई ले उदासी रहु निरासी राउ हों मैं खोए करे सिंगारू तौ कामन से जैर वै पतारू तौ नानक कंतै मन पावै छूड़ बढ़ाई अपने खसम समावै राऊ आसा महला पहला पेवकड़ै तन खरी से आणी तिस सह की मैं सार न जानी सौ मेरा एक दूजा नहीं कोई नजर करे मिलावा होई रहाऊ सहुरड़ै तन साच पछाणिया सहज सुभाई अपना फिर जानिया गुर प्रसादी ऐसी मत आवै ता कामन कंतै मन पावै कहत नानक पै पावका करे शिंगारू सदी से जय प्रवै पतारू आसा महला पहला ना किस का पूत ना किस की माई झूठै मुह परम पुलाई मेरे साहिब हों कीता तेरा जां तू देह जपी नाउ तेरा रहाऊ बहुते अवगुण कूकै कोई जां तिस पावै बख्शे सोई गुर प्रसादी दुरमत खोई जै देखा तै एको सोई कहत नानक ऐसी मत आवै तां को सचै सच समावै आसा महला पहला दुपदी तित सरबरड़ै पही लेन वासा पाणी पावगत नहीं किया पंकज मोह पग नहीं चालै हम देखा तै डूबी अलै मान एक न चेत समूढ़ मना हर बिसरत देरे गुण गलया रहाऊ ना हो जति सती नहीं पड़या मूर्ख मुगदा जन्म पया प्रणवत नानक दिन की शरणा जन तू ना ही विसरिया आसा महला पहला से कर से गुर से उपदेश गुर गुरे को वेश अनेक जय कर करते कीर्त हो ए सो कर राख बढ़ाई तो हिराऊ
ਬਿਸਵ ਜਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਥਾ ਘਰ ਅੱਠ ਘਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖ ਉੱਠ ਕਰੇ ਸਲਾਮ ਲੱਖਾਂ ਉਪਰਤ ਫੁਰਮਾਇਸ਼ ਤੇਰੀ ਲੱਖ ਉੱਠ ਰੱਖੇ ਮਾਨ ਜਾਂ ਪਤ ਲਿਖੈ ਨਾ ਪਵੈ ਤਾਂ ਸਭ ਨਿਰਾਫੁਲ ਕਾਮ ਹਰ ਕੇ ਨਾਮ ਬਿਨਾਂ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਪੀਸੋ ਅੰਧੋ ਅੰਧਾ ਰਾਓ ਲੱਖ ਖੱਟੀਆਂ ਹੈ ਲੱਖ ਸੰਜੀਆਂ ਹੈ ਖੱਜ ਹੈ ਲੱਖ ਆਵੇ ਲੱਖ ਜਾਹੀ ਜਾਂ ਪਤ ਲਿਖੈ ਨਾ ਪਵੈ ਤਾਂ ਜੀ ਕਿੱਥੈ ਫਿਰ ਪਾਹੀ ਲੱਖ ਸ਼ਾਸਤਰ ਸਮਝਾਵਣੀ ਲੱਖ ਪੰਡਿਤ ਪੜੇ ਪੁਰਾਣ ਜਾਂ ਪਤ ਲਿਖੈ ਨਾ ਪਵੈ ਤਾਂ ਸਭੇ ਕੋ ਪ੍ਰਵਾਨ ਸਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ ਐਨ ਸਿਰ ਦੈ ਜੀ ਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਓਏ ਸੁਖਿਆ ਚੂਕਾ ਜਮ ਸਿਉ ਮੇਲ ਲੋਕਾ ਮਤ ਕੋ ਫੱਕੜ ਪਾਹੇ ਲੱਖ ਮੜਿਆ ਕਰ ਏਕਠੇ ਏਕ ਰਥੀਲੇ ਪਾਹੇ ਰਾਉ ਪਿੰਡ ਪਤਲ ਮੇਰੀ ਕੇਸੋ ਕਿਰਿਆ ਸਚ ਨਾਮ ਕਰਤਾਰ ਐਥੈ ਉਥੈ ਆਗੈ ਪਾਛੈ ਇਹ ਮੇਰਾ ਆਧਾਰ ਗੰਗ ਮਨਾਰਸ ਸ਼ਿਫਤ ਤੁਮਾਰੀ ਨਾਵੇ ਆਤਮ ਰਾਉ ਸੱਚਾ ਨਾਵਣ ਤਾਂ ਥੀ ਆਏ ਜਾਂ ਐਨਿਸ ਲਾਗੈ ਪਾਉ ਇੱਕ ਲੋਕੀ ਹੋਰ ਛਮਿਛਰੀ ਬ੍ਰਾਹਮਣ ਵਾਟ ਪਿੰਡ ਖਾਏ ਨਾਨਕ ਪਿੰਡ ਬਖਸ਼ੀ ਸਿਕਾਰ ਕਬਹੂ ਨਖੂਟ ਸੰਥਾਨਾ ਹੀ ਆਸਥਾ ਕਰ ਚੌਥਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿ ਤਾਈ ਦੁਖ ਪੂਖ ਤੀਰਥ ਕੀ ਹੈ ਜੋਗੀ ਜਤੀ ਜੁਗਤ ਮਹਿ ਰਹਿਤੇ ਕਰ ਕਰ ਭਗਵੇਂ ਪੇਖ ਪਏ ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੇਤੇ ਰਹਾਉ ਦਰ ਕਰ ਮਹਿਲਾ ਹਸਤੀ ਕੋੜੇ ਛੋੜ ਬੁਲਾਏ ਤਵ ਦੇਸ਼ ਗਏ ਪੀਰ ਪੈਕਾਮਰ ਸਾਲਕ ਸਾਧਕ ਜੋਡੀ ਦੁਨੀਆਂ ਥਾਈ ਪਾਏ ਸਾਧ ਸਹਿਜ ਸੁਖ ਰਸ ਕਸ ਤਜੀ ਅਲੇ ਕਾਪੜ ਛੋਡੇ ਚਮੜ ਲੀਏ ਦੁਖੀਏ ਦਰਦ ਬੰਦ ਦਰ ਤੇ ਰਹੇ ਨਾਮ ਰਤੇ ਦਰਵੇਸ਼ ਪਾਏ ਖਲੜੀ ਖਪਰੀ ਲੱਕੜੀ ਚਮੜੀ ਕਿਸੇ ਖਾਸੂਤ ਧੋਤੀ ਕੇਨੇ ਤੂੰ ਸਾਹਿਬ ਹੋ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਇੱਕ ਓ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭੀਤਰ ਪੰਚ ਗੁਪਤ ਮਨ ਵਾਸੇ ਸਿਰ ਨਾ ਰਹੇ ਜੈਸੇ ਭਵੇਂ ਉਦਾਸੇ ਮਨ ਮੇਰਾ ਦਿਆਲ ਸੇਤੀ ਸਿਰ ਨਾ ਰਹੇ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੈ ਰਾਉ ਫੂਲ ਮਾਲਾ ਗਲ ਪਹਿਰੋਂਗੀ ਹਾਰੋਂ ਮਿਲੇਗਾ ਪ੍ਰੀਤਮ ਤਬ ਕਰੋਂਗੀ ਸ਼ਿੰਗਾਰੋ ਪੰਜ ਸਖੀ ਹਮ ਏਕ ਪਧਾਰੇ ਪੇੜ ਲੱਗੇ ਹੈ ਪੀ ਜੀ ਅੜੇ ਬਚਲਣਹਾਰੇ ਪੰਚ ਸਖੀ ਮੈਲ ਰੁਦਰ ਕਰੇ ਰੁਦਨ ਕਰੇਹਾ ਸਾ ਪੁਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਖਿਮਾ ਸ਼ਿੰਗਾਰ ਕਾਮਣ ਧਨ ਪੈ ਰਹੇ ਰਾਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਹੇ ਨਾ ਅਵਰੀ ਰਹਾਉ ਹਰ ਹਰ ਹਰ ਕੰਠ ਲੈ ਪਹਿਰੇ ਦਾ ਮੂਦਰ ਦੰਤ ਲਈ ਕਰ ਕਰ ਕਰਤਾ ਕੰਗਣ ਪਹਿਰੇ ਇਨ ਬਿਦ ਚਿਤ ਧਰੇਈ ਮਧਸੂਦਨ ਕਰ ਮੁੰਦਰੀ ਪਹਿਰੇ ਪਰਮੇਸ਼ਰ ਪਟ ਲਈ ਧੀਰਜ ਧੜੀ ਬੰਧਾਵੈ ਕਾਮਣੋ ਸਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇਈ ਗਿਆਨ ਰਾਉ ਜਬ ਸੇ ਜੈ ਆਵੇ ਤਾਂ ਨਾਨਕ ਭੋਗ ਕਰੇਈ ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕਿਛ ਕਰਨਾ ਸੋ ਕਰ ਰਹਿਆ ਕੀਤੇ ਕਿਆ ਚਤਰਾਈ ਤੇਰਾ ਹੁਕਮ ਭਲਾ ਤੁਦਵਾ ਭਾਵੇ ਨਾਨਕ ਤਾਂ ਕੋ ਮਿਲੈ ਬਡਾਈ ਸਾਚੇ ਨਾਮ ਸਮਾਵੈ ਰਾਉ ਕਿਰਤ ਪਇਆ ਪਰਵਾਣਾ ਲਿਖਿਆ ਬਾਹੁੜ ਪਾਵੈ ਜੱਬਾ ਜਾਰੀ ਸਤਰੰਜ ਬਾਜੀ ਪੱਕੈ ਨਹੀਂ ਕੱਚੀ ਆਵੈ ਸਾਰੀ ਕਿਰਤ ਪਇਆ ਪਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮਿਟ ਨ ਸਕੈ ਕੋਈ ਜੇ ਕੋ ਦਰਗਾ ਬਹੁਤਾ ਬੋਲੈ ਨਾਉ ਪਵੈ ਬਾਜਾਰੀ ਸਤਰੰਜ ਬਾਜੀ ਪੱਕੀ ਨਾ ਪੱਕੈ ਨਾਹੀਂ ਕੱਚੀ ਆਵੈ ਸਾਰੀ
ਨਾ ਕੋ ਪੜਿਆ ਪੰਡਿਤ ਬੀਨਾ, ਨਾ ਕੋ ਮੂਰਖ ਮੰਦਾ, ਬੰਦੀ ਅੰਦਰ ਸਿਫਤ ਸਕਰਾਈ, ਤਾਂ ਕਉ ਕਹੀਐ ਬੰਦਾ, ਆਸਾ ਮਹੱਲਾ ਪਹਿਲਾ। ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ, ਕਿੰਥਾ ਕਿਮਾ ਹੰਡਾਵੋ, ਜੋ ਕਿਛ ਕਰੇ ਭਲਾ ਕਰ ਮਾਨਉ, ਸਹਿਜ ਯੋਗ ਨਿਧ ਪਾਵੋ। ਬਾਬਾ ਜੁਗਤਾ ਜੀਓ ਜੁਗਾਂ ਜੁਗ ਜੋਗੀ, ਪਰਮ ਤੰਤ ਮਹਿ ਜੋਗੰ, ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ ਰਾਉ। ਸ਼ਿਵ ਨਗਰੀ ਮਹਿ ਆਸਣ ਬੈਸੋ, ਕਲਪ ਤਿਆਗੀ ਬਾਦੰ, ਸਿੰਘੀ ਸ਼ਬਦ ਸਦਾ ਤੁਨ ਸੋਹੈ, ਐਨਸ ਪੂਰੈ ਨਾਦੰ। ਪਤ ਵਿਚਾਰ ਗਿਆਨ ਕਰ ਮਤ ਡੰਡਾ, ਵਰਤਮਾਨ ਵਿਭੂਤੰ, ਹਰ ਕੀਰਤ ਰਹਿ ਰਾਸ ਮਾਰੀ, ਗੁਰਮੁਖ ਪੰਥ ਅਤੀਤੰ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਪਰਣ ਅਨੇਕੰ, ਕਹੋ ਨਾਨਕ ਸੁਣ ਪਰਥਰ ਜੋਗੀ, ਪਾਪ ਨਮ ਲਿਵ ਏਕੰ, ਆਸਾ ਮਹੱਲਾ ਪਹਿਲਾ। ਗੁਰ ਕਰ ਗਿਆਨ ਧਿਆਨ ਕਰਤਾ ਵੈ, ਕਰ ਕਰਨੀ ਕਸ ਪਾਈਐ, ਪਾਠੀ ਪ੍ਰੇਮ ਪਵਨ ਪ੍ਰੇਮ ਕਾ ਪੋਚਾ, ਇਹ ਤਰਸ ਜਮਿਓ ਅਮਿਓ ਪਿਆਈਐ। ਪਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮਿਓ ਚਵਾਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਾਚ ਰਹਿਆ, ਐਨਸ ਬੰਨੀ ਪ੍ਰੇਮ ਲਿਵ ਲਾਗੀ, ਸ਼ਬਦਾ ਨਾਦ ਗਹਿਆ ਰਹਾਉ। ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ, ਜਾਂ ਕੋ ਨਦਰ ਕਰੀ ਅੰਮ੍ਰਿਤ ਕਾ ਵਾਪਾਰੀ ਹੋਵੈ। ਕਿਆ ਮਦ ਸ਼ੂਸ਼ੈ ਭਾਉ ਤਰੇ, ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਪਿਆ, ਦਾਰ ਦਰਸ਼ਨ ਕਾ ਪੀਤਮ ਹੋਵੈ, ਮੁਕਤ ਬੈਕੁੰਠੈ ਕਰੈ ਕਿਆ। ਸਿਫਤੀ ਰੱਤਾ ਸਦ ਬੈਰਾਗੀ, ਜੂਏ ਜਨਮ ਨਾ ਹਾਰੈ, ਕਹੋ ਨਾਨਕ ਸੁਣ ਬਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਕਹੋ ਨਾਨਕ ਸੁਣ ਪਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਆਸਾ ਮਹੱਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ, ਹਿੰਦ ਸੁਦਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ, ਜਮ ਕਰਮ ਕੁਲ ਚੜਾਇਆ, ਇੱਕੀ ਮਾਰ ਪਈ ਕਰ ਲਾਣੈ, ਤੈਂ ਕੀ ਦਰਦ ਨ ਆਇਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ, ਤਾਂ ਮੰਦਰਾ ਰੋਸ ਨਾ ਹੋਈ ਰਹਾਉ। ਸਕਤਾ ਸੀ ਮਾਰੇ ਪੈ ਵਗੇ, ਖਸਮੈ ਸਾ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੀ, ਮੋਇਆ ਸਾਰ ਨਕਾਈ। ਆਪੇ ਜੋ

ਸੋ ਉਧਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰੂ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਾਗ ਪਰੀ ਸ਼ੌਂਕ ਹੀ ਹੈ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਧਨੋ ਪਵਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣ ਨੋ ਲਿਖ ਲਿਖ ਧਰਮ ਵਿਚਾਰੇ।

ਪਿੰਦਰਾਸਣ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋਂ ਜਤੀ ਸਤੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧਨੋਂ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋਂ ਮੋਹਣੀਆ ਮਨ ਮੋਹਣ ਸੁਰਗ ਮਸ਼ ਪਿਆਲੇ

ਜਾਰੀ ਗਾਵਣ ਤਦਨੋ ਖੰਡ ਮੰਡਲ ਬ੍ਰਹਿਮੰਡਾਲ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਅਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਓ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਦਾਸ ਹੈ ਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਪਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ

ਕਮਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸੁਮਾਇਆ, ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਬਰਨਾ ਕੋਏ, ਤੂੰ ਕਰ ਕਰ ਵੇਖ ਹੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜ ਪਹਿਲੇ ਨਿਵਾਸਾ, ਪਾਣੀ ਪਾਵਗਤ ਨਹੀਂ ਕੀਆ, ਪੰਕਜ ਮੋਹ ਪਗ ਨਹੀਂ ਚੱਲ, ਹਮ ਦੇਖਾ ਤੈ ਡੂਬੀ ਅਲੇ, ਮਾਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਦੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਬਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾ ਮਿਲਾਗ ਭਵ ਜਲ ਧਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ

ਵਾਰੀ ਸਰਬ ਠਾਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ

ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਭ ਕਾ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਏ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਉਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਭਗਤ ਸਤਿਗੁਰ ਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਹੀ ਕਿਹਾ।

ਹਰਕ੍ਰਿਸ਼ਨ ਦੇ ਅੰਡਿਆ ਦੇ ਦੇਖਣ ਵਿੱਚ ਲਿਖਣਾ ਕਿ ਬਹੁਤ ਸਾਰੇ ਧਰਮ ਦੇ ਸਾਰੇ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Jiyo Gujri Mahalla Tija Ram Ram Sau Ko Kahe Kahe Ram Na Hoye Paisha Kande Pe Mooni Vani Sare Ram Ram Kar Deya ਤੇ ਕਹਿਣ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਨਹੀਂ ਤੇ ਆਰਾਮ ਦੀ ਵੀ ਪ੍ਰਾਪਤੀ ਨਹੀਂ ਹੁੰਦੀ। ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਤੇ ਕਬੀਰ ਸਾਹਿਬ ਦੇ ਵਚਨ ਨੂੰ ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਭੈ ਕਹਿ ਹੈ ਸੋਈ ਕੌਤਕ ਹਾਰ। ਹੁਣ ਮੰਗਤਾ ਹੈ ਮੁੜ ਮੁਟਾਟੇ ਲਈ ਰਾਮ ਰਾਮ ਕਰ ਰਿਹਾ ਚੋਰ ਕੁੱਟ ਤੋਂ ਬਚਣ ਵਾਸਤੇ। ਕਹਿੰਦਾ ਰਾਮ ਦੀ ਸੁਣ ਮੈਂ ਨਹੀਂ ਚੋਰੀ ਕੀਤੀ। ਅਤੇ ਦੁਕਾਨਦਾਰ ਜਿਹੜਾ ਉਹ ਵੀ ਰਾਮ ਰਾਮ ਕਰਦਾ, ਰਾਮ ਦੀ ਸੁਣ ਮੈਂ ਘੱਟ ਨਹੀਂ ਬੋਲਦਾ, ਝੂਠ ਨਹੀਂ ਬੋਲਦਾ। ਪਰ ਜਿਹੜਾ ਪਰਮੇਸ਼ੁਰ ਦੀ ਪ੍ਰਾਪਤੀ ਲਈ ਰਾਮ ਰਾਮ ਕਹਿਣਾ ਉਹ ਵਿਰਲੇ ਆ। ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪਰਮੇਸ਼ੁਰ ਦਾ ਨਾਮ ਮਨ 'ਚ ਵੱਸਦਾ ਹੈ ਅਤੇ ਜੇ ਮਨ 'ਚ ਵੱਸ ਜਾਏ ਉਹ ਗੁਰੂ ਪਿਆਰੇ ਗਿਆਨ ਰੂਪੀ ਜਿਹੜਾ ਫਲ ਹੈ ਉਹਨੂੰ ਪ੍ਰਾਪਤ ਕਰਦੇ ਹਨ। ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਤਿਸ ਹਰ ਤਿਸ ਕਦੇ ਨਾ ਵਿਸਰੈ, ਹਰ ਹਰ ਕਰੈ ਸਦਾ ਮਨ ਚੀਤ ਰਹਾਓ। ਜਿਨ੍ਹਾਂ ਗੁਰਮੁਖਾਂ ਦੀ ਗੋਬਿੰਦ ਪਰਮੇਸ਼ੁਰ ਨਾਲ ਪ੍ਰੀਤੀ ਲੱਗ ਗਈ ਹੈ ਉਹਨਾਂ ਨੂੰ ਪਰਮਾਤਮਾ ਦਾ ਨਾਮ ਕਦੇ ਵੀ ਨਹੀਂ ਭੁੱਲਦਾ ਹੈ। ਉਹ ਸਦਾ ਵਾਸਤੇ ਮਨ ਔਰ ਚਿੱਤ ਕਰਕੇ ਨਿਰੰਕਾਰ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕਰਦੇ ਹਨ, ਰਾਹ ਵਿਸ਼ਰਾਮ ਦੇ ਉੱਤੇ ਕਿਰਪਾ ਕਰ ਰਹੇ ਹਨ। ਹਿਰਦੈ ਜਿਨ ਕੈ ਕਪਟ ਵਸੈ ਬਾਹਰ ਰਹੋ ਸੰਤ ਪਹਾਰੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਕਪਟ ਬਲਛਲ ਵਸ ਰਿਹਾ, ਬਾਹਰੋਂ ਤਾਂ ਆਪਣੇ ਆਪ ਨੂੰ ਸੰਤ ਕਹਾਉਂਦੇ ਆ, ਭੇਸ ਪਾ ਲਿਆ ਅਤੇ ਸੰਤ ਵਾਲੀ ਕੋਈ ਗੱਲ ਨਹੀਂ ਹੈ ਜਾਂ ਰੋਟੀਆਂ ਕਾਰਨ ਸੂਰਹ ਤਾਲ ਵਾਲੀ ਗੱਲ ਹੈ। ਤ੍ਰਿਸ਼ਨਾ ਮੂਲ ਨਾ ਚੁੱਕ ਗਏ ਅੰਤ ਗਏ ਪਛਤਾਹੇ। ਐਸੇ ਜਿਹੜੇ ਲੋਕ ਉਹਨਾਂ ਦੇ ਅੰਦਰੋਂ ਮਾਇਆ ਪਦਾਰਥਾਂ ਦੀ ਤ੍ਰਿਸ਼ਨਾ ਕਦੀ ਚੁੱਕਦੀ ਦੂਰ ਨਹੀਂ ਹੁੰਦੀ, ਉਹ ਫਿਰ ਜਿਹੜੇ ਅੰਤ ਸਮਾਂ ਆਉਂਦਾ ਜਮ ਲੋਕ ਨੂੰ ਪਛਤਾਉਂਦੇ ਹੋਏ ਜਾਂਦੇ ਆ। ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹੋਣਾ ਕਦੇ ਨਾ ਜਾਏ। ਪਾਤਸ਼ਾਹ ਕਹਿੰਦੇ ਜੇ ਅਨੇਕਾਂ ਤਰ੍ਹਾਂ ਦੇ ਯਤਨ ਉਪਾਅ ਕਰ ਲਏ, ਤੀਰਥਾਂ ਦੇ ਜਾ ਕੇ ਇਸ਼ਨਾਨ ਵੀ ਕਰ ਲੈ, ਪਰ ਉਹਨਾਂ ਦੇ ਮਨ ਅੰਦਰੋਂ ਇਹ ਜਿਹੜੀ ਹੋਮੇ ਦੀ ਮੈਲ ਲੱਗੀ ਹੈ ਇਹ ਨਹੀਂ ਜਾਂਦੀ ਹੈ। ਜਿਸ ਨਾਲ ਕਿ ਦੁਬਦਾ ਨਾ ਜਾਏ ਧਰਮ ਰਾਜ ਤੇ ਸੁਦੇਸ ਜਾਏ। ਜਿਨ੍ਹਾਂ ਗੁਰਮੁਖਾਂ ਦੀ ਦੁਵੈਸ਼ ਭਾਵਨਾ ਨਹੀਂ ਜਾਂਦੀ ਧਰਮ ਰਾਜ ਆਉਣ ਸਮੇਂ ਉਹਨਾਂ ਨੂੰ ਸਾਰੀ ਸਜ਼ਾ ਦਿੰਦਾ ਹੈ। ਕਰਮ ਹੋਵੇ ਸੋਈ ਜਨ ਪਾਏ ਗੁਰੂ ਬੂਝੈ ਕੋਈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਚੰਗੇ ਕਰਮ ਹੁੰਦੇ, ਚੰਗੇ ਭਾਗ ਹੁੰਦੇ, ਉਹਨਾਂ ਨੂੰ ਨਿਰੰਕਾਰ ਦੀ ਕਿਰਪਾ ਪ੍ਰਾਪਤ ਹੁੰਦੀ ਹੈ, ਉਹ ਗੁਰਮੁਖ ਪਿਆਰੇ ਸ਼ੁਭ ਗੁਣਾਂ ਨੂੰ ਪ੍ਰਾਪਤ ਕਰਦੇ ਹਨ। ਫਿਰ ਕੋਈ ਬਿਰਲੇ ਗੁਰਮੁਖ ਹੈ ਜਿਹੜੇ ਸਤਿਗੁਰਾਂ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਨੂੰ ਬੁੱਝਦੇ ਹਨ। ਨਾਨਕ ਵਿੱਚ ਹੋਂ ਮੈਂ ਮਾਰੇ ਤਾਂ ਹਰ ਪੇਟੈ ਸੋਈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਮਨ ਵਿੱਚ ਹੰਗਤਾ ਅਤੇ ਮਮਤਾ ਦਾ ਰੋਗ ਹੈ, ਜਿਹਨੂੰ ਮਾਰ ਲੈ ਉਹ ਫਿਰ ਗੁਰਮੁਖ ਪਿਆਰੇ ਜ਼ਰੂਰ ਅਵਸ਼ ਹਾਂਜੀ ਸਤਿਗੁਰੂ ਦੇ ਵਚਨ ਵਿੱਚ ਆਉਂਦੇ ਆ ਕਿ ਉਹਨੂੰ ਨਿਰੰਕਾਰ ਜ਼ਰੂਰ ਭੇਟਾਂ ਮਿਲਦਾ ਪ੍ਰਾਪਤ ਹੁੰਦਾ ਹੈ। ਗੁਜਰ ਮਹੱਲਾ ਤੀਜਾ ਤਿਸਜਨ ਸ਼ਾਂਤ ਸਦਾ ਮਤ ਨਿਸ਼ਚਲ ਜਿਸ ਕਾ ਅਭਿਮਾਨ ਗੁਆਏ। ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਜਿਨ੍ਹਾਂ ਦਾ ਅਭਿਮਾਨ ਹੰਕਾਰ ਦੂਰ ਕਰ ਦਿੰਦਾ ਹੈ ਉਹ ਗੁਰੂ ਪਿਆਰੇ ਸ਼ਾਂਤੀ ਨੂੰ ਪ੍ਰਾਪਤ ਕਰਦੇ ਹਨ। ਉਹਨਾਂ ਦੀ ਜਿਹੜੀ ਬੁੱਧੀ ਹੈ ਮਤ ਹੈ ਉਹ ਨਿਸ਼ਚਲ ਸਥਿਰ ਹੋ ਜਾਂਦੀ ਹੈ, ਮਨ ਵਿੱਚ ਟਿਕਾਅ ਅਵਸਥਾ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ। ਸੋਜਨ ਨਿਰਮਲ ਜੇ ਗੁਰੂ ਬੁੱਝੇ ਹਰ ਚਰਨੀ ਚਿਤ ਲਾਏ। ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਤੋਂ ਸਿੱਖਿਆ ਲੈ ਕੇ ਨਾਮ ਦੀ ਬਖਸ਼ਿਸ਼ ਨੂੰ ਬੁੱਝਦੇ ਆ ਕਿਹਦੀ ਬਰਕਤ ਕੀ ਹੈ, ਉਹ ਗੁਰਮੁਖ ਪਿਆਰੇ ਪਵਿੱਤਰ ਹਨ ਔਰ ਨਿਰੰਕਾਰ ਦੇ ਚਰਨਾਂ ਵਿੱਚ ਉਹ ਚਿੱਤ ਦੀ ਵਿਰਤੀ ਨੂੰ ਲਾਉਂਦੇ ਹਨ। ਹਰ ਚੇਤ ਅਚੇਤ ਮਨਾ ਜੋ ਇੱਛਾ ਹੈ ਸੋ ਫਲ ਹੋਈ। ਇਹ ਚੇਤ ਅਗਿਆਨੀ ਬੇਸਮਝ ਮਨਾ ਨਿਰੰਕਾਰ ਦੇ ਨਾਮ ਨੂੰ ਚੇਤਨਾ ਕਰ, ਜਿਹੜੀ ਤੂੰ ਇੱਛਾ ਕਰੇਗਾ ਉਹ ਜਿਹੜਾ ਫਲ ਹੈ ਉਸ ਨੂੰ ਤੂੰ ਪ੍ਰਾਪਤ ਕਰ ਲੈਣਾ ਕਰੇਗਾ। ਗੁਰਪ੍ਰਸਾਦੀ ਹਰ ਰਸ ਪਾਵ ਹੈ, ਪੀਵਤ ਰਹਿ ਹੈ ਸਦਾ ਸੁੱਖ ਹੋਈ ਰਾਮ। ਸਤਿਗੁਰਾਂ ਦੀ ਬਖਸ਼ਿਸ਼ ਨਾਲ ਪਰਮਾਤਮਾ ਦੇ ਨਾਮ ਰਸ ਅੰਮ੍ਰਿਤ ਨੂੰ ਪ੍ਰਾਪਤ ਕਰ ਲਏਗਾ। ਜਿਹੜਾ ਗੁਰਮੁਖ ਪਿਆਰਾ ਇਸ ਨਾਮ ਅੰਮ੍ਰਿਤ ਨੂੰ ਪੀਂਦਾ ਰਹੇਗਾ ਅਤੇ ਫਿਰ ਉਹਨਾਂ ਨੂੰ ਨਿੱਤ ਸੁੱਖ ਸਦਾ ਰਹਿਣ ਵਾਲਾ ਸੁੱਖ ਕਿਹੜਾ ਆਤਮਾ ਦੇ ਮਿਲਾਪ ਦਾ ਸੁੱਖ ਇਹਦੀ ਪ੍ਰਾਪਤੀ ਹੋ ਜਾਏਗੀ। ਰਹਾਓ ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ। ਪਾਰਸ ਨੂੰ ਵੀ ਸਤਿਗੁਰੂ ਜੀ ਮਿਲ ਜਾਣ ਅਤੇ ਫਿਰ ਇਹ ਜਿਹੜਾ ਜਗਿਆਸੂ ਆ ਇਹ ਵੀ ਪਾਰਸ ਰੂਪ ਪਾਪ ਗੁਰੂ ਦਾ ਸਰੂਪ ਹੋ ਜਾਂਦਾ। ਪਾਰਸ ਰੂਪ ਹੋ ਜਾਏ ਅਤੇ ਫਿਰ ਉਹ ਆਪਣੀ ਪੂਜਾ ਸਤਿਕਾਰ ਹਾਂਜੀ ਬਖਸ਼ਿਸ਼ ਵੀ ਪ੍ਰਾਪਤ ਕਰਦਾ ਅਤੇ ਫਿਰ ਉਹ ਆਪਣੀ ਪੂਜਾ ਕਰਾਏ ਕਰਾਉਂਦਾ। ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੇ ਸਾਚ ਬੁਝਾਏ। ਜਿਹੜਾ ਕੋਈ ਗੁਰੂ ਪਿਆਰੇ ਉਹਨਾਂ ਨੂੰ ਪੂਜਦਾ ਆ ਉਹਨਾਂ ਨੂੰ ਵੀ ਮਨ ਦੀ ਇੱਛਾ ਮੁਤਾਬਕ ਫਲਾਂ ਦੀ ਪ੍ਰਾਪਤੀ ਹੁੰਦੀ, ਫਲ ਪ੍ਰਾਪਤ ਕਰ ਲੈਂਦਾ ਅਤੇ ਹੋਰਨਾਂ ਵੀ ਨੇਕ ਸਿੱਖਿਆ ਦੇ ਕੇ ਸੱਚੇ ਮਾਰਗ ਨੂੰ ਬਜਾ ਦਿੰਦਾ ਸਮਝਾ ਦਿੰਦਾ ਹੈ। ਬਿਨ ਪਾਰਸਹਿ ਪੂਜਣਾ ਹੋਵੇ, ਬਿਨ ਮਨ ਪਰਚੇ ਅਵਰ ਸਮਝਾਏ ਖਬਰਾ ਸਮਝਾਏ। ਸਤਿਗੁਰੂ ਕੀ ਪਾਰਸ ਨੂੰ ਸੋਏ ਤੋਂ ਬਿਨਾਂ ਪੂਜਨੇ ਕਿ ਨਹੀਂ ਹੁੰਦਾ। ਜਿਹੜਾ ਗੁਰੂ ਪਿਆਰ ਆਪਣੇ ਮਨ ਵਿੱਚ ਪਰਚੇ ਤੋਂ ਬਿਨਾਂ ਅਥਵਾ ਨਿਰੰਕਾਰ ਜੁੜੇ ਤੋਂ ਬਿਨਾਂ ਹੋਰਨਾਂ ਨੂੰ ਸਮਝਾਉਂਦਾ ਹੈ, ਗੁਰੂ ਸਦਾ ਅਗਿਆਨੀ ਅੰਧਾ ਕੇਸ ਉਹ ਮਾਰਗ ਪਾਏ। ਉਹ ਅੰਨਾ ਗਿਆਨ ਵਿਰਾਗ ਰੂਪੀ ਨੇਤਰਾਂ ਤੋਂ ਹੀਣ ਆਇਆ ਅਗਿਆਨੀ ਹੈ ਅਤੇ ਆਪਣੇ ਆਪ ਨੂੰ ਗੁਰੂ ਸਦਾ ਰਿਹਾ ਅਤੇ ਕਹਿੰਦੇ ਹੋਰ ਕਿਸੇ ਨੂੰ ਸਿੱਧੇ ਰਸਤੇ ਕਿਵੇਂ ਪਾਏਗਾ ਜਦ ਆਪ ਹਾਂਜੀ ਕੋਟੇ ਰਸਤੇ 'ਤੇ ਚੱਲ ਰਿਹਾ ਹੈ। ਨਾਨਕ ਬਿਨ ਨਦਰੀ ਕਿਸ ਨੂੰ ਪਾਈ ਹੈ, ਜਿਸ ਨਦਰ ਕਰੇ ਸੋ ਪਾਏ। ਪਾਤਸ਼ਾਹ ਕਹਿੰਦੇ ਇਹਨਾਂ 'ਤੇ ਮਾਰੇ ਮਿਹਰ ਦੀ ਨਜ਼ਰ ਕਰਦੇ ਆ, ਉਹਦੀ ਕਿਰਪਾ ਬਿਨੋਂ ਕੁਝ ਵੀ ਨਹੀਂ ਪ੍ਰਾਪਤ ਕਰੀਦਾ। ਜਿਨ੍ਹਾਂ ਉੱਤੇ ਮਾਰੇ ਕਿਰਪਾ ਕਰਦੇ ਆ ਮਿਹਰ ਦੀ ਨਜ਼ਰ ਕਰਦੇ ਆ ਉਹ ਗੁਰੂ ਪਿਆਰੇ ਸਾਰਾ ਕੁਛ ਹੀ ਪ੍ਰਾਪਤ ਕਰ ਲੈਂਦੇ ਹਨ। ਗੁਰਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ। ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ 'ਤੇ ਕਿਰਪਾ ਕਰਦਾ ਹੈ ਉਹਨਾਂ ਨੂੰ ਆਪਣਾ ਸ਼ਬਦ ਹੁਕਮ ਵਰਤਾ ਕੇ ਅਤੇ ਨਿਰੰਕਾਰ ਉਹਨਾਂ ਨੂੰ ਵਡਿਆਈ ਦੇ ਦਿੰਦਾ ਹੈ। ਔਰ ਗੁਜਰੀ ਮਹੱਲਾ ਤੀਜਾ ਪੰਜ ਪਦੇ ਨਾ ਕਾਸੀ ਮਤ ਉਪਜਾਏ ਨਾ ਕਾਸੀ ਮਤ ਜਾਏ। ਕੋਈ ਕਹਿਣ ਲੱਗਾ ਕਾਸ਼ੀ ਰਹਿਣ ਨਾਲ ਨਾ ਜਿਹੜੀ ਸ੍ਰੇਸ਼ਟ ਮਤ ਪੈਦਾ ਹੁੰਦੀ ਹੈ ਖੋਟੀ ਮਤ ਦੂਰ ਹੋ ਜਾਂਦੀ ਹੈ। ਉਹਦਾ ਇਹ ਬਚਨ ਸੁਣ ਕੇ ਮਹਾਰਾਜ ਕਿਰਪਾ ਕਰਦੇ ਹਨ। ਗੁਜਰੀ ਮਹੱਲਾ ਤੀਜਾ ਪੰਜ ਪਦੇ ਗੁਜਰੀ ਰਾਗ ਵਿੱਚ ਪੰਜਵੇਂ ਤੀਸਰੇ ਪਾਤਸ਼ਾਹ ਜੀ ਪੰਜ ਪਦਾਂ ਦਾ ਸ਼ਬਦ ਉਚਾਰਨ ਕਰਕੇ ਕਿਰਪਾ ਕਰਦੇ ਹਨ। ਨਾ ਕਾਸੀ ਮਤ ਉਪਜਾ ਨਾ ਕਾਸੀ ਮਤ ਜਾਏ। ਕਾਸ਼ੀ ਵਿੱਚ ਰਹਿਣ ਕਰਕੇ ਪਾਤਸ਼ਾਹ ਕਹਿੰਦੇ ਇਹ ਸ਼ੁਭ ਮੁਕਤੀ ਪੈਦਾ ਨਹੀਂ ਹੁੰਦੀ ਅਤੇ ਨਾ ਕਾਸ਼ੀ ਰਹਿਣ ਕਰਕੇ ਖੋਟੀ ਮਤੇ ਜਾਂਦੀ ਹੈ। ਇਹਦਾ ਤੇਰਾ ਕੋਈ ਖਿਆਲ ਆ, ਕਿਉਂਕਿ ਆਪਣੇ ਆਪ ਨਾ ਕਿਸੇ ਦੇ ਅੰਦਰ ਸ਼ੁਭ ਬੁੱਧੀ ਪੈਦਾ ਹੁੰਦੀ ਹੈ ਨਾ ਆਪਣੇ ਆਪ ਖੋਟੀ ਮਤ ਜਾਂਦੀ ਹੈ। ਸਤਿਗੁਰ ਮਿਲਿਆ ਮਤ ਉਪਜਾਇਆ ਤਾਂ ਇਹ ਸੋਝੀ ਪਾਏ। ਸਤਿਗੁਰ ਸੱਚੇ ਪਾਤਸ਼ਾਹ ਮਿਲਣ ਕਰਕੇ ਸ੍ਰੇਸ਼ਟ ਮਤ ਪੈਦਾ ਹੁੰਦੀ ਹੈ, ਖੋਟੀ ਮਤ ਚਲੇ ਜਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਜੀਵ ਸੋਝੀ ਗਿਆਤ ਗਿਆਨ ਅਵਸਥਾ ਨੂੰ ਪਾਉਂਦਾ ਹੈ। ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ। ਇਹ ਮਨ ਨਿਰੰਕਾਰ ਦੀ ਕਥਾ ਸੁਣ ਔਰ ਸਤਿਗੁਰੂ ਦੇ ਉਪਦੇਸ਼ ਨੂੰ ਮਨ 'ਚ ਵਸਾਉਣਾ ਕਰ। ਇਹ ਮਤ ਤੇਰੀ ਤਿਰ ਰਹਿ ਤਾਂ ਭਰਮ ਵਿੱਚ ਹੋ ਜਾਏ ਰਹੋ, ਫਿਰ ਇਹ ਤੇਰੀ ਬੁੱਧੀ ਜਿਹੜੀ ਹੈ ਇਹ ਸੰਸਾਰ ਵੱਲੋਂ ਇਸਤਤ ਹੋ ਜਾਏ, ਸੰਸਾਰ ਦੇ ਵਿੱਚ ਭਟਕੇ ਨਾ, ਤਾਂ ਤੇਰੇ ਮਨ ਵਿੱਚੋਂ ਭਰਮ ਚਲਿਆ ਜਾਏਗਾ। ਬੁੱਧੀ ਜਿਹੜੀ ਹੈ ਉਹ ਸ਼ਬਦ ਦੀ ਕਮਾਈ ਨਾਲ ਹੀ ਟਿਕਦੀ ਹੈ, ਨਹੀਂ ਤਾਂ ਮਨ ਤਾਂ ਚੰਚਲਿਆ ਅਤੇ ਬਿਰਤੀ ਕਦੀ ਕਿਸੇ ਪਾਸੇ ਚਲ ਗਈ, ਕਦੀ ਕਿਸੇ ਪਾਸੇ ਚਲ ਗਈ। ਰਾਵ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਹਰ ਚਰਨ ਹਿਰਦੈ ਵਸਾਏ ਤੂੰ, ਕਿਰ ਵਿਖ ਹੋਵੇ ਨਾਸ। ਜੇ ਨਿਰੰਕਾਰ ਦੇ ਚਰਨਾਂ ਨੂੰ ਤੂੰ ਆਪਣੇ ਮਨ 'ਚ ਵਸਾ ਲੈ, ਤੇਰੇ ਸਾਰੇ ਜਿਹੜੇ ਜਨਮ ਜਨਮਤਰਾਂ ਦੇ ਕਿਰ ਵਿਖ ਪਾ ਪਿਆ ਉਹ ਹੀ ਗੁਰਮੁਖਾ ਨਾਸ ਹੋ ਜਾਣਗੇ। ਪੰਜ ਕੁ ਆਤਮਾ ਵਸ ਕਰਹਿ ਤਾਂ ਤੀਰਥ ਕਰਹਿ ਨਿਵਾਸ। ਪੰਜ ਕੁ ਇਹ ਪੰਜਾਂ ਤੱਤਾਂ ਦੀ ਜਿਹੜੀ ਸਤੋ ਅੰਸ਼ ਤੋਂ ਪੈਦਾ ਹੋਇਆ ਹੋਇਆ ਜਿਹੜਾ ਆਤਮਾ ਮੈਨੇ ਮਨ ਅੰਤਿਸ਼ ਕਰਨਾ, ਉਹਨੂੰ ਜਦੋਂ ਤੂੰ ਕਾਬੂ 'ਚ ਕਰ ਲੈ ਮਨ ਨੂੰ, ਇਹ ਆਤਮਾ ਰੂਪੀ ਤੀਰਥ 'ਤੇ ਤੇਰਾ ਨਿਵਾਸ ਪ੍ਰਾਪਤ ਹੋ ਜਾਏਗਾ। ਉੱਥੇ ਤੂੰ ਨਿਵਾਸ ਕਰੇਗਾ। ਮਨਮੁਖ ਇਹ ਮਨ ਮੁਗਧ ਹੈ ਸੋਝੀ ਵਿਖੇ ਨਾ ਪਾਏ। ਮਨਮੁਖਾਂ ਦਾ ਜਿਹੜਾ ਮਨ ਆ ਉਹ ਮੁਗਧ ਮੂਰਖ ਭਾਵ ਵਾਲਾ ਜੜ ਹੋ ਰਿਹਾ। ਇਸ ਵਾਸਤੇ ਉਹ ਪਰਮਾਤਮਾ ਦੀ ਪ੍ਰਾਪਤੀ ਦੀ ਸੋਝੀ ਉਹਨਾਂ ਨੂੰ ਗਿਆਤ ਪ੍ਰਾਪਤ ਨਹੀਂ ਹੁੰਦੀ, ਸੋਝੀ ਨਹੀਂ ਪੈਂਦੀ। ਹਰ ਕਾ ਨਾਮ ਨਾ ਬੁੱਝੇ ਅੰਤ ਗਿਆ ਪੁਛਤਾਏ। ਉਹ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਇਹਨੂੰ ਤਾਂ ਬੁੱਝਦੇ ਨਹੀਂ, ਇਹਨੂੰ ਤਾਂ ਵਾਧੂ ਸਮਝਦੇ ਆ। ਇਸ ਵਾਸਤੇ ਅੰਤ ਸਮੇਂ ਫਿਰ ਪਛਤਾਉਂਦੇ ਹੋਏ ਸੰਸਾਰ ਤੋਂ ਜਾਂਦੇ ਹਨ। ਇਹ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀ ਅਵਜਾਏ। ਇਹ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀ ਅਵਜਾਏ। ਸਤਿਗੁਰਾਂ ਨੇ ਇਹ ਗੱਲ ਜਿਹੜੀ ਸੀ ਭੇਦ ਵਾਲੀ ਸਮਝਾਤੀ ਹੈ। ਇਹ ਮਨ ਕਾਸ਼ੀ ਆਦਿਕ ਸਾਰੇ ਤੀਰਥ ਅਤੇ ਸਿਮਰਤੀਆਂ ਰੂਪ ਵੀ ਇਹ ਮਨ ਹੀ ਹੈ। ਹਰ ਸਹ ਤੀਰਥ ਇਸ ਸੰਗ੍ਰਹਿ ਹੈ ਜਿਨ੍ਹਾਂ ਨਾਲ ਹਿਰਦੇ ਰਹੇ ਸੁਣ ਇਹ ਠਾਰ ਤੀਰਥ ਪਵਿੱਤਰ ਹੋਣ ਵਾਸਤੇ ਉਹਨਾਂ ਗੁਰਮੁਖਾਂ ਦੇ ਨਾਲ ਰਹਿੰਦੇ ਜਿਨ੍ਹਾਂ ਦੇ ਜਿਨ੍ਹਾਂ ਦੇ ਮਨ ਵਿੱਚ ਬੁੱਧੀ ਅੰਦਰ ਪਰਮਾਤਮਾ ਸਮਾ ਰਿਹਾ ਹੈ। ਹਰ ਵੇਲੇ ਉਹਦੇ ਪੈਰ 'ਚ ਰਹਿੰਦੇ ਆ ਔਰ ਉਹਦਾ ਸਿਮਰਨ ਕਰਦੇ ਹਨ। ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ ਇੱਕ ਵਸਿਆ ਮਨ ਆਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਸਤਿਗੁਰਾਂ ਨੇ ਮਿਲ ਕੇ ਜਿਨ੍ਹਾਂ ਨੇ ਨਿਰੰਕਾਰ ਦੇ ਹੁਕਮ ਬੁੱਝ ਲਿਆ ਉਹਨਾਂ ਦੇ ਮਨ ਵਿੱਚ ਇੱਕ ਨਿਰੰਕਾਰ ਆ ਕੇ ਵਸ ਗਿਆ। ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹਿ ਸਮਰ। ਇਹ ਨਿਰੰਕਾਰ ਜਿਹੜਾ ਆਪ ਜੀ ਨੂੰ ਪਾਉਂਦਾ ਉਹ ਸਭ ਸੱਚਾ ਹੈ। ਇਹ ਬਚਨ ਆਖਣ ਵਾਲਾ ਪੁਰਖ ਜਿਹੜਾ ਉਹ ਫਿਰ ਸੱਚ ਦੇ ਵਿੱਚ ਸਮਾ ਜਾਂਦਾ ਹੈ। ਗੁਜਰੀ ਮਹੱਲਾ ਤੀਜਾ। ਇੱਕ ਵਿਦਵਾਨ ਨੇ ਆ ਕੇ ਬੇਨਤੀ ਕੀਤੀ ਸੁੱਖ ਦੀ ਪ੍ਰਾਪਤੀ ਜਿਹੜੀ ਹੈ ਉਹ ਸੱਚ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਪਾਤਸ਼ਾਹ ਕਿਰਪਾ ਕਰਦੇ ਗੁਜਰੀ ਮਹੱਲਾ ਤੀਜਾ। ਇੱਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚੀ ਸੋਏ। ਇਹ ਪੰਡਿਤ ਜੀ ਇੱਕ ਨਿਰੰਕਾਰ ਦਾ ਨਾਮ ਸਾਰੇ ਸੁੱਖਾਂ ਦਾ ਨਿਧਾਨ ਮੈਨੇ ਖਜ਼ਾਨਾ ਹੈ। ਉਸ ਪਰਮੇਸ਼ਰ ਦੇ ਨਾਮ ਨੂੰ ਸੁਣ ਸਿੱਖ ਜਪਣਾਂਗਾ ਤਾਂ ਸੱਚ ਅਤੇ ਸੱਚੇ ਸੁੱਖ ਦੀ ਪ੍ਰਾਪਤੀ ਹੋਵੇਗੀ। ਉਹਨੂੰ ਸੁਣਨੇ ਕਰਕੇ ਔਰ ਸਿੱਖਣੇ ਨਾਲ ਸੱਚੇ ਦੀ ਪ੍ਰਾਪਤੀ ਹੁੰਦੀ ਹੈ। ਦੂਜਾ ਪਾਏ ਜੇ ਤਾਪੜ ਹੈ ਪੜ੍ਹ ਤੂੰ ਗੁੰਤ ਸਦਾ ਤੋਂ ਹੋਈ। ਜਿਹੜਾ ਦਵੈਸ਼ ਭਾਵ 'ਚ ਲੱਗ ਕੇ ਜਿੰਨਾ ਮਰਜ਼ੀ ਪੜ੍ਹੇਗਾ ਜਿੰਨਾ ਮਰਜ਼ੀ ਪੜ੍ਹੀਗਾ ਉਹ ਪੜ੍ਹਨੇ ਅਤੇ ਗੁੰਤ ਵਿਚਾਰਨ ਕਰਕੇ ਸਦਾ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਹਰ ਚਰਨੀ ਤੋਂ ਲਾਗ ਰਹੋ ਗੁਰੂ ਸ਼ਬਦ ਸੋਝੀ ਹੋਈ। ਹੇ ਪੰਡਿਤ ਜੀ ਤੁਸੀਂ ਨਿਰੰਕਾਰ ਸਰੂਪ ਸਤਿਗੁਰਾਂ ਦੇ ਚਰਨੀ ਲੱਗੇ ਰਹੋ, ਕਿਉਂਕਿ ਸਤਿਗੁਰਾਂ ਦੇ ਉਪਦੇਸ਼ ਕਰਕੇ ਪਰਮਾਤਮਾ ਦੇ ਮਿਲਾਪ ਦੀ ਸੋਝੀ ਜਿਹੜੀ ਗਿਆਨ ਅਵਸਥਾ ਪ੍ਰਾਪਤ ਹੁੰਦੀ ਹੈ। ਹਰ ਰਸ ਰਸਨਾ ਚਾਕ ਤੋਂ ਤਾਮ ਨਿਰਮਲ ਹੋਈ ਰਹੋ। ਹੇ ਪੰਡਿਤ ਜੀ ਤੁਸੀਂ ਰਸਨਾ ਨਾਲ ਪਰਮਾਤਮਾ ਦੇ ਨਾਮ ਰਸ ਨੂੰ ਚਖਣਾ ਕਰੋ, ਫਿਰ ਤੁਹਾਡਾ ਮਨ ਖੁਦ ਪਵਿੱਤਰ ਹੋ ਜਾਏਗਾ। ਰਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਤਿਗੁਰ ਮਿਲਿਆ ਮਨ ਸੰਤੋਖੀ ਹੈ ਤਾਂ ਫਿਰ ਤ੍ਰਿਸ਼ਨਾ ਭੂਤਨਾ। ਸਤਿਗੁਰ ਸੱਚੇ ਤਾਂ ਮਿਲਣ ਕਰਕੇ ਮਨ ਅੰਦਰ ਸੰਤੋਖ ਹੋ ਜਾਂਦਾ। ਅਤੇ ਮਾਇਆ ਦੀ ਜਿਹੜੀ ਤ੍ਰਿਸ਼ਨਾ ਭਟਕਣਾ ਕਰਕੇ ਪਦਾਰਥਾਂ ਦੀ ਜਿਹੜੀ ਕਿ ਭੁੱਖ ਨਹੀਂ ਪੈਦਾ ਹੁੰਦੀ। ਨਾਮ ਨਿਧਾਨ ਪਾਇਆ ਪਰ ਕਰ ਜਾਏ ਨਾ ਕੋਈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਨਿਧਾਨ ਖਜ਼ਾਨੇ ਨੂੰ ਪਾ ਲਿਆ ਉਹ ਕੋਈ ਵੀ ਗੁਰਮੁਖ ਪਰਾਇਆਂ ਘਰਾਂ 'ਚ ਨਹੀਂ ਜਾਂਦਾ। ਕਥਨੀ ਵਧਨੀ ਜੋ ਕਰੇ ਮਨਮੁਖ ਬੂਝਣਾ ਹੋਏ। ਜੇ ਕੋਈ ਮਨਮੁਖ ਕਥਨੀ ਕਥਨੀਆਂ ਅਤੇ ਵਧਨੀ ਕਵੀਸ਼ਰੀਆਂ ਵੀ ਕਰ ਲੈ ਪਰ ਉਹਨੂੰ ਪਰਮਾਤਮਾ ਦੀ ਕੁਝ ਸੋਝੀ ਗਿਆਤ ਪ੍ਰਾਪਤ ਨਹੀਂ ਹੁੰਦੀ। ਗੁਰਮਤਿ ਇਕੱਠ ਚਾਨਣਾ ਹਰ ਨਾਮ ਪਾਵੈ ਸੋਏ। ਸਤਿਗੁਰਾਂ ਦੀ ਸਿੱਖਿਆ ਦੁਆਰਾ ਜਿਹੜੇ ਪਰਮੇਸ਼ੁਰ ਨਾਮ ਨੂੰ ਪਾਉਂਦੇ ਆ ਉਹਨਾਂ ਦੇ ਘੱਟ ਹਿਰਦੇ ਵਿੱਚ ਚਾਨਣਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੁਣ ਸ਼ਾਸਤਰ ਤੂੰ ਨਾ ਬੁੱਝ ਹੀ ਤਾਂ ਫਿਰ ਹੈ ਵਾਰੋ ਵਾਰ। ਇਹ ਪੰਡਿਤ ਜੀ ਤੂੰ ਸ਼ਾਸਤਰ ਨੂੰ ਸੁਣ ਕੇ ਆਪਣੇ ਸਰੂਪ ਨੂੰ ਬੁੱਝ ਹੀ ਨਹੀਂ ਸਮਝਦਾ, ਇਸ ਲਈ ਤੂੰ ਵਾਰ ਵਾਰ ਫਿਰ ਦਰ ਦਰ ਤੇ ਮੰਗਦਾ ਫਿਰਦਾ। ਸੋ ਮੂਰਖ ਜੋ ਆਪ ਨਾ ਪਛਾਣੇ ਸੱਚ ਨਾ ਪਰੇਸਾ। ਉਹ ਕਹਿੰਦੇ ਪੜਿਆ ਵੀ ਮੂਰਖ ਹੈ ਕਿਹੜਾ, ਜਿਹੜਾ ਆਪਣੇ ਸਰੂਪ ਨੂੰ ਨਹੀਂ ਪਛਾਣਦਾ ਕਿ ਮੈਂ ਕੌਣ ਹਾਂ ਅਤੇ ਸੱਚ ਵਿੱਚ ਪਿਆਰ ਨਹੀਂ ਰੱਖਦਾ ਹੈ। ਸੱਚਿਆ ਜਗਤ ਲਹਿਕਾਇਆ ਕਹਿਣਾ ਕੁਛ ਨਾ ਜਾਏ। ਸੋ ਸੱਚੇ ਨਿਰੰਕਾਰ ਨੇ ਆਪੇ ਸੰਸਾਰ ਨੂੰ ਲਹਿਕਾਇਆ, ਮੈਨੇ ਭਰਮਾਇਆ ਹੋਇਆ, ਇਸ ਕਰਕੇ ਕੁਝ ਵੀ ਕਿਹਾ ਨਹੀਂ ਜਾਂਦਾ। ਨਾਨਕ ਜੋ ਦਿਸ ਭਾਵੈ ਸੋ ਕਰੇ ਜਿਉ ਤੇ ਸੁੱਤੀ ਰਜਾਏ। ਪਾਤਸ਼ਾਹ ਕਹਿੰਦੇ ਜੋ ਉਸ ਨੂੰ ਭਾਉਂਦਾ ਉਹ ਜੀਵ ਕਰਦਾ, ਜਿਸ ਤਰ੍ਹਾਂ ਉਹਦੀ ਰਜਾ ਅੱਗਿਆ ਹੁੰਦੀ ਹੈ ਉਸੇ ਤਰ੍ਹਾਂ ਹੋ ਰਿਹਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗੂਰ ਮਹਲਾ ਚੌਥਾ ਚੌਕੜੀ ਵਰ ਫੈਲਾ। ਅਤੇ ਸੱਚੇ ਪਾਤਸ਼ਾਹ ਹਰ ਕੇ ਜਨ ਸਤਿਗੁਰ ਸਤਿਪੁਰਖਾ ਹੁਣ ਦਿਨੋਂ ਕਰੋ ਗੁਰਪਾਤ। ਪਹਿਲੀ ਜਦੋਂ ਅਵਸਥਾ ਸੀ ਤੁਹਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਸਤਿਕਾਰਯੋਗ ਪੂਜਨੀ ਪਿਤਾ ਬਾਬਾ ਹਰਦਾਸ ਜੀ ਦੇ ਹੁਕਮ ਮੁਤਾਬਕ ਘੁੰਗਣੀਆਂ ਵੇਚਦੇ ਸੀ ਅਤੇ ਜੋ ਕਮਾਈ ਹੁੰਦੀ ਸੀ ਘਰ ਲਿਆ ਕੇ ਦੇ ਦਿੰਦੇ ਸੀ। ਇੱਕ ਦਿਨ ਮਾਤਾ ਦਇਆ ਕੌਰ ਜੀ ਨੇ ਸਤਿਗੁਰਾਂ ਦੀ ਜਿਹੜੀ ਮਾਤਾ ਸੀ ਛੋਲੇ ਉਬਾਲ ਕੇ ਉਹ ਦੇ ਦਿੱਤੇ। ਉਹ ਬਾਜ਼ਾਰ ਵਿੱਚ ਜਾ ਕੇ ਮਿੱਠੀ ਆਵਾਜ਼ ਨੂੰ ਅਤੇ ਮੌਕਾ ਦਿੱਤਾ ਅਤੇ ਇੰਨੇ ਨੂੰ ਮਾਰੋ ਕੋਈ ਰੂਪ ਧਾਰ ਕੇ ਸਾਧੂ ਦਾ ਪ੍ਰੀਖਿਆ ਰਿਹਾ ਉਹਨੂੰ ਸਾਹਮਣੇ ਖੜ੍ਹ ਕੇ ਮੈਨੂੰ ਭੁੱਖ ਲੱਗੀ ਖਾਣ ਨੂੰ ਦਿਓ। ਮਾਰ ਨੇ ਛਾਬਾ ਰੱਖ ਕੇ ਭੁੱਖ ਭਰ ਕੇ ਦਿੱਤਾ। ਛੱਗ ਲਿਆ ਕਹਿੰਦੇ ਹੋਰ ਦੇ ਦੁਬਾਰਾ ਤੀਜੀ ਫਿਰ ਵੀ ਇਨਕਾਰ ਨਾ ਕੀਤਾ। ਇਸ ਤਰ੍ਹਾਂ ਸਾਰਾ ਛਾਬਾ ਜਿਹੜਾ ਸੀ ਮਕਾ ਦਿੱਤਾ ਅਤੇ ਛਾਬੇ ਨੂੰ ਖਾਲੀ ਦੇਖ ਵਿਚਾਰੇ ਵੀ ਹੁਣ ਘਰ ਕਿਵੇਂ ਜਾਵਾਂਗੇ, ਇਹ ਪਿਤਾ ਗੁੱਸੇ ਹੋਏਗਾ। ਇਹ ਵਿਚਾਰ ਕੇ ਇੱਕ ਗੁਰਸਿੱਖਾਂ ਦਾ ਜਥਾ ਜਿਹੜਾ ਸੀ ਉਹ ਕੀਰਤਨ ਕਰਦਾ ਜਾ ਰਿਹਾ। ਪੁੱਛੇ ਕਿੱਥੇ ਜਾ ਰਹੇ? ਕਹਿਣ ਲੱਗੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਚਰਨਾਂ ਜਾ ਰਹੇ। ਬਸ ਬੜੇ ਖੁਸ਼ ਹੋਏ ਪਿਛਲਾ ਜਿਹੜਾ ਕਰਮ ਜਾਗਦਾ ਅਤੇ ਉਹਨਾਂ ਦੇ ਨਾਲ ਚਲੇ ਗਏ। ਫਿਰ ਉੱਥੇ ਜਾ ਕੇ ਬੜੀ ਮਹਾਨ ਸੇਵਾ ਕੀਤੀ। ਇੱਕ ਦਿਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਬੀਬੀ ਰਾਮੂ ਜੀ ਕਹਿਣ ਲੱਗੇ ਕਿ ਬੀਬੀ ਭਾਨੀ ਦੀ ਉਮਰ ਕਾਫੀ ਹੋ ਗਈ, ਇਹਨਾਂ ਦੀ ਸ਼ਾਦੀ ਬਾਰੇ ਸੋਚਣਾ ਚਾਹੀਦਾ ਅਤੇ ਕਿਸੇ ਬਾਹਰ ਘਰ ਦਾ ਪਤਾ ਲਾਓ। ਇਹ ਗੱਲ ਸੁਣ ਕੇ ਕ੍ਰੋਧ ਉੱਠਿਆ ਅਤੇ ਜਦੋਂ ਭਾਈ ਜੇਠ ਨੂੰ ਦੇਖਿਆ ਤੁਰੇ ਜਾਂਦੇ ਸੀ, ਕਹਿੰਦੇ ਵੀ ਇਸ ਤਰ੍ਹਾਂ ਦਾ ਚਾਹੀਦਾ। ਜਿਹੜੇ ਇਹ ਵਚਨ ਕੀਤਾ ਮਾਰੇ ਕਹਿੰਦੇ ਸੀ ਇਹਦੇ ਵਰਗਾ ਤਾਂ ਕੋਈ ਇਹ ਹੈ। ਅਤੇ ਪੁੱਛਿਆ ਮੇਰਾ ਨਾਂ ਰਾਮਦਾਸ ਹੈ ਅਤੇ ਪਿਤਾ ਬਾਬਾ ਹਰਦਾਸ ਜੀ ਛੋਟੀ ਰੋਂਸੇ ਲਾਹੌਰ ਦੇ ਰਹਿਣ ਵਾਲੇ। ਮਾਰੇ ਖੁਸ਼ ਹੋਏ, ਲਾਹੌਰ ਭੇਜ ਕੇ ਇਹਨਾਂ ਦੇ ਮਾਤਾ ਪਿਤਾ ਨੂੰ ਸੱਦਿਆ, ਸ਼ਗਨ ਦਿੱਤਾ ਅਤੇ ਵਿਆਹ ਕਰ ਦਿੱਤਾ। ਇਸ ਵਾਸਤੇ ਫਿਰ ਅਤੇ ਮਾਰੇ ਕਹਿੰਦੇ ਜੋ ਮੰਗਣਾ ਮੰਗ ਲੈ। ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਮਹਾਰਾਜ ਤੋਂ ਦੁਨਿਆਵੀ ਕੋਈ ਚੀਜ਼ ਮੰਗੀ ਨਹੀਂ, ਉਹ ਸ਼ਬਦ ਵਿੱਚ ਦੱਸਦੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਹੁੰਦੇ ਨੂੰ ਕਰੋ ਗੁਰਪਾਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਵਾਹਿਗੁਰੂ ਜੀ ਖਾਨ ਓਂਕਾਰ ਪ੍ਰਕਾਸ਼ ਸ਼੍ਰੀ ਪੰਨ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਰਾਹ ਗੁਜਰੀ ਹੈ ਚੌਥੇ ਪਾਤਸ਼ਾਹ ਚੌਂ ਪੰਨਾਂ ਦਾ ਸਾਹਿਬ ਪਹਿਲੇ ਘਰ ਚ ਕਿਰਪਾ ਕਰਦੇ ਹਨ। ਹਰ ਕੇ ਜਨ ਸਤਿਗੁਰ ਸਤਿਪੁਰਖਾ ਹੋ ਬਿਨੋ ਕਰੋ ਗੁਰਪਾਲ। ਇਹ ਗੁਰਮੁਖ ਪੁਰਸ਼ ਹੋ ਪਰਮਾਤਮਾ ਨੂੰ ਜਣਾਉਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਜੀ ਗੁਰੂ ਅਮਰਦਾਸ ਜੀ ਆਪ ਜੀ ਸਤਿਪੁਰਖਾ ਨਿਰੰਕਾਰ ਦਾ ਸਰੂਪ ਹੈ। ਹੇ ਸਤਿਗੁਰੂ ਜੀ, ਮੈਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਹਾਂ। ਹਮ ਕੀਰੇ ਫਿਰ ਮੈਂ ਸਤਿਗੁਰ ਸਰਣਾਈ ਕਰਦਾ ਆਨੰਦ ਪ੍ਰਭਾਵ। ਕਿੰਨੀ ਨਿਮਰਤਾ ਹੈ। ਇਹ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਘਰ ਦੇ ਕੀੜੇ ਕਿਰਮ ਦਾਸਾਂ ਦੇ ਦਾਸ। ਇਹ ਸਤਿਗੁਰੂ ਤੁਹਾਡੇ ਚਰਨਾਂ ਦੀ ਸ਼ਰਨ ਚ ਆਏ, ਆਪ ਕਿਰਪਾ ਦੇ ਘਰ ਚ ਆਏ ਹਾਂ ਕਿ ਮਿਹਰ ਕਰਕੇ ਸਾਡੇ ਹਿਰਦੇ ਨਾਮ ਦਾ ਪ੍ਰਕਾਸ਼ ਕਰ ਦਿਓ। ਅਤੇ ਤੁਹਾਨੂੰ ਗੁਰੂ ਅਮਰਦਾਸ ਨੇ ਕਿਹਾ ਤਾਂ ਵਿਆਹ ਦਾ ਮੌਕਾ ਕੋਈ ਸੰਸਾਰੀ ਵਸਤੂ ਮੰਗ ਲਓ। ਇਹ ਸੁਣ ਕੇ ਫਿਰ ਬੇਨਤੀ ਕੀਤੀ, ਮੇਰੇ ਮੀਤ ਗੁਰ ਦੇ ਮੌਕਾ ਆਰਾਮ ਨਾਲ ਪ੍ਰਵਾਸ। ਇਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮਿੱਤਰ ਸਰੂਪ ਗੁਰੂ ਮਹਾਰਾਜ ਜੀ ਆਪ ਕਿਰਪਾ ਕਰਕੇ ਮੇਰੇ ਹਿਰਦੇ ਪਰਮੇਸ਼ੁਰ ਦੇ ਨਾਮ ਦਾ ਪ੍ਰਕਾਸ਼ ਕਰ ਦਿਓ। ਪ੍ਰਕਾਸ਼ ਰੂਪ ਜਿਹੜਾ ਪਰਮੇਸ਼ੁਰ ਆ ਉਹਦੇ ਨਾਮ ਦਾ ਮੈਨੂੰ ਦਾਨ ਬਖਸ਼ਿਸ਼ ਕਰ ਦਿਓ। ਇਹ ਵਚਨ ਸੁਣ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਪਰਮੇਸ਼ੁਰ ਦਾ ਨਾਮ ਤਾਂ ਤੂੰ ਪਹਿਲਾਂ ਜਪ ਰਿਹਾ, ਕੋਈ ਹੋਰ ਵਸਤੂ ਮੰਗ ਲਾ। ਤੁਹਾਨੂੰ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੇਨਤੀ ਕਰਦੇ ਹਨ, ਗੁਰਮਤਿ ਨਾਮ ਮੇਰਾ ਪ੍ਰਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾਵ। ਇਹ ਸਤਿਗੁਰੂ ਜੀਓ ਸਤਿਗੁਰਾਂ ਦੀ ਪ੍ਰਮੁੱਖ ਸਿੱਖਿਆ ਦੇ ਮੁਤਾਬਕ ਮੇਰਾ ਪਰਮੇਸ਼ੁਰ ਦਾ ਨਾਮ ਇਹ ਮੇਰੇ ਪ੍ਰਾਣਾਂ ਦਾ ਸਿਖਾਈ ਮੈਨੂੰ ਮਿੱਤਰ ਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਸੰਸਾਰੀ ਮਰਿਆਦਾ ਮੁਤਾਬਕ ਭਲਿਆਂ ਦੇ ਵਿੱਚ ਜਿਹੜੇ ਆਪਣੇ ਦਮਾਦ ਹੁੰਦੇ ਆ ਉਹਨਾਂ ਨੂੰ ਕੁਝ ਮਾਇਆ ਪਦਾਰਥ ਦੇਣ ਦੀ ਰੀਤ ਆ ਰਹੀ ਹੈ, ਉਹ ਵੀ ਪੂਰੀ ਕਰਨੀ ਹੈ। ਇਸ ਲਈ ਕੋਈ ਵਸਤੂ ਮੰਗ ਲਓ। ਜਿਵੇਂ ਹੁਣ ਕਿ ਸ਼੍ਰੀ ਰਾਮਦਾਸ ਕਹਿੰਦੇ ਸੰਸਾਰ ਪਦਾਰਥਾਂ ਦੀ ਮੰਗ ਤਾਂ ਉਹਨਾਂ ਨੇ ਕੀਤੀ ਨਹੀਂ, ਹੁਣ ਤ੍ਰੀਵੀ ਮੰਗ ਮੰਗੀ ਹੈ। ਇਹ ਸਤਿਗੁਰੂ ਕਿ ਆਪ ਕਿਰਪਾ ਕਰੋ, ਨਾ ਕਰ ਦੀ ਕੀਰਤੀ ਵਡਿਆਈ ਕਰਨੀ, ਇਹ ਸਾਡੀ ਰਹਿ ਰਾਸ ਰੋ ਰੀਤੀ ਹੈ, ਇਹ ਸਾਡੀ ਰਾਸ ਪੂੰਜੀ ਰਹਿ ਆਵੇ। ਆਪ ਐਸੀ ਕਿਰਪਾ ਕਰ ਦਿਓ, ਰਹਾਓ ਵਿਸਰਾਮ ਦੇ ਕੇ ਕਿਰਪਾ ਕਰਦੇ। ਹਰ ਜਨ ਕੇ ਬੜ ਭਾਗ ਵਡੇਰੇ ਜਨ, ਹਰ ਹਰ ਸਰਦਾ ਹਰ ਪਿਆਸ ਹਰੀ ਦੇ ਜਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਹਰੀ ਜਨਾਂ ਗੁਰਮੁਖਾਂ ਦੇ ਭਾਗ ਵੱਡਿਆਂ ਤੋਂ ਵੱਡੇ ਆ ਜਿਹਨਾਂ ਨੇ ਨਿਰੰਕਾਰ ਦੀ ਸਰਦਾ ਅਤੇ ਪਰਮਾਤਮਾ ਦੀ ਮਿਲਣ ਦੀ ਪਿਆਸ, ਔਰ ਜਿਹਨਾਂ ਨੂੰ ਹਰ ਇੱਕ ਜੀਵ ਨੂੰ ਹਰਿਆਂ ਕਰਨ ਵਾਲਾ ਕੌਣ ਹਰੀ ਨਿਰੰਕਾਰ, ਉਹਦੇ ਮਿਲਾਪ ਦੀ ਸ਼ਰਧਾ ਅਤੇ ਪਿਆਸ, ਹਰ ਪਿਆਸ ਸਾਰੇ ਪਿਆਸਿਆਂ 'ਚੋਂ ਜਿਹਨਾਂ ਨੂੰ ਪਰਮਾਤਮਾ

ਉਸ ਨਿਰੰਕਾਰ ਦੇ ਨਾਮ ਵਿੱਚ ਜਿਨ੍ਹਾਂ ਨੇ ਰਸ ਪ੍ਰੇਮ ਕਰਨਾ ਨਹੀਂ ਪਾਇਆ, ਪਾਤਸ਼ਾਹ ਕਹਿੰਦੇ ਉਹਦਾ ਭਾਗਾਂ ਤੋਂ ਕਿਵੇਂ ਪੁਰਖ ਜਮਾਂ ਦੇ ਕਟਹਿਰੇ 'ਚ ਜਾਂਦੇ ਨੇ, ਜਮਾਂ ਦੇ ਪਾਸ ਪਾਸ ਨਾਮ ਫਾਹੀ ਹੈ, ਉਹਨਾਂ ਦੀ ਫਾਹੀ 'ਚ ਫਸਦੇ ਹਨ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ, ਜਿਹੜੇ ਪੁਰਖ ਸਤਿਗੁਰ ਸੱਚੇ ਪਾਤਸ਼ਾਹ ਨਹੀਂ ਆਏ ਉਹ ਸਤਸੰਗ ਵਿੱਚ ਨਹੀਂ ਆਏ, ਜਿਹੜੇ ਸਤਿਗੁਰ ਨੇ ਸ਼ਰਨ ਵਿੱਚ ਆਏ ਆ ਔਰ ਸਤਸੰਗ ਵਿੱਚ ਨਹੀਂ ਆਏ ਉਹਨਾਂ ਦੇ ਜੀਵਨ ਵਿੱਚ ਸਰਕਾਰ ਆ, ਕਿਉਂਕਿ ਜੀਵਨ ਦੀ ਆਸ ਸਾਨੂੰ ਵੀ ਸਰਕਾਰ ਆ। ਜੋ ਸਤਿਗੁਰਾਂ ਦੀ ਸ਼ਰਨ ਅਤੇ ਸਤਸੰਗਤ ਵਿੱਚ ਨਹੀਂ ਆਏ, ਜਿਹੜੇ ਪੁਰਖ ਸਤਿਗੁਰਾਂ ਦੀ ਸ਼ਰਨ ਵਿੱਚ ਤਾਂ ਆਏ ਆ ਅਤੇ ਸੰਗਤ 'ਚ ਨਹੀਂ ਆਏ ਉਹਨਾਂ ਦਾ ਜੀਵਨ ਵੀ ਸਰਕਾਰ ਯੋਗ ਆ, ਕਿਉਂਕਿ ਸੰਗਤ 'ਚ ਆਉਣ ਨੇ ਤਾਂ ਬਰਕਤ ਮਿਲਣੀ, ਜਿਨ ਹਰ ਜਨ ਸਤਿਗੁਰ ਸਤਸੰਗਤ ਪਾਈ ਤੈਨੂੰ ਮਸਤਕ ਦੇ ਹਲਵਾ, ਜਿਨ੍ਹਾਂ ਦੇ ਮਸਤਕ ਦੇ ਉੱਤੇ ਤੁਰੋਂ ਪਵਿੱਤਰ ਲੇਖ ਲਿਖੇ ਹੋਏ ਹੈ ਆਸ ਮੈਨੇ ਹੈ, ਹਾਂਜੀ ਉਹਨਾਂ ਨਿਰੰਕਾਰ ਦੇ ਸੇਵਕ ਜਾਣੇ ਨੇ ਸਤਿਗੁਰੂ ਦੀ ਸੰਗਤ ਕਰਨੀ ਪਾਈ ਹੈ। ਕਈ ਗੁਰਦੁਆਰੇ ਤਾਂ ਚਲ ਜਾਂਦੇ ਆ ਸੰਗਤ 'ਚ ਨਹੀਂ ਬਹਿੰਦੇ, ਆਲੇ ਘੁੰਮੀ ਜਾਂਦੇ, ਗੁਰਦੁਆਰੇ ਜਾ ਕੇ ਵੀ ਸੰਗਤ 'ਚ ਨਹੀਂ ਬਹਿੰਦੇ, ਇਹ ਲੈਣਾ ਕੀ ਹੈ। ਧੰਨ ਧੰਨ ਸਤਸੰਗਤ ਜਿੱਤ ਹਰ ਰਸ ਪਾਇਆ ਮਿਲ ਨਾਨਕ ਨਾਮ ਪ੍ਰਵਾਹ, ਸਤਿਗੁਰ ਸੱਚੇ ਪਾਤਸ਼ਾਹ ਧੰਨਤਾ ਜੋ ਤੁਹਾਡੀ ਸੰਗਤ ਵੀ ਧੰਨ ਹੈ, ਜਿਹੜੀ ਸਤਸੰਗਤ ਕਰਕੇ ਪਰਮਾਤਮਾ ਦਾ ਨਾਮ ਰਸ ਅਸੀਂ ਪਾਇਆ ਅਸੀਂ ਕਹਿੰਦੇ ਮੈਂ ਸੇਵਕ ਨੂੰ ਨਾਮ ਦਾ ਪ੍ਰਕਾਸ਼ ਮਿਲੇ, ਐਸੀ ਕਿਰਪਾ ਕਰੋ ਨਾਮ ਦਾ ਪ੍ਰਕਾਸ਼ ਹਾਂਜੀ ਆਚਾਰਨਾ ਮਿਲੇ, ਅਤੇ ਮੈਨੂੰ ਸੇਵਕ ਨੂੰ ਨਾਮ ਮਿਲਿਆ ਤਾਂ ਪ੍ਰਕਾਸ਼ ਫਿਰ ਗਿਆਨ ਹੋਇਆ। ਗੁਰੂ ਜੀ ਮਹਲਾ ਚੌਥਾ, ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤਸੰਗਤ ਸ਼ਬਦ ਮਨ ਉਹ ਹੈ ਐਸਾ ਜਿਹੜਾ ਉਹ ਕਹਿੰਦੇ ਗੋਬਿੰਦ ਧਨ ਦਾ ਵੀ ਪ੍ਰੀਤਮ ਮਨ ਦਾ ਵੀ ਔਰ ਉਹਦੀ ਜਿਹੜੀ ਸੰਗਤ ਵਿੱਚ ਮਿਲ ਕੇ ਮਨ ਉਹ ਹੈ, ਮਨ ਦੇ ਅੰਦਰ ਸਤਿਗੁਰਾਂ ਦਾ ਉਪਦੇਸ਼ ਜਿਹੜਾ ਧਾਰਨਾ ਕਰੇ, ਗੋਬਿੰਦ ਜਿਹੜਾ ਨਿਰੰਕਾਰ ਆ ਗੋਬਿੰਦ ਵੇਦਾਂ ਕਰਕੇ ਜਾਣ ਲਿਓ ਔਰ ਪ੍ਰੀਤਮਾ ਵਿੱਚੋਂ ਮਨ ਸ਼੍ਰੋਮਣੀ ਜਿਹੜਾ ਹੈ ਔਰ ਗੋਬਿੰਦ ਜਿਹੜਾ ਪਰਮਾਤਮਾ ਗੋ ਵੇਦਾਂ ਦਾ ਜਾਣਨ ਯੋਗ ਪ੍ਰੀਤਮਾ 'ਚੋਂ ਮਨ ਮੈਨੇ ਸ਼੍ਰੋਮਣੀ ਪ੍ਰੀਤਮ ਉਹਦੇ ਸਮਝ ਮਿਲਣਾ ਕਰੋ ਔਰ ਮਨ ਦੇ ਵਿੱਚ ਸ਼ਬਦ ਜਿਹੜਾ ਬ੍ਰਹਮ ਆ ਉਹਨੂੰ ਨਿਸ਼ਚਾ ਕਰੇਗਾ। ਜਪ ਗੋਬਿੰਦ ਗੋਬਿੰਦ ਧਿਆਈਏ ਸਭ ਕੋ ਰਾਮ ਦੇ ਪ੍ਰਭੋ ਹੈ, ਗੋਬਿੰਦ ਦੇ ਨਾਮ ਨੂੰ ਜਪਣਾ ਕਰੋ ਰਸਨਾ ਨਾ ਗੋਬਿੰਦ ਦੇ ਨਾਮ ਨੂੰ ਮਨ ਕਰਕੇ ਵੀ ਧਿਆਉਣਾ ਕਰੋ ਕਿ ਉਹ ਸਾਰਿਆਂ ਨੂੰ ਅਨੇਕ ਪ੍ਰਕਾਰ ਦੇ ਦਾਨ ਦਿੰਦਾ ਹੈ। ਮੇਰੇ ਭਾਈ ਜਨਮ ਮੋਕੋ ਗੋਬਿੰਦ ਗੋਬਿੰਦ ਗੋਬਿੰਦ ਮਨ ਮੋਹ, ਇਹ ਮੇਰੇ ਭਾਈ ਜਨੋ ਉਹ ਜਿਹੜਾ ਗੋਬਿੰਦ ਆ ਉਹ ਮੇਰੇ ਤਨ ਨੂੰ ਬਾਣੀ ਨੂੰ ਸਰੀਰ ਨੂੰ ਮੋਹਣੇ ਵਾਲਾ ਹੈ। ਤਿੰਨ ਵਾਰ ਕਹਿ ਕੇ ਨਿਸ਼ਚਾ ਕਰਾਇਆ ਮਨ ਨੂੰ ਵੀ ਉਹ ਗੋਬਿੰਦ ਮੋਹਦਾ, ਉਹ ਗੋਬਿੰਦ ਮੇਰੇ ਮਨ ਨੂੰ ਵੀ ਮੋਹਦਾ ਹੈ। ਗੋਬਿੰਦ ਗੋਬਿੰਦ ਗੋਬਿੰਦ ਗੁਣ ਗਾਵਾ ਮਿਲ ਗੁਰ ਸਾਧ ਸੰਗਤੀਆਂ ਨੂੰ ਛੋਟਾ, ਰਾਹੁਲ ਵਿਸ਼ਰਾਮ ਦੇ ਕਹਿ ਰਿਹਾ ਹੈ ਭਾਈ ਤਨ ਕਰਕੇ ਗੋਬਿੰਦ ਦੇ ਗੁਣ ਗਾਓ ਸੇਵਾ ਕਰੋ, ਬਾਣੀ ਕਰਕੇ ਗੁਣ ਗਾਓ ਮਨ ਕਰਕੇ ਗੁਣ ਗੋਬਿੰਦ ਦੇ ਗੁਣ ਗਾਓ। ਗੋਬਿੰਦ ਜਿਹੜਾ ਪਰਮੇਸ਼ਰ ਆ ਗੋਬਿੰਦ ਵੇਦਾਂ ਕਰਕੇ ਜਾਣਨ ਯੋਗ ਉਸ ਗੋਬਿੰਦ ਗੁਣ ਗਾਉਣਾ ਕਰੋ ਗੋਬਿੰਦ, ਇਹ ਭਾਈ ਗੋਬਿੰਦ ਲੋਕਾਂ ਨਾਲ ਮਿਲ ਕੇ ਗੋਬਿੰਦ ਨਿਰੰਕਾਰ ਦੇ ਗੁਣ ਗਾਉਣਾ ਕਰੋ, ਸਤਿਗੁਰਾਂ ਦੀ ਸਤਸੰਗ ਨਾਲ ਮਿਲਿਆ ਭੋਜਨ ਸੋਹਰਾ, ਜਿਹੜਾ ਸੰਗਤ 'ਚ ਮਿਲ ਗਿਆ ਉਹ ਸੋਭਾ ਪਾਉਂਦਾ, ਦਾਲ ਰਹਿੰਦੇ ਆ ਮਾਂ ਜਾਂ ਮੋਠ ਉਹ ਗਲ ਕੇ ਸਾਰੇ ਕੋਲ ਮਿਲ ਕੇ ਕੋਈ ਰੂਪ ਹੋ ਜਾਂਦੇ, ਜਿਹੜਾ ਕੋਕੜੂ ਜੁੜੇ ਰਹਿੰਦਾ ਇਸ ਤਰ੍ਹਾਂ ਸੰਗਤ 'ਚ ਜਿਹੜੇ ਕੋਕੜੂ ਦੀ ਨਿਆਈ ਆ ਜੁੜੇ ਰਹਿੰਦੇ ਉਹਨਾਂ ਦਾ ਅਸੀਂ ਕਾਣੀ ਕੋਡੀ ਮੋਲਣੀ, ਹੁਣ ਅਗਲਾ ਕੱਢ ਕੇ ਖੜਨਾ ਕੋਕੜੂ ਥੋੜ੍ਹੀ ਹੁੰਦਾ, ਸੰਗਤ 'ਚ ਉਹਦੀ ਕੀਮਤ ਨਹੀਂ ਪੈਂਦੀ। ਜਿਹੜਾ ਸੰਗਤ 'ਚ ਘੁਲ ਮਿਲ ਕੇ ਰਹਿੰਦਾ ਉਹ ਬੰਦੇ ਦਾ ਸੰਗਤ 'ਚ ਮਾਣ ਸਤਿਕਾਰ ਹੁੰਦਾ। ਸੁਖ ਸਾਗਰ ਹਰ ਭਗਤ ਹੈ ਗੁਰਮਤਿ ਕੌਲਾ ਰਿਧ ਸਿੱਧ ਲਾਗੈ ਪਗ ਉਹ ਹੈ, ਪਰਮਾਤਮਾ ਦੀ ਜਿਹੜੀ ਭਗਤੀ ਆ ਇਹ ਸੁੱਖਾਂ ਦਾ ਸਾਗਰ ਆ, ਔਰ ਜਿਨ੍ਹਾਂ ਨੇ ਗੁਰਮਤਿ ਸਤਿਗੁਰਾਂ ਦੀ ਸਿੱਖਿਆ ਲੈ ਕੇ ਉਸ ਨਿਰੰਕਾਰ ਦੀ ਭਗਤੀ ਕੀਤੀ ਹੈ ਪਗ ਉਹ ਹੈ, ਉਹਨਾਂ ਦੇ ਚਰਣੀ ਰਿੱਧੀਆਂ ਸਿੱਧੀਆਂ ਅਤੇ ਕੌਲਾ ਲਛਮੀ ਵੀ ਲੱਗਦੀ ਮਾਇਆ ਵੀ।

0: ਚਰਨ ਲੱਗਦੀ ਆ।
1: ਜਨ ਕੋ ਰਾਮ ਨਾਮ ਆਧਾਰਾ, ਹਰ ਨਾਮ ਜਪਤ ਹਰ ਨਾਮ ਮੇ ਸੋ ਹੈ। ਉਹ ਜਿਹੜੇ ਗੁਰੂ ਪਿਆਰੇ, ਉਹਨਾਂ ਨੂੰ ਪਰਮੇਸ਼ੁਰ ਦੇ ਨਾਮ ਦਾ ਆਧਾਰਾ ਆਸਰਾ ਹੈ, ਔਰ ਪਰਮਾਤਮਾ ਦੇ ਨਾਮ ਨੂੰ ਜਪਦੇ ਹੈ, ਔਰ ਪਰਮਾਤਮਾ ਦਾ ਨਾਮ ਕਰਕੇ ਸੋ ਹੈ ਮੈਨੇ, ਉਹ ਸੋਭਦੇ ਆ, ਸੋਭਾ ਪਾਉਂਦੇ ਆ। ਗੁਰਮਤਿ ਭਾਗੀ ਨਿਮਤ ਜੀ ਕੇ ਨਾਮ ਸੁਣ ਤੇ ਆਵੇ ਮਨ ਰੋਹੈ। ਪਾਤਸ਼ਾਹ ਕਹਿੰਦੇ ਹੈ ਜੇ ਕੋਈ ਖੋਟੀ ਬੁੱਧੀ ਵਾਲਾ ਭਾਗਾਂ ਤੋਂ ਹੋਣਾ ਪੁਰਖ ਹੈ, ਔਰ ਜਿਹੜੇ ਬੁੱਧੀ ਦੇ ਫਿੱਕੇ ਆ ਔਰ ਨਾਮ ਨੂੰ ਸੁਣਦੇ ਆ, ਉਹਨਾਂ ਨੂੰ ਆਨੰਦ ਨਹੀਂ ਆਉਂਦਾ, ਸਗੋਂ ਮਨ ਵਿੱਚ ਰੋਹੈ, ਗੁੱਸਾ ਆਉਂਦਾ। ਉਹ ਪਰਮੇਸ਼ੁਰ ਦਾ ਨਾਮ ਸੁਣ ਕੇ ਵੀ ਸੜੀ ਜਾਂਦੇ ਆ, ਕਿ ਮਨ ਦੇ ਵਿੱਚ ਉਹਨਾਂ ਨੂੰ ਕ੍ਰੋਧ ਆਉਂਦਾ। ਕਊਆ ਕਾ ਕੋ ਅੰਮ੍ਰਿਤ ਰਸ ਪਾਈਆ, ਤ੍ਰਿਪਤ ਹੈ ਬੇਸਾ ਖਾਏ ਮੁੱਖ ਗੋ ਹੈ। ਕਊਆ ਜਿਹੜਾ ਕਾਗ ਕਾਂ ਆ ਨਾ, ਪੂਰਾ ਕੰਮ ਆ ਕਾਂ ਕਾਂ ਸ਼ਬਦ ਕਰਨ ਵਾਲਾ ਹੈ, ਜਿਵੇਂ ਕਾਂ ਆ ਤਾਂ ਕਾਂ ਕਾਂ ਕਰੀ ਜਾਣਾ, ਇਸ ਤਰ੍ਹਾਂ ਜਿਹੜੇ ਮਨਮੁੱਖ ਆ ਉਹਨਾਂ ਦਾ ਵਿਹਾਰ ਇਹ। ਕਊਆ ਦੇਸੀ ਕਾਂ ਆ, ਕਾਗ ਹੁੰਦਾ ਜਿਹੜਾ ਪਹਾੜੀ ਕਾਂ ਆ, ਜਿਹਨੂੰ ਆਪਣੇ ਡੋਡਰ ਕਾਂ ਵੀ ਕਹਿੰਦੇ। ਇਸ ਕਰਕੇ ਜੇ ਅੰਮ੍ਰਿਤ ਰਸ ਵਰਗੀਆਂ ਆਪਣੇ ਮਿੱਠੀਆਂ ਮਿੱਠੀਆਂ ਚੀਜ਼ਾਂ, ਦੁੱਧ ਵਗੈਰਾ ਵੀ ਪਾਈਏ, ਹਾਂਜੀ, ਤਾਂ ਉਹਨਾਂ ਚੰਗੀਆਂ ਚੀਜ਼ਾਂ ਨੂੰ ਛੱਡ ਕੇ ਉਹ ਜਿਹੜਾ ਕਾਂ ਆ ਨਾ, ਉਹ ਤਾਂ ਉਹ ਕਾਂ ਜਿਹੜਾ ਉਹ ਉਸਨੇ ਗੰਦਗੀ ਖਾ ਕੇ ਤ੍ਰਿਪਤ ਹੁੰਦਾ ਮੂੰਹ ਤੋਂ। ਕਾਂ ਜਿਹੜਾ ਗੋਹੇ, ਕਾਂ ਕਾਂ ਗੋਹੇ ਮੈਨੇ ਬੋਲਦਾ, ਕਾਂ ਕਾਂ ਬੋਲੀ ਜਾਂਦਾ। ਇਸ ਤਰ੍ਹਾਂ ਕਾਂ ਵਾਂਗ ਜਿਹੜੇ ਪਾਪੀ ਜੀਵ ਹਨ, ਉਹ ਨਾਮ ਅੰਮ੍ਰਿਤ ਰਸ ਵੀ ਪਾਉਣਾ ਕਰੀਏ ਨਾ, ਅਤੇ ਫਿਰ ਵੀ ਉਹ ਬੀਸ਼ੀਆਂ ਰੂਪੀ ਬੇਸ਼ਟਾ ਗੰਦ ਨੂੰ ਖਾ ਕੇ ਤ੍ਰਿਪਤ ਹੁੰਦੇ ਆ, ਮੂੰਹ ਤੋਂ ਖੋਟੇ ਵਚਨਾਂ ਨੂੰ ਗੋਹੇ ਮੈਨੇ ਆਚਾਰਦੇ ਆ। ਕਦੀ ਚੰਗਾ ਨਹੀਂ ਬੋਲਣਾ, ਮਾੜੇ ਬੋਲ ਬੋਲਦੇ। ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਕਊਆ ਹੰਸ ਹੋ ਹੈ ਸਤਵਾਦੀ ਕੌਣ? ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਆਪ ਹੁਕਮ ਦੇ ਕੇ ਪ੍ਰਗਟ ਤੌਰ 'ਤੇ ਅੰਮ੍ਰਿਤ ਸਰੋਵਰ ਦੀ ਰਚਨਾ ਰਚਾਈ, ਔਰ ਜਿਹਦੇ ਵਿੱਚ ਨਹਾਉਂਦਿਆਂ ਇਸ਼ਨਾਨ ਕੀਤਿਆਂ ਕਾਂ ਵੀ ਹੰਸ ਹੋ ਜਾਂਦਾ ਹੈ। ਔਰ ਸਤਵਾਦੀ ਸੱਚਾ ਵਚਨ ਉਚਾਰਨ ਵਾਲੇ ਕੌਣ? ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਨਾਮ ਅੰਮ੍ਰਿਤ ਦੇ ਸਰੋਵਰ ਜਿਹਦੇ ਇਸ਼ਨਾਨ ਕਰਨੇ ਨਾ, ਕਾਂ ਵਾਂਗੂ ਜਿਹੜੇ ਪਾਪੀ ਜੀਵ ਆ ਉਹ ਵੀ ਹੰਸ ਵਾਂਗੂ ਤਤਵੇ ਅਤੇ ਬ੍ਰਹਮ ਗਿਆਨੀ ਮਹਾਂਪੁਰਖ ਬਣ ਜਾਂਦੇ ਆ। ਅਤੇ ਅੱਜ ਕੱਲ੍ਹ ਹੁਣ ਨਿੰਦਿਆ ਕਰੀ ਜਾਂਦੇ ਕਈ ਐਸੇ ਲੋਕ, ਸਤਿਗੁਰ ਸੱਚੇ ਪਾਏ ਸੰਗਤ ਕਰਨ ਨਾ, ਉਹਨਾਂ ਦੇ ਉਪਦੇਸ਼ ਨੂੰ ਹਿਰਦੇ 'ਚ ਧਾਰਨ ਕਰਕੇ ਪਾਪੀ ਪੁਰਖ ਜਿਹੜੇ ਵੀ ਗੁਰਮੁਖ ਬਣ ਜਾਂਦੇ ਆ। ਨਾਨਕ ਧਾਨ ਧੰਨ ਵੱਡੇ ਵੱਡੇ ਭਾਗੀ ਜਿਹਨੂੰ ਗੁਰਮਤਿ ਨਾਮ ਰਿਹਾ ਮਲ ਧੋ ਹੈ। ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਧੰਤਾ ਯੋਗ ਵੱਡਿਆਂ ਭਾਗਾਂ ਵਾਲੇ ਆ, ਔਰ ਜਿਨ੍ਹਾਂ ਨੇ ਸਤਿਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ੁਰ ਨਾਮ ਜਪ ਕੇ ਹਿਰਦੇ ਦੇ ਪਾਪਾਂ ਰੂਪੀ ਜਿਹੜੀ ਮੈਲ ਆ ਇਹਨੂੰ ਧੋ ਲਿਆ ਹੈ। ਗੁਜਰੀ ਮੱਲਾ ਚੌਥਾ, ਹਰ ਜਨ ਉੱਤਮ ਉੱਤਮ ਬਾਣੀ ਮੁੱਖ ਬੋਲ ਹੈ ਪਰ ਉਪਕਾਰ। ਜਿਹੜੇ ਹਰੀ ਦੇ ਜਨ ਭਗਤ ਗੁਰਮੁਖ ਪਿਆਰੇ ਉੱਤਮ ਆ, ਔਰ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਵੀ ਬੜੀ ਉੱਤਮ ਆ, ਕਿਉਂਕਿ ਉਹ ਆਪਣੇ ਮੁੱਖ ਤੋਂ ਪਰਉਪਕਾਰ ਕਰਨ ਵਾਲੇ ਜਿਹੜੇ ਬਚਨ ਬੋਲਦੇ ਹਨ, ਮਾੜਾ ਬਚਨ ਹੀ ਬੋਲਦੇ, ਜਿਹਨਾਂ ਦੋਏ ਦਾ ਭਲਾ ਹੋਵੇ ਉਹ ਬਚਨ ਬੋਲਦੇ। ਜੋ ਜਨ ਸੁਣੇ ਸਰਦਾ ਭਗਤੀ ਸੇਤੀ ਕਰ ਕਿਰਪਾ ਹਰ ਨਿਸਤਾਰੇ। ਜਿਹੜੇ ਗੁਰਮੁਖ ਪਿਆਰੇ ਉਹਨਾਂ ਦੇ ਬਚਨਾਂ ਨੂੰ ਸਰਦਾ ਭਗਤੀ ਨਾਲ ਸੁਣਦੇ ਆ, ਉਹਨਾਂ ਨੂੰ ਪਰਮਾਤਮਾ ਦੀ ਕਿਰਪਾ ਕਰਕੇ ਸੰਸਾਰ ਸਾਗਰ ਤੋਂ ਫਿਰ ਉਹਨਾਂ ਦਾ ਪਾਰ ਉਤਾਰਾ ਕਰ ਲੈਂਦਾ, ਆਪਣਾ ਜੀਵਨ ਸਫਲ ਹੋ ਜਾਂਦਾ, ਨਿਰੰਕਾਰ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ। ਆਰਾਮ ਮੋਕਾ ਹਰ ਜਨ ਮੇਰੇ ਪਿਆਰੇ, ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰ ਪੂਰਾ ਹਮ ਪਾਪੀ ਗੁਰ ਨਿਸਾਰੇ ਰਾਮ। ਹੇ ਪਿਆਰੇ ਰਾਮ, ਮੈਨੂੰ ਹਰੀ ਦੇ ਜਨਾਂ ਨਾਲ ਮਿਲਣਾ, ਕਿਉਂ ਮਨਮੁਖਾਂ ਨਾਲ ਮਿਲਾਂਗੇ ਧਰਤੀ ਖਰਾਬ ਹੋਊਗੀ, ਗੁਰਮੁਖਾਂ ਦਾ ਮਿਲਾਪੇ ਚੰਗਾ। ਗੁਰੂ ਜਿਹੜੇ ਪੂਜਣੇ ਪੂਰੇ ਸਤਿਗੁਰੂ, ਉਹ ਮੇਰੇ ਪ੍ਰਾਣਾਂ ਦੇ ਪ੍ਰੀਤਮ ਆ ਪਿਆਰੇ। ਔਰ ਕਹਿੰਦੇ ਇਹ ਸਾਨੂੰ ਪਾਪੀਆਂ ਨੂੰ ਸਤਿਗੁਰਾਂ ਨੇ ਨਿਸਤਾਰੇ ਮੈਨੇ ਤਾਰਨਾ ਕੀਤਾ, ਗੁਰੂ ਤਾਰਨ ਵਾਸਤੇ ਸਮਰਾਥਿਆ ਰਹੋ। ਗੁਰਮ ਵਡ ਭਾਗੀ ਵਡ ਭਾਗੇ ਜਿਹਨਾਂ ਹਰ ਹਰ ਨਾਮ ਆਧਾਰੇ। ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰੇ ਵੱਡਾ ਭਾਗਾਂ ਵਾਲੇ, ਵੱਡਿਆਂ ਤੋਂ ਵੱਡਿਆਂ ਭਾਗਾਂ ਵਾਲੇ, ਜਿਹਨਾਂ ਨੂੰ ਨਿਰੰਕਾਰ ਦਾ ਨਾਮ, ਪਰਮੇਸ਼ੁਰ ਦੇ ਨਾਮ ਦਾ ਆਧਾਰ ਉਹਨਾਂ ਨੇ ਆਸਰਾ, ਜਿਹਨੂੰ ਹਰ ਹਰ ਨਾਮ ਆਧਾਰੀ, ਜਿਹਨਾਂ ਨੂੰ ਹਰਿ ਹਰ ਪਰਮੇਸ਼ੁਰ ਦੇ ਨਾਮ ਦਾ ਆਧਾਰ ਉਹਨਾਂ ਨੇ ਆਸਰਾ। ਹਰ ਹਰ ਅੰਮ੍ਰਿਤ ਹਰ ਰਸ ਪਾਵ ਹੈ ਗੁਰਮਤਿ ਭਗਤਾਂ ਦਾ, ਉਹ ਫਿਰ ਜਿਹੜੇ ਹੈਗੇ ਆ ਹਰੀ ਪਰਮਾਤਮਾ ਦੇ ਹਰੀ ਹਰ ਨਾਮ ਅੰਮ੍ਰਿਤ ਰਸ ਨੂੰ ਪਾਉਂਦੇ ਆ, ਸਤਿਗੁਰਾਂ ਦੀ ਸਿੱਖਿਆ ਗ੍ਰਹਿਣ ਕਰਕੇ ਉਹਨਾਂ ਦੇ ਅੰਤਸ਼ਕਰਨ ਵਿੱਚ ਇਹ ਅੰਤਗਨ ਨੂੰ ਭੰਡਾਰੇ ਹੈ, ਗੁਰਮਤਿ ਭਗਤ ਭੰਡਾਰੇ, ਗੁਰੂ ਦੀ ਮੱਤ ਲੈ ਕੇ ਭਗਤੀ ਦੇ ਭੰਡਾਰੇ ਭਰੇ ਹੋਏ ਹਨ। ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ ਤੇ ਭਾਗ ਹੀ ਨਹੀਂ ਜੰਮਾਰ, ਜਿਹਨਾਂ ਪੁਰਖਾਂ ਨੇ ਸਤਿਪੁਰਖ ਪਾਉਣੇ ਨਿਰੰਕਾਰ ਪਰਮੇਸ਼ੁਰ ਸਤ, ਉਹਨਾਂ ਦੇ ਸਰੂਪ ਹੈ ਸਤਿਗੁਰੂ, ਉਹਨਾਂ ਦਰਸ਼ਨ ਨਹੀਂ ਪਾਇਆ, ਉਹ ਭਾਗਾਂ ਅਤੇ ਹੀਣਿਆਂ ਨੂੰ ਜਮ ਰਾਜਾ ਮਾਰਦਾ ਹੈ। ਸੇ ਕੂਕਰ ਸੂਕਰ ਗਰਭ ਪਵ ਹੈ ਗਰਭ ਗਰਭ ਜੋਨੀ ਦਈ ਮਾਰੇ ਮਹਾਂਤਿਆਗ, ਉਹ ਜਿਹੜੇ ਬੰਦੇ ਆ ਦਈ ਪ੍ਰੇਰਕ ਪਰਮੇਸ਼ੁਰ ਨੇ ਮਾਰੇ ਹੋਏ ਮਹਾਂਤਿਆਗ, ਵੱਡੇ ਪਾਪੀ ਕੂਕਰ ਕੁੱਤੇ ਸੂਕਰ ਸੂਰ ਗਰਧ ਖੋਤੇ, ਇਹਨਾਂ ਗਰਭ ਜੋਨੀਆਂ, ਇਹ ਜਿਹੜੀਆਂ ਜੂਨੀਆਂ ਨਾ ਖੋਤੇ ਦੀ ਗਰਭ ਜੂਨੀ 'ਚ ਜਾ ਕੇ ਪੈਂਦੇ ਆ, ਉਹਨਾਂ ਨੂੰ ਕਿਹਾ ਅਸੀਂ ਭੈੜੀਆਂ ਜੂਨੀਆਂ ਮਿਲਦੀਆਂ। ਦੀਨ ਦਿਆਲ ਹੋ ਜਾਣੂ ਉੱਪਰ ਕਰ ਕਿਰਪਾ ਦੇ ਹੋਵਾ, ਹੇ ਨਿਰੰਕਾਰ ਜੀ ਅਸੀਂ ਦੀਨ ਗਰੀਬ ਹਾਂ, ਸਾਡੇ 'ਤੇ ਆਪ ਦਿਆਲੂ ਹੋਵੋ, ਕਿਰਪਾ ਕਰਕੇ ਸਾਨੂੰ ਸੰਸਾਰ ਸਾਗਰ ਤੋਂ ਪਾਰ ਲੈਣਾ ਕਰੋ। ਨਾਨਕ ਜਨ ਹਰ ਕੀਰਤਨ ਆਏ ਹਰ ਭਾਵੈ ਹਰ ਨਿਸਤਾਰੀ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਆਪ ਦੀ ਸ਼ਰਨਾ ਹਾਂ, ਆਪ ਕਿਰਪਾ ਕਰੋ, ਔਰ ਜੇ ਆਪ ਨੂੰ ਪਾ ਜਾਏ ਤਾਂ ਸਾਨੂੰ ਤਾਰ ਲਵੋ। ਗੁਰੂ ਜੀ ਮੱਲਾ ਚੌਥਾ, ਹੋ ਦਇਆਲ ਮੇਰਾ ਮਨ ਲਾਭ ਹੋ ਹੋ ਆਂਦਨ ਰਾਮ ਨਾਮ ਨਿਤ ਧਿਆਈ, ਹੇ ਨਿਰੰਕਾਰ ਜੀ ਆਪ ਮੇਰੇ 'ਤੇ ਦਿਆਲੂ ਹੋ ਕਿਰਪਾਲੂ ਹੋਵੋ, ਮੇਰਾ ਮਨ ਸਿਮਰਨ ਦੇ ਵਿੱਚ ਲਾ ਦਿਓ ਕਿ ਮੈਂ ਦਿਨ ਰਾਤ ਤੇਰੇ ਨਾਮ ਨੂੰ ਧਿਆਉਣਾ ਕਰਾਂ। ਸਭ ਸੁੱਖ ਸਭ ਗੁਣ ਸਭ ਨਦਾਨ ਹਰ ਜਿਤ ਜਪਿਆ ਦੁੱਖ ਭੁੱਖ ਸਭ ਲੈ ਜਾਣ, ਸਾਰੇ ਸੁੱਖ ਸਾਰੇ ਗੁਣ ਸਾਰੇ ਨਿਦਾਨ ਖਜ਼ਾਨੇ ਪਰਮੇਸ਼ੁਰ ਦੇ ਨਾਮ ਦੀ ਬਰਕਤ 'ਚ ਹੈ, ਜਿਹੜੇ ਨਾਮ ਦੇ ਜਪਣੇ ਕਰਕੇ ਸਾਰੇ ਦੁੱਖ ਭੁੱਖ ਲੈ ਜਾਂਦੇ ਦੂਰ ਹੋ ਜਾਂਦੇ। ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਪਰ, ਇਹ ਮੇਰਾ ਮਨ ਪਰਮਾਤਮਾ ਦਾ ਨਾਮ ਮੇਰਾ ਸਖਾ ਮਿੱਤਰ ਆ, ਪਰਮਾਤਮਾ ਦਾ ਨਾਮ ਮੇਰਾ ਭਾਈ ਮੈਨੇ ਭਰਾ ਆ, ਗੁਰਮਤਿ ਰਾਮ ਨਾਮ ਜਸ ਲਾਵਾ ਅੰਤ ਬੇਲੀ ਦਰਗਾਹ ਲੈ ਛਡਾਈ ਰਾਮ। ਸਤਿਗੁਰਾਂ ਨੇ ਸਿੱਖਿਆ ਲਿਆ ਕਿ ਪਰਮੇਸ਼ੁਰ ਨਾਮ ਜਿਹੜੇ ਜਪਦੇ ਆ ਔਰ ਪਰਮਾਤਮਾ ਜਸ ਗਾਉਂਦੇ ਆ, ਉਹਨਾਂ ਨੂੰ ਪਰਮਾਤਮਾ ਅੰਤ ਨੂੰ ਹਾਂਜੀ ਅੰਤ ਸਮੇਂ ਬੇਲੀ ਬਣ ਕੇ ਨਾ ਦਰਗਾਹ ਵਿੱਚ ਜਮਾਂ ਤੋਂ ਛਡਾ ਲੈਂਦਾ ਹੈ। ਰਾਹੋ ਤੂੰ ਆਪੇ ਰਾਤਾ ਪਰ ਅੰਤਰਜਾਮੀ ਕਰ ਕਿਰਪਾ ਲੋਚ ਮੇਰਾ ਮੰਨਦਾ ਹੈ, ਇਹ ਅੰਤਰਜਾਮੀ ਤੂੰ ਆਪੇ ਸਾਰਿਆਂ ਦਾ ਦਾਤਾ, ਕਿਰਪਾ ਕਰਕੇ ਆਪ ਜੀ ਨੇ ਮੇਰੇ ਮਨ ਦੇ ਵਿੱਚ ਲੋਚਾ ਇੱਛਾ ਲਾਈ ਹੋਈ ਹੈ, ਮੈਂ ਮੰਤਾਂ ਨੂੰ ਲੋਚ ਲੱਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਿਗੁਰ ਸੁਣਨ ਆਈ। ਪਾਤਸ਼ਾਹ ਕਹਿੰਦੇ ਆ ਮੇਰੇ ਮਨ ਔਰ ਤਨ ਵਿੱਚ ਪਰਮਾਤਮਾ ਦੇ ਮਿਲਣ ਦੀ ਇੱਛਾ ਲੱਗ ਰਹੀ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ 'ਚ ਆਇਆ, ਆਪ ਕਿਰਪਾ ਕਰਕੇ ਨਿਰੰਕਾਰ ਦੇ ਪ੍ਰਾਪਤੀ ਦੀ ਲੋਚ ਜਿਹੜੀ ਮੇਰੀ ਇੱਛਾ ਪੂਰੀ ਕਰ ਦੇ। ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਲ ਤ੍ਰਿਗ ਤ੍ਰਿਗ ਵਿਰਖਾ ਜਾਏ, ਪਿਛਲੇ ਪੁੰਨਾਂ ਕਰਕੇ ਮਨੁੱਖ ਜਨਮ ਪਾਇਆ ਨਾਮ ਤੋਂ ਉਹਨਾਂ ਵਿਅਰਥ ਜਾ ਰਿਹਾ, ਇਸ ਕਰਕੇ ਐਸੇ ਜੀਵ ਨੂੰ ਤ੍ਰਿਗ ਤ੍ਰਿਗ ਧਰਕਾਰ ਧਰਕਾ ਰਿਹਾ, ਜੇ ਆ ਕੇ ਮਨੁੱਖ ਦੇ ਵੀ ਮੇਰੀ ਨਾਮ ਹੀ ਨਹੀਂ ਜਪਿਆ ਕੀ ਫਾਇਦਾ ਮਨੁੱਖ ਜਨਮ ਦਾ। ਨਾਮ ਬਿਨਾਂ ਰਸ ਕਸ ਲੋਕ ਪਾਵੈ ਮੁਖ ਟੀਕਾ ਥੁੱਕ ਥੂਕ ਮੁਖ ਪਾਈ, ਪਾਤਸ਼ਾਹ ਕਹਿੰਦੇ ਜਿਹੜਾ ਜੀਵਿਆ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੁੱਖਦਾਈ ਜਿਹੜੇ ਰਸ ਕਸ ਉਹਨਾਂ ਨੂੰ ਖਾ ਪੀ ਰਿਹਾ, ਔਰ ਜਿਹੜੇ ਕਸੀਸ ਦੇ ਕੇ ਕੱਢੇ ਜਾਂਦੇ ਸ਼ਰਾਬ ਆਦਿਕ ਅਤੇ ਇਹ ਰਸ ਅਤੇ ਉਹਨਾਂ ਨੂੰ ਖਾ ਕੇ ਦੁੱਖ ਭੋਗਦਾ ਅਤੇ ਮੂੰਹ 'ਚ ਫਿੱਕੇ ਵਜਨ ਬੋਲਦਾ, ਇਸ ਕਰਕੇ ਕਹਿੰਦੇ ਇਸ ਲੋਕ 'ਚ ਵੀ ਉਹਨਾਂ ਦੇ ਮੂੰਹ 'ਤੇ ਥੁੱਕਾਂ ਪਰ ਲੋਕ ਵਿੱਚ ਵੀ ਲਾਂਤਾਂ ਰੂਪੀ ਥੁੱਕਾਂ ਪੈਂਦੀਆਂ ਨੇ। ਇਸ ਵਾਸਤੇ ਇਸ ਤਰ੍ਹਾਂ ਦਾ ਹਾਲ ਜਿਹੜਾ ਹੈਗਾ ਹਾਂਜੀ ਉਹ ਉਹਨਾਂ ਲੋਕਾਂ ਦਾ ਹੁੰਦਾ ਜੋ ਜਨ ਹਰ ਪਗ ਹਰ ਹਰ ਸਰਨ ਤਿੰਨ ਦਰਗਾਹ ਹਰ ਹਰ ਦੇਵ ਦੇ, ਜਿਹੜੇ ਕਹਿੰਦੇ ਆ ਜੀਵਾਂ ਨੂੰ ਹਰਿਆ ਕਰਨ ਵਾਲਾ ਨਿਰੰਕਾਰ ਪਰਮੇਸ਼ੁਰ, ਜੇ ਕੋਈ ਉਹਦੀ ਸ਼ਰਨ ਗ੍ਰਹਿਣ ਕਰਦਾ ਉਹਨੂੰ ਪ੍ਰਲੋਕ ਦਰਗਾਹ 'ਚ ਹਰ ਹਰ ਪਰਮਾਤਮਾ ਵਡਿਆਈ ਬਖਸ਼ਿਸ਼ ਕਰਦਾ। ਧੰਨ ਧੰਨ ਸਾਹਿਬਾਸ ਚਾਹੇ ਪ੍ਰਭ ਜਨ ਕੋ ਜਾਂ ਨਾਨਕ ਮੇਲ ਲੈ ਲੈ ਲੈ, ਸੱਚੇ ਪਾਤਸ਼ਾਹ ਆਪਣੇ ਕਹਿੰਦੇ ਸੋ ਜਿਹੜਾ ਨਿਰੰਕਾਰ ਆਪਣੇ ਸੇਵਕਾਂ ਨੂੰ ਨਿਸ਼ਚੇ ਕਰਕੇ ਧੰਨ ਧੰਨ ਅਤੇ ਸਾਹਿਬਾਸ ਧੰਨਤਾ ਜੋ ਕਹਿੰਦਾ ਪਿਆ ਵੀ ਗੁਰਮੁਖਾ ਤੂੰ ਧੰਨ ਹੈ, ਆਪਣੇ ਸਿਰ ਤੋਂ ਉਹਨੂੰ ਆਪਣੇ ਗਲ ਨਾਲ ਲਾ ਕੇ ਮਿਲ ਲੈ, ਉਹ ਭੇਦ ਕਰ ਲੈਂਦਾ, ਉਹ ਸੇਵ ਸੇਵ ਤੋਂ ਜੁਦੇ ਨਹੀਂ ਰਹਿੰਦੇ। ਗੁਰੀ ਮਹਲਾ ਚੌਥਾ, ਗੁਰਮੁਖ ਸਖੀ ਸਹੇਲੀ ਮੇਰੀ ਮੌਕਾ ਦੇ ਬਹੁਤ ਦਾਨ ਹਰ ਪ੍ਰਾਣ ਜੀ ਵਾ। ਇਹ ਗੁਰਮੁਖ ਰੂਪੀ ਮੇਰੀਆਂ ਪਿਆਰੀਆਂ ਸਖੀਓ, ਪ੍ਰਾਣਾਂ ਨੂੰ ਜਵਾਨ ਵਾਲਾ ਕੌਣ ਹੈ ਪਰਮਾਤਮਾ, ਮੈਨੂੰ ਉਹਦੇ ਸਿਮਰਨ ਦਾ ਦਾਨ ਦੇਣਾ ਕਰੋ। ਅਮ ਹੋਵੇ ਲਾਲੇ ਬੋਲੇ ਗੁਰਸਿੱਖਾਂ ਦੇ ਜਿਹਨਾਂ ਅੰਦਨ ਹਾਰ ਪ੍ਰਾਗ ਪੁਰਖਿਆ। ਅਸੀਂ ਉਹਨਾਂ ਗੁਰਮੁਖ ਪਿਆਰਿਆਂ ਦੇ ਲਾਲੇ ਬੋਲੇ ਦਾਸਾਂ ਦੇ ਦਾਸ ਹੋ ਜਾਂਦੇ ਹਾਂ, ਜਿਹਨਾਂ ਨੇ ਦਿਨ ਰਾਤ ਪਰਮਾਤਮਾ ਪੁਰਖ ਦੇ ਨਾਮ ਨੂੰ ਜਪਿਆ ਹੈ, ਧਿਆਇਆ ਹੈ। ਮੇਰਾ ਮੰਤਨ ਬਿਰਹੋ ਗੁਰਸਿੱਖ ਪਗਲਾ, ਇਹ ਗੁਰਸਿੱਖੋ ਤੁਹਾਡੇ ਚਰਨਾਂ ਦਾ ਬਿਰਹਾ, ਮੈਂ ਬਿਰਹੋ ਮੈਨੇ ਪ੍ਰੇਮ, ਮੇਰੇ ਮਨ ਵਿੱਚ ਵੀ ਤੁਹਾਨੂੰ ਪਰਮੇਸ਼ਰ ਨੇ ਲਾਇਆ ਹੈ। ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਭਾਈ, ਮੌਕੋ ਕਰੋ ਪ੍ਰੇਸ ਹਰ ਮਿਲੇ ਮਿਲਾਰਾ। ਇਹ ਗੁਰੂ ਦੇ ਗੁਰਸਿੱਖੋ ਗੁਰ ਭਾਈਓ, ਤੁਸੀਂ ਮੇਰੇ ਪ੍ਰਾਣਾਂ ਦੇ ਸਖਾ ਮਿੱਤਰ ਹੈ, ਆਪ ਪਿਆਰੇ ਹੈ, ਮੈਨੂੰ ਸਤਿਗੁਰਾਂ ਦਾ ਉਪਦੇਸ਼ ਦੇਣਾ ਕਰੋ, ਕਿਉਂਕਿ ਤੁਹਾਡਾ ਮਿਲਾਇਆ ਹੋਇਆ ਇੱਕ ਪਰਮਾਤਮਾ ਮਿਲਦਾ, ਤੁਸੀਂ ਮਿਲੇ ਹਾਂ, ਸਾਨੂੰ ਵੀ ਮਿਲਾ ਦਿਓ। ਸਰਾਹ ਜਿਵੇਂ ਹੁਣ ਕਿਸੇ ਅਫਸਰ ਨਾਲ ਕੋਈ ਮਿਲਿਆ ਹੋਵੇ ਅਤੇ ਸਿੱਧਾ ਅਫਸਰ ਮਿਲਣਾ ਔਖਾ, ਉਹ ਜਾਂ ਲੀਡਰ ਨਾਲ ਮਿਲਾ ਦਿੰਦਾ ਨਾ, ਇਸ ਤਰ੍ਹਾਂ ਪਰਮੇਸ਼ਵਰ ਨੂੰ ਜਿਹੜਾ ਮਿਲਿਆ ਉਹ ਮਿਲਾ ਸਕਦਾ। ਜਾਂ ਹਨ ਪ੍ਰਭਾਵ ਹੈ ਤਾਂ ਗੁਰੂ ਨੂੰ ਮਿਲਿਆ, ਜਨਮ ਬਚਨ ਗੁਰੂ ਸਤਿਗੁਰੂ ਨੂੰ ਪਾਇਆ। ਫਿਰ ਕਹਿੰਦੇ ਪਰਮਾਤਮਾ ਨੂੰ ਜੇ ਭਾ ਜਾਏ, ਗੁਰਮੁਖ ਨੂੰ ਆਪਣੇ ਨਾਲ ਮਿਲ ਲੈਂਦਾ, ਜਿਹਨਾਂ ਗੁਰਮੁਖਾਂ ਦੇ ਮਨ ਵਿੱਚ ਗੁਰੂ ਕੀ ਪੂਜਨੀ ਦੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਬਚਨ ਪਾਇਆ ਚੰਗੇ ਲੱਗੇ, ਪੜਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ। ਸਤਿਗੁਰ ਪਿਆਰੇ ਗੁਰਸਿੱਖ ਜਿਹੜੇ ਵੱਡਿਆਂ ਭਾਗਾਂ ਵਾਲੇ, ਕਿਉਂਕਿ ਉਹਨਾਂ ਨੇ ਨਿਰਵਾਣ ਜਿਹੜਾ ਨਿਰਬੰਧ ਬਾਣ ਦੁੱਖਾਂ ਤੋਂ ਰਹਿਤ ਹੈ, ਮੈਂ ਮੁਕਤ ਛੂ ਪਰਮਾਤਮਾ ਸਿਮਰਨ ਦਾ ਨਿਰਵਾਣ ਪਦ, ਜਿਹੜਾ ਆਤਮਾ ਪਦ ਉਹ ਪਾ ਲਿਆ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪਾ ਲਿਆ। ਸਤਸੰਗਤ ਗੁਰ ਕੀ ਹਰ ਪਿਆਰੀ ਜੀ ਨੂੰ ਹਰ ਹਰ ਨਾਮ ਮਿੱਠਾ ਮੰਗਾ ਪਾਇਆ। ਸਤਿਗੁਰ ਸੱਚੇ ਪਾਤਸ਼ਾਹ ਦੀ ਜਿਹੜੀ ਸਤਸੰਗਤ ਉਹ ਮਹਾਰਾਜ ਨੂੰ ਪਿਆਰੀ, ਜਿਹਨੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਮਿੱਠਾ ਲੱਗਿਆ ਪਾ ਗਿਆ, ਜਿਹਨ ਸਤਿਗੁਰ ਸੰਗਤ ਸੰਗ ਨਾ ਪਾਇਆ ਅਤੇ ਪਾਗਹੀਣ ਪਾਪੀ ਜਮ ਖਾਇਆ। ਜਿਹਨਾਂ ਬੰਦਿਆਂ ਨੇ ਸਤਿਗੁਰਾਂ ਦੀ ਸੱਚੀ ਸੰਗਤ ਦਾ ਸੰਗ ਕਰਨਾ ਨਹੀਂ ਪਾਇਆ, ਉਹ ਤਾਂ ਭਾਗਾਂ ਤੋਂ ਹੀ ਪਾਪੀ, ਉਹਨਾਂ ਨੂੰ ਜਮਾਂ ਨੇ ਖਾਧਾ। ਆਪ ਕਿਰਪਾਲ ਕਿਰਪਾ ਪ੍ਰਵਤਾਰੇ ਹਰੇ ਆਪੇ ਗੁਰੂ ਮਿਲੇ ਮਿਲਾਇਆ, ਉਹ ਕਿਰਪਾਲ ਨੂੰ ਨਾਲ ਆਪਣੀ ਮਿਹਰ ਧਾਰੇ ਕਿਰਪਾ ਕਰੇ ਅਤੇ ਗੁਰਮੁਖ ਨੇ ਮਿਲਾਇਆ, ਪਰਮਾਤਮਾ ਆਪੇ ਆ ਕੇ ਮਿਲੇ ਮੈਨੇ ਮਿਲਦਾ। ਜਾਂ ਨਾਨਕ ਬੋਲਿਆ ਗੁਣਬਾਣੀ ਗੁਰਬਾਣੀ ਹਰ ਨਾਮ ਸੁਣਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਪੁਰਖ ਗੁਣਾਂ ਵਾਲੀ ਬਾਣੀ ਬੋਲਦੇ, ਗੁਰਬਾਣੀ ਦੇ ਪ੍ਰਤਾਪ ਕਰਕੇ ਹਾਂਜੀ ਪਰਮਾਤਮਾ ਨਾਮੀ ਵਿੱਚ ਫਿਰ ਉਹ ਅਭੇਦ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

तेरे दर से नूर मिलता है, गम दिलों को सुरूर मिलता है। जो तेरे दर पे आ जाए उसे कुछ ना कुछ तो जरूर मिलता है। कादरे मुतलक माहे जब ईशाए खुआ हस्ती ए मुकद्दस लाइता प्रभु दी याद विच जुड़ बैठे समूह माई भाई गुरु प्यार वालियो, आओ सब तो पहला सतगुरां नूं सीस निभा के बड़े अदब और सत्कार नाल पंथ दे वाले मर्द अगंबड़े साहबे कामाल वाजां वाले ताजां वाले शाहे शहनशाह हक हक आगाह गुरु गोबिंद सिंह, शाहे शहनशाह गुरु गोबिंद सिंह, गुरु गोबिंद सिंह साहब महाराज दी बख्शी हुई फतेह। एक विद्वान सज्जन दो लैना लिखदा फतेह दे संबंध विच, ओ लिखदा फतेह नाल अकाल दे जोड़ दिए, फतेह नाल अकाल दे जोड़ दिए। नीता इस संसार विच आपो अपने धर्मां दे कुछ रूल्स ने, योगियां दे बारह पंथ ने, बारह पंथ। जदों एक योगी दूसरे योगी नूं मिलदा ना तां ओह योगी कहिंदा आदेश जिहदा भाव है प्रणाम, मैं तेरे चरणां ते प्रणाम करदा। दूसरा योगी कहिंदा आदेश मैं तेरे चरणां ते प्रणाम करदा। बारह दे बारह पंथ एक दूजे दे चरणां ते प्रणाम करदे आ रहे ने। इत्थे ही बस नहीं, हिंदुस्तान दे लोग कहिंदे ने जे एक दूजे नूं मिलदे ने कहिंदे नमस्ते, नमस्ते दा भाव भी प्रणाम है। कहिंदा मैं तैनू प्रणाम करदा, दूसरा कहिंदा मैं तैनू प्रणाम करदा। जे इस तों अगली गल है फिर वह कहिंदा जय राम जी की, दूसरा भी कहिंदा जय राम जी की। पर पंथ दे वाली गुरु गोबिंद सिंह साहब महाराज की विचारधारा, गुरु नानक की विचारधारा ने मनुखता नूं आख्या है मनुख तां किसे मनुख नूं प्रणाम नहीं करनी, प्रणाम उस परमात्मा नूं करनी है, प्रणाम उस अकाल पुरख वाहिगुरु नूं करनी है। गुरु नानक देव महाराज जी पावन पवित्र वचन आपां रोज पढ़दे आं, आदेश तिसा आदेश प्रणाम उस नूं है, आदेश तिसा आदेश किस नूं प्रणाम है जिहदे गुण में आद अनिल अनाद अनाहत युग युग एको देश, जिस परमात्मा दे गुण ने। ते गुरु गोबिंद सिंह साहब महाराज भी पावन पवित्र मुखार बिंद तो आप रोज पढ़ते हाँ सुनते हाँ नमस्कार किसी को हमारी सकल परजा दिन सवारी। उस परमात्मा नु प्रणाम फतेह नाल अकाल दे जोड़ दिए। ए शहीदां दे खून चो आई फतेह जरा तको सरहंद दी कंध वले, याद करो सरहंद दे सीन नु। आ रहा है अगले महीने विच साहबजादियां दा शहीदी जोड़ मेला, सरहंद दा सूबेदार वजीद खां कह रहा सी कि मैं इस धरती ते कोई फतेह गजाउण वाला नहीं छड़ना, कोई फतेह गजाउण वाला। पर ध्यान देना जिहड़ा मनुख अपनी इस गल ते मान कर रहा सी, मान कर रहा सी अपने हथ दी ताकत ते, ना कर बुलंदी पे ना जितना, आसमां के तारों को जिमी पर टूटते देखा है, अपने राज सत्ता ते मान कर रहा सी। वो कह रहा सी मैं हिंदुस्तान की धरती से कोई फतेह गजाउण वाला नहीं छड़ना। पर ओदा रंग पीला जड्डू वर्गा हो गया जदों ओदे दरबार विच गुरु गोबिंद सिंह महाराज के फरचंदा ने जाके फतेह गजाई। जरा तको सरहंद की कंध वाले साहबजादिया किवें बुलाई फतेह, वहमां भरमां पखंडां दा नाश कर दी, प्यारे प्रीतम दे ताई मिलाए फतेह। ओदी कदे ना जग ते हार हुंदी जिहड़ा संगत विच गज के बुलावे फतेह। आखो जी वाहिगुरु जी का खालसा वाहिगुरु जी की फतेह। तुसा असानू गुरु ने सुफाग समा बख्शिया है सतगुरां दी पावन पवित्र हजूरी अंदर जुड़ बैठण दा। गुरु ने कृपा कीती है, रहमत कीती है, दयालु होए ने, कृपालु होए ने साडे जीवां ते,
ਆਪਣੇ ਚਰਨਾਂ ਵਿੱਚ ਜੁੜ ਬੈਠਣ ਦਾ ਗੁਰੂ ਸਾਹਿਬ ਨੇ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ ਹੈ। ਆਪ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕੇ ਜਿੱਥੇ ਰੱਬੀ ਬਾਣੀ ਦਾ ਪਾਠ, ਸ਼ਬਦ ਕੀਰਤਨ, ਗੁਰਮਤ ਦੀਆਂ ਵਿਚਾਰਾਂ, ਸੇਵਾ ਸਿਮਰਨ ਦੇ ਲਾਹੇ ਪ੍ਰਾਪਤ ਕਰਕੇ ਇਹ ਮਨੁੱਖਾ ਜੀਵਨ ਸਫਲਾ ਕਰ ਰਹੇ ਹੋ, ਉੱਥੇ ਕੁਝ ਕੁ ਸਮਾਂ ਪ੍ਰਬੰਧਕ ਸੱਜਣਾਂ ਵੱਲੋਂ ਸਾਨੂੰ ਵੀ ਸੇਵਾ ਕਰਨ ਦਾ ਬਖਸ਼ਿਆ ਹੈ। ਆਓ ਉਸ ਸਮੇਂ ਵਿੱਚ ਸਿੱਖ ਸੰਗਤਾਂ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਸਭ ਤੋਂ ਪਹਿਲਾਂ ਗੁਰੂ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ ਸਤਿਕਾਰਯੋਗ ਮਾਤਾ ਰੇਸ਼ਮ ਕੌਰ ਜੀ ਤਥਾ ਉਹਨਾਂ ਦੇ ਸਮੁੱਚੇ ਪਰਿਵਾਰ ਤੇ। ਸਰਬੰਸ ਸਾਚਾ ਏਕ ਹੈ, ਦੂਜਾ ਨਾ ਹੀ ਕੋਏ, ਤਾਂ ਕਿ ਸੇਵਾ ਸੋ ਕਰੇ ਜਾ ਕੋ ਨਦਰ ਕਰੇ, ਜਿਹਦੇ ਉੱਤੇ ਉਹ ਗੁਰੂ ਕਿਰਪਾ ਕਰੇ, ਨਦਰ ਕਰੇ ਤਾਂ ਸਿਮਰਿਆ ਜਾਏ। ਜੇ ਗੁਰੂ ਕਿਰਪਾ ਕਰਦੇ ਬਿਨਾਂ ਰਹਿਮਤ ਕਰੇ, ਬਖਸ਼ਿਸ਼ ਕਰੇ, ਜਿਨ ਕੋ ਨਦਰ ਕਰਮ, ਕਰਮ ਫਾਰਸੀ ਦਾ ਸ਼ਬਦ ਹੈ, ਮੇਰੇ ਨਾਨਕ ਪਾਤਸ਼ਾਹ ਕਹਿੰਦੇ ਜਿਨ੍ਹਾਂ ਉੱਤੇ ਗੁਰੂ ਬਖਸ਼ਿਸ਼ ਕਰਦਾ, ਬਖਸ਼ਿਸ਼ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਹੋਰ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਗੁਰਬਾਣੀ ਇਸ ਜੱਗ ਮੈਂ ਚਾਨਣ, ਸਾਰੀ ਮਨੁੱਖਤਾ ਲਈ ਗੁਰਬਾਣੀ ਗਿਆਨ ਦਾ ਸੂਰਜ ਹੈ, ਗਿਆਨ ਦੀ ਰੋਸ਼ਨੀ ਹੈ। ਪਰ ਅੱਗੇ ਪਾਤਸ਼ਾਹ ਕਹਿ ਰਹੇ ਨੇ ਧਰਮ ਵਸੈ ਮਨੇ ਆਏ, ਜਿਨ੍ਹਾਂ ਦੇ ਹਿਰਦਿਆਂ ਵਿੱਚ ਬਖਸ਼ਿਸ਼ ਹੁੰਦੀ ਹੈ ਨਾ, ਬਖਸ਼ਿਸ਼ ਰਹਿਮਤ ਕਰਦਾ ਪਰਮਾਤਮਾ, ਉਹਨਾਂ ਦੇ ਹਿਰਦਿਆਂ ਵਿੱਚ ਗੁਰਬਾਣੀ ਦਾ ਵਾਸਾ ਹੁੰਦਾ। ਗੁਰਮਤ ਪਰਿਵਾਰ ਨੇ ਪਰਸੋਂ ਰੋਜ਼ ਤੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜੇ ਨੇ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਕੇ ਆਪ ਸੇਵਾ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਨੇ ਔਰ ਸਿੱਖ ਸੰਗਤਾਂ ਨੂੰ ਗੁਰੂ ਕੀ ਪਾਵਨ ਪਵਿੱਤਰ ਬਾਣੀ ਨਾਲ ਜੋੜਨ ਲਈ ਉੱਦਮ ਯਤਨ ਕੀਤਾ ਗਿਆ। ਇੱਕ ਵਿਦਵਾਨ ਸੱਜਣ ਦੋ ਰਹਿਣਾ ਲਿਖਦਾ, ਹੀਰੇ ਪੰਨੇ ਜਵਾਹਰਾਂ ਦੀ ਲੋੜ ਕੋਈ ਨਾ, ਹੀਰੇ ਪੰਨੇ ਜਵਾਹਰਾਂ ਦੀ ਲੋੜ ਕੋਈ ਨਾ, ਜੇਕਰ ਕੋਲ ਗੁਰਬਾਣੀ ਦੀ ਕਣੀ ਹੋਵੇ, ਦੁੱਖ ਦਰਦ ਦਲਿੱਦਰ ਨੇ ਦੂਰ ਰਹਿੰਦੇ, ਜੇਕਰ ਕੋਲ ਸੁਖਮਣੀ ਦੀ ਮਣੀ ਹੋਵੇ, ਉਹਨੂੰ ਝੋਲਾ ਕਿਸੇ ਦਾ ਜੋਸ਼ ਕੀ ਹੈ, ਜੀਤੇ ਛਤਰੀ ਜਪ ਜੀ ਸਾਹਿਬ ਦੀ ਤੜੀ ਹੋਵੇ, ਉਹਨੂੰ ਹੋਰ ਕਿਸੇ ਦੀ ਰਹਿਮਤ ਦੀ ਲੋੜ ਕੋਈ ਨਾ, ਜਿਹਦੀ ਗੁਰੂ ਗ੍ਰੰਥ ਨਾਲ ਬਣੀ ਹੋਵੇ। ਹੋਰ ਕਿਸੇ ਦੀ ਰਹਿਮਤ ਦੀ ਲੋੜ ਨਹੀਂ, ਜਿਹਦੀ ਗੁਰੂ ਗ੍ਰੰਥ ਸਾਹਿਬ ਨਾਲ ਬਣੀ ਹੋਈ ਹੈ। ਗੁਰਬਾਣੀ ਸਿੱਖ ਦੇ ਜੀਵਨ ਦਾ ਧੁਰਾ ਹੈ, ਧੁਰਾ ਮੂਲ ਹੈ, ਧਿਆਨ ਦੇਣਾ। ਜਿਹੜਾ ਮੂਲ ਜੜ ਨਾਲ ਜੁੜਿਆ ਹੋਵੇਗਾ ਪੌਦਾ, ਉਹ ਹਰਾ ਹੋਵੇਗਾ, ਉਹਦੀ ਛਾਂ ਬੜੀ ਵਧੀਆ ਹੋਵੇਗੀ, ਉਹਦੇ ਫੁੱਲ ਸੁਗੰਧੀ ਵਾਲੇ ਹੋਣਗੇ, ਉਹਦੇ ਫਲ ਵੀ ਹੋਣਗੇ, ਰੰਗ ਵੀ ਸੋਨੇ ਵਰਗਾ ਹੋਵੇਗਾ। ਜੇ ਮੂਲ ਨਾਲ ਟੁੱਟ ਗਿਆ ਮੂਲ ਨਾਲ, ਮਾਫ ਕਰਨਾ, ਤੇ ਉਹਦੇ ਪੱਤੇ ਡਾਹਣੇ ਸਾਰੇ ਸੁੱਕਣਗੇ ਹੀ ਨਹੀਂ, ਉਹਦੇ ਫੁੱਲ ਤੇ ਫਲ ਖਤਮ ਹੀ ਨਹੀਂ ਹੋਣਗੇ, ਬਲਕਿ ਉਹਦਾ ਰੰਗ ਵੀ ਕੋਲੇ ਵਰਗਾ ਕਾਲਾ ਹੋ ਜਾਵੇਗਾ, ਕੋਲੇ ਦੇ ਰੂਪ ਵਿੱਚ ਆ ਜਾਵੇਗਾ। ਕਿਸ ਕਾਰਨ ਕਰਕੇ? ਇੱਕੋ ਹੀ ਕਾਰਨ ਕਰਕੇ ਕਿ ਮੂਲ ਨਾਲੋਂ ਟੁੱਟ ਗਿਆ। ਪੇੜ ਬੁਢਾਹੂ ਕੱਟਿਆ ਇਸ ਡਾਲ ਸੁਕੰਦੇ, ਆਪਣੇ ਆਪ ਹੀ ਡਾਣੇ ਸੁੱਕ ਜਾਣਗੇ, ਆਪਣੇ ਆਪ ਹੀ ਛੰਡੀ ਛਾਂ ਖਤਮ ਹੋ ਜਾਵੇਗੀ, ਆਪਣੇ ਆਪ ਹੀ ਸੁਗੰਧੀ ਵਾਲੇ ਫੁੱਲ ਖਤਮ ਹੋ ਜਾਣਗੇ, ਆਪਣੇ ਆਪ ਹੀ ਮਿੱਠੇ ਫਲ ਖਤਮ ਹੋ ਜਾਣਗੇ, ਆਪਣੇ ਆਪ ਹੀ ਸੋਨੇ ਵਰਗਾ ਹਰਾ ਕੰਚਨ ਰੰਗ ਹੈ ਜਿਹੜਾ, ਉਹ ਕੋਲੇ ਦੇ ਰੂਪ ਵਿੱਚ ਆ ਜਾਵੇਗਾ। ਕਿਹੜੇ ਕਾਰਨ? ਤੇ ਆਪਣੇ ਮੂਲ ਨਾਲੋਂ ਟੁੱਟ ਗਿਆ, ਮੂਲ ਨਾਲੋਂ। ਗੁਰਬਾਣੀ ਧੁਰਾ ਹੈ, ਸਿੱਖ ਦੇ ਜੀਵਨ ਦਾ ਧੁਰਾ ਹੈ। ਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਦੋ ਉਦਾਹਰਨਾਂ ਦਿੱਤੀਆਂ ਨੇ ਕਿ ਜਿਹੜੇ ਧੁਰੇ ਨਾਲ ਜੁੜੇ ਰਹਿਣਗੇ, ਮੂਲ ਨਾਲ ਜੁੜੇ ਰਹਿਣਗੇ, ਉਹ ਬਚ ਜਾਣਗੇ। ਦੋ ਉਦਾਹਰਨਾਂ, ਇੱਕ ਉਦਾਹਰਨ ਮੇਰੇ ਨਾਨਕ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਵਿੱਚ ਦੇ ਰਹੇ ਨੇ ਕਿ ਅਸੀਂ ਆਮ ਪਿੰਡਾਂ ਵਿੱਚ ਰਹਿਣ ਵਾਲੇ ਹਾਂ, ਪਿਛੋਕੜ ਨੂੰ ਜਾਣਦੇ ਹਾਂ ਕਿ ਇੱਕ ਚੱਕੀ ਹੁੰਦੀ ਸੀ, ਚੱਕੀ ਦੇ ਦੋ ਤੁੜਨੇ, ਉਹਨਾਂ ਦੇ ਵਿਚਕਾਰ ਇੱਕ ਕਿੱਲੀ ਜਿਹਨੂੰ ਧੁਰਾ ਆਖਿਆ ਜਾਂਦਾ ਹੈ, ਉਹ ਧੁਰਾ। ਤੇ ਮਾਫ ਕਰਨਾ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਦੋ ਧੁੜ ਚੱਕੀ ਜੋੜ ਕੈ ਪੀਸਣ ਆਏ ਬਹਿਠ, ਜੋ ਦਰ ਰਹੇ ਸੋਪਰੇ ਨਾਨਕ ਅਦਬ ਦਿੱਠ। ਮੇਰੇ ਪਾਤਸ਼ਾਹ ਕਹਿੰਦੇ ਇੱਕ ਅਜੀਬ ਕ੍ਰਿਸ਼ਮਾ ਦੇਖਿਆ,
ਕਿ ਚੱਕੀ ਦੇ ਵਿੱਚ ਦਾਣੇ ਪਾਏ ਜਾਂਦੇ ਨੇ, ਦਾਣੇ ਸਾਰੇ ਦਾਣਿਆਂ ਦਾ ਚੱਕੀ ਦੇ ਪੁਰਨੇ ਜਿਹੜੇ ਆਟਾ ਬਣਾ ਦਿੰਦੇ ਨੇ, ਪਰ ਕੁਝ ਦਾਣੇ ਬਚ ਗਏ। ਅਜੀਬ ਕ੍ਰਿਸ਼ਮਾ, ਕਿਹੜੇ ਬਚ ਗਏ? ਜਿਹੜੇ ਧੁਰੇ ਨਾਲ ਜੁੜ ਗਏ, ਧੁਰੇ ਨਾਲ ਚਿੱਲੀ ਨਾਲ ਜੁੜ ਗਏ, ਉਹ ਬਚ ਗਏ। ਦੋ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਪੜੇ, ਉਹ ਬਚ ਗਏ। ਜਿਹੜੇ ਮੂਲ ਨਾਲ ਜੁੜ ਗਏ ਉਹ ਬਚ ਗਏ, ਜਿਹੜੇ ਧੁਰੇ ਨਾਲ ਜੁੜ ਗਏ। ਨਾਨਕ ਅੱਜ ਵਿੱਚ ਇੱਕ ਅਜੀਬ ਕ੍ਰਿਸ਼ਮਾ ਵੇਖੀਏ। ਦੂਸਰੀ ਉਦਾਹਰਨ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ, ਖੱਖੜੀਆਂ ਸੁਹਾਵੀਆਂ ਲੱਕੜੀਆਂ ਅੱਕ ਕੰਠ, ਇਹ ਦੇਸੀ ਅੱਕਾਂ ਦੀਆਂ ਕੁੱਕੜੀਆਂ। ਪੁਰਾਣੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੂੰ ਪਤਾ ਹੈ, ਉਹ ਕੁੱਕੜੀਆਂ ਖੱਖੜੀਆਂ ਉਹਨਾਂ ਨੂੰ ਆਖਿਆ ਗਿਆ ਗੁਰਬਾਣੀ ਦੇ ਵਿੱਚ। ਉਹ ਦੇਸੀ ਅੱਕਾਂ ਦੀਆਂ ਖੱਖੜੀਆਂ ਜਦੋਂ ਅੱਕਾਂ ਨਾਲ ਜੁੜੀਆਂ ਹੋਈਆਂ ਨੇ, ਬੜੀਆਂ ਸੋਹਣੀਆਂ ਲੱਗਦੀਆਂ ਨੇ। ਕਈ ਵਾਰੀ ਭੁਲੇਖਾ ਖਾ ਜਾਂਦਾ ਮਨੁੱਖ ਕਿ ਅੰਬ ਲੱਗਿਆ ਹੈ। ਅੰਬ ਕਿਤਨੀਆਂ ਸੋਹਣੀਆਂ ਨੇ, ਉਤਨਾ ਚਿਰ ਸੋਹਣੀਆਂ ਨੇ ਜਿਤਨਾ ਚਿਰ ਮੂਲ ਟਾਹਣੀ ਨਾਲ ਜੁੜੀਆਂ ਨੇ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰੈ ਵਿਛੋਹਾ ਧਣੀ ਚੋ, ਜਦੋਂ ਧਣੀ ਨਾਲੋਂ ਟੁੱਟ ਗਈਆਂ, ਮੂਲ ਨਾਲੋਂ ਟੁੱਟ ਗਈਆਂ। ਅਸੀਂ ਦੇਖਿਆ ਉਹ ਜਿਹੜੀਆਂ ਖੱਖੜੀਆਂ ਸੋਹਣੀਆਂ ਲੱਗਦੀਆਂ ਸਨ, ਭੁਲੇਖਾ ਖਾਂਦੇ ਸੀ ਵੀ ਅੰਬ ਦੀ ਤਰ੍ਹਾਂ ਭੁਲੇਖਾ ਖਾਂਦਾ ਸੀ ਵੇਖਣ ਵਾਲਾ, ਉਹ ਜਦੋਂ ਧਣੀ ਨਾਲੋਂ ਟੁੱਟ ਗਈਆਂ, ਮੂਲ ਨਾਲੋਂ ਟੁੱਟ ਗਈਆਂ, ਮਾਲਕ ਨਾਲੋਂ ਟੁੱਟ ਗਈਆਂ। ਨਾਨਕ ਸਹਿਸ ਗੰਠ, ਤੂੰਬਾ ਤੂੰਬਾ ਕਰਦੀਆਂ ਉੱਡਦੀਆਂ ਵੇਖੀਆਂ ਨੇ ਹਵਾ ਦੇ ਵਿੱਚ, ਤੂੰਬਾ ਤੂੰਬਾ ਕਰਦੀਆਂ। ਜਿਹੜੀਆਂ ਕੌਮਾਂ ਆਪਣੇ ਮੂਲ ਨਾਲੋਂ ਸਿਧਾਂਤ ਨਾਲੋਂ ਟੁੱਟ ਗਈਆਂ, ਉਹ ਸੰਸਾਰ ਤੇ ਖਤਮ ਹੋ ਗਈਆਂ। ਜਿਹੜੀਆਂ ਆਪਣੇ ਮੂਲ ਨਾਲ ਜੁੜੀਆਂ ਰਹੀਆਂ, ਉਹ ਕੌਮਾਂ ਹਮੇਸ਼ਾ ਸੰਸਾਰ ਤੇ ਚਮਕ ਰਹੀਆਂ ਨੇ, ਉਹਨਾਂ ਦੀ ਕੋਈ ਹੋਂਦ ਹੈ? ਇਹ ਆਪਣੇ ਮੂਲ ਨਾਲ ਜੋੜਨ ਵਾਸਤੇ ਸਾਡੇ ਪੁਰਖਿਆਂ ਨੇ, ਸਾਡੇ ਦਾਰ ਸੰਬੰਧਾਂ ਨੇ, ਸਿਆਣਿਆਂ ਨੇ ਇਹ ਧਾਰਮਿਕ ਕੇਂਦਰ ਬਣਾਏ ਨੇ, ਤਾਂ ਕਿ ਅਸੀਂ ਆਪਣੇ ਮੂਲ ਨਾਲ ਜੁੜੇ ਰਹੀਏ। ਸਾਡਾ ਮੂਲ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਵਿਚਾਰਧਾਰਾ। ਆਓ ਰੱਬੀ ਬਾਣੀ ਦੇ ਪ੍ਰਥਾਏ ਚਾਰ ਕੁ ਲੈਣਾ।

ਕਹਿੰਦਾ ਸਤਿਗੁਰਾਂ ਦਾ ਪਾਵਨ ਪਵਿੱਤਰ ਸ਼ਬਦੀ ਸਾਹਿਬ ਇਹ ਸਾਰੇ ਸੰਸਾਰ ਦੀ ਗੀਤਾ ਜਲੀ ਹੈ। ਗੀਤਾ ਜਲੀ ਧਿਆਨ ਦੇਣਾ, ਹਿੰਦੂ ਵੀਰ ਗੀਤਾ ਨੂੰ ਆਪਣੀ ਮਾਂ ਸਮਝਦੇ ਨੇ, ਗੀਤਾ ਨੂੰ ਆਪਣੀ ਮਾਂ, ਆਪਣੀ ਮਾਂ ਨਾਲੋਂ ਵੱਧ ਸਤਿਕਾਰ ਗੀਤਾ ਦਾ ਕਰਦੇ ਨੇ। ਪਰ ਗੀਤਾ ਕੱਲੇ ਹਿੰਦੂਆਂ ਦੀ ਮਾਂ ਹੈ? ਮੁਸਲਮਾਨਾਂ ਦੀ ਮਾਂ ਨੀ, ਇਸਾਈਆਂ ਦੀ ਮਾਂ ਨੀ, ਜੈਨੀਆਂ ਦੀ ਮਾਂ ਨੀ, ਹਰਿਮੰਦਰ ਸਾਹਿਬ ਕਹਿੰਦਾ ਗੁਰੂ ਨਾਨਕ ਦੇਵ ਜਪਜੀ ਸਾਹਿਬ ਦੀ ਮਾਂ ਨੀ, ਉਹ ਸਮੁੱਚੇ ਸੰਸਾਰ ਦੀ ਮਾਂ ਹੈ।

ਪਾਕਿਸਤਾਨ ਸਾਡੇ ਲਾਗੇ ਮਲੇਰਕੋਟਲਾ ਹੈ ਜਿਹਨੂੰ ਮਿੰਨੀ ਪਾਕਿਸਤਾਨ ਆਖਿਆ ਜਾਂਦਾ ਹੈ ਉੱਥੋਂ ਦੇ ਕਿਸੇ ਮੁਸਲਮਾਨ ਵੀਰ ਨੇ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਕੀਤੀ ਹੈ ਕੁਰਾਨ ਸ਼ਰੀਫ ਦੀ ਮੈਨੂੰ ਵੀ ਮੌਕਾ ਮਿਲ ਗਿਆ ਸਾਰੀ ਕੁਰਾਨ ਸ਼ਰੀਫ ਦੇ ਵਿੱਚ ਕਿਤੇ ਰਾਮ ਦੇ ਨਾਮ ਨਾਲ ਪਰਮਾਤਮਾ ਦੀ ਵਡਿਆਈ ਤੰਗ ਦਿਲੀ ਦਾ ਸਬੂਤ ਹੈ ਔਰ ਕਸ਼ਮੀਰ ਦੇ ਸਾਬਕਾ ਰਾਸ਼ਟਰਪਤੀ ਔਰ ਮੁੱਖ ਮੰਤਰੀ ਨੇ ਵੀ 400 ਸਾਲੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਤੇ ਇਸ ਗੱਲ ਨੂੰ ਤਸਲੀਮ ਕੀਤਾ ਹੈ ਕਿ ਕੁਰਾਨ ਸ਼ਰੀਫ ਤੰਗ ਦਿਲੀ ਦਾ ਸਬੂਤ ਹੈ ਸਾਰੀ ਕੁਰਾਨ ਸ਼ਰੀਫ ਦੇ ਵਿੱਚ ਕੇਵਲ ਤੇ ਕੇਵਲ ਖੁਦਾ ਦੀ ਗੱਲ ਹੈ ਮੁਹੰਮਦ ਸਾਹਿਬ ਦੀ ਗੱਲ ਹੈ ਕਿਤੇ ਰਾਮ ਦੇ ਨਾਮ ਨਾਲ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਸਾਰੀ ਰਾਮ ਦੇ ਵਿੱਚ ਕਿਤੇ ਖੁਦਾ ਦਾ ਨਾਮ ਨਹੀਂ ਤੰਗ ਦਿਲੀ ਦਾ ਸਬੂਤ ਹੈ ਸਾਰੀ ਗੀਤਾ ਦੇ ਵਿੱਚ ਕਿਤੇ ਅੱਲਾਹ ਦਾ ਨਾਮ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਨੂੰ ਜਿਹਦੇ ਵਿੱਚ ਇੱਕ ਨੀ ਦੋ ਨੀ ਤਿੰਨ ਨੀ 2533 ਵਾਰੀ ਰਾਮ ਦੇ ਨਾਮ ਨਾਲ ਪਰਮਾਤਮਾ ਦੀ ਸਿਫਤ ਸਲਾਹ ਹੈ 2533 ਵਾਰੀ ਪਰਮਾਤਮਾ ਦੀ ਸਦਾ ਤੱਕ ਰਾਮ ਬੋਲਣਾ ਹੈ ਰਾਮਾ ਬੋਲਣਾ ਹੈ ਰਾਮ ਬਿਨਾਂ ਬੋਲਣਾ ਰਹੇ ਜਿੱਥੇ 2533 ਵਾਰੀ ਰਾਮ ਦੇ ਨਾਮ ਨਾਲ ਪਰਮਾਤਮਾ ਦੀ ਸਿਫਤ ਸਲਾਹ ਹੈ ਉੱਥੇ ਵਾਰੀ ਵਾਰੀ ਕ੍ਰਿਸ਼ਨ ਦੇ ਨਾਮ ਨਾਲ ਵੀ ਪਰਮਾਤਮਾ ਦੀ ਸਿਫਤ ਸਲਾਹ ਹੈ ਪਰਮਾਤਮਾ ਦੀ ਕ੍ਰਿਸ਼ਨ ਨੂੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਪਰਮਾਤਮਾ ਦੀ ਸਿਫਤ ਸਲਾਹ ਜਿੱਥੇ ਵਾਰੀ ਵਾਰੀ ਕ੍ਰਿਸ਼ਨ ਦੇ ਨਾਮ ਨਾਲ ਹੈ ਉੱਥੇ ਸਾਰੀ ਵਾਰੀ ਅੱਲਾ ਦੇ ਨਾਮ ਨਾਲ ਪਰਮਾਤਮਾ ਦੀ ਸਿਫਤ ਸਲਾਹ ਹੈ ਔਰ ਇੱਥੋਂ ਤੱਕ ਗੁਰਬਾਣੀ ਦੀ ਪਾਵਨ ਪਵਿੱਤਰ ਬਾਣੀ ਕਹਿ ਰਹੀ ਹੈ ਕਿ ਅੱਲਾਹ ਪਾਕ ਹੀ ਪਾਕ ਹੈ ਸਤ ਕਰੋ ਜੇ ਦੂਸਰ ਹੋਏ ਵੀ ਬੱਲਾ ਪਵਿੱਤਰ ਹੈ ਮੈਂ ਬੇਨਤੀ ਕਰਾਂ

ਅਸੀਂ ਆਮ ਸੁਣਦੇ ਹਾਂ ਕਿ ਕੋਟਾ ਰਾਜ ਜਿਹੜਾ ਬੰਦਿਆਂ ਨੂੰ ਮਾਰ ਕੇ ਖਾਂਦਾ ਸੀ, ਤਲ ਕੇ ਖਾਂਦਾ ਸੀ, ਮਾਫ ਕਰਨਾ ਸਰੀਰ ਰੂਪੀ ਕੜਾਹਾ ਜਿਹਦੇ ਵਿੱਚ ਅਗਨ ਸੀ, ਸਰੀਰ ਦੇ ਵਿੱਚ ਮਨੁੱਖਤਾ ਲਈ ਨਫ਼ਰਤ ਸੀ, ਤੇ ਮੇਰੇ ਨਾਨਕ ਪਾਤਸ਼ਾਹ ਦੇ ਇੱਕ ਬਚਨ ਸਤਨਾਮ ਨੇ ਠੰਡਾ ਕਰ ਦਿੱਤਾ। ਸਤ ਕੜਾਹਾ ਬੁੱਝ ਗਏ, ਗੁਰ ਸੀਰ ਦੇ ਨਾਮ ਦਿਓ, ਇਹ ਗੁਰਬਾਣੀ ਦੀ ਬਰਕਤ ਹੈ। ਜਿਹਨੇ ਬਾਣੀ ਨੂੰ ਸੁਣਿਆ, ਵਰਤਮਾਨ ਸਮੇਂ ਦੀ ਮੇਰੇ ਗੱਲ ਚੇਤੇ ਆ ਗਈ। ਪਾਕਿਸਤਾਨ ਦਾ ਇੱਕ ਰਾਸ਼ਟਰਪਤੀ ਹੋਇਆ ਅਯੂਬ ਖਾਨ, ਜਨਾਬ ਅਯੂਬ ਖਾਨ, ਉਹਨੇ ਆਪਣੇ ਰਾਸ਼ਟਰਪਤੀ ਭਵਨ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮੂਲ ਮੰਤਰ, ਜਿਹਨੂੰ ਅਸੀਂ ਮੁੜਦਾ ਉਪਦੇਸ਼ ਕਰਦੇ ਹਾਂ, ਮੁੜਦਾ ਉਪਦੇਸ਼, ਉਹ ਸੁਨਹਿਰੀ ਅੱਖਰਾਂ ਵਿੱਚ ਲਿਖੇ ਪਲੇਟ ਉੱਤੇ ਆਪਣੀ ਰਾਸ਼ਟਰਪਤੀ ਦੀ ਕੁਰਸੀ ਦੇ ਸਾਹਮਣੇ ਉੱਚੀ ਜਗ੍ਹਾ ਵਿੱਚ ਲਾਇਆ ਹੋਇਆ। ਜਿੰਨਾ ਚਿਰ ਰਾਸ਼ਟਰਪਤੀ ਰਿਹਾ, ਉਹ ਰਾਸ਼ਟਰਪਤੀ ਭਵਨ ਦੇ ਵਿੱਚ ਮੂਲ ਮੰਤਰ, ਨਾਲ ਇਸਲਾਮ ਕੰਟਰੀ ਹੋਵੇ, ਮੁਸਲਮਾਨ ਕੰਟਰੀ ਹੋਵੇ, ਰਾਸ਼ਟਰਪਤੀ ਵੀ ਮੁਸਲਮਾਨ ਹੋਵੇ, ਤੇ ਉਸ ਰਾਸ਼ਟਰਪਤੀ ਭਵਨ ਦੇ ਵਿੱਚ ਮੂਲ ਮੰਤਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਵੇ। ਇਹ ਦੇਖੋ ਮਾਣ ਵਾਲੀ ਗੱਲ ਹੈ। ਅਜੋਕੇ ਸਮੇਂ ਦੀ ਮੈਂ ਗੱਲ ਕਰ ਲਵਾਂ, ਅਮਰੀਕਾ ਦਾ ਰਾਸ਼ਟਰਪਤੀ ਭਵਨ ਜਿਹਨੂੰ ਵਾਈਟ ਹਾਊਸ ਕਹਿੰਦੇ ਨੇ, ਵਾਈਟ ਹਾਊਸ, ਇਹ ਤਾਂ ਵਰਤਮਾਨ ਗੱਲ ਹੈ, ਸਾਰੇ ਨੇ ਅਸਲ ਮੁਸਲ ਸਾਰੇ ਨੇ ਸੁਣੇ। ਇਸ ਵਾਈਟ ਹਾਊਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਹੁੰਦਾ ਹੋਵੇ, ਰਾਸ਼ਟਰਪਤੀ ਨੂੰ ਪੁੱਛਿਆ ਗਿਆ। ਜਿਹੜੇ ਸਿੱਖ ਪਾਕਿਸਤਾਨ ਗੁਰ ਧਾਮਾਂ ਦੀ ਯਾਤਰਾ ਲਈ ਜਾਂਦੇ ਨੇ, ਉਹਨਾਂ ਨੂੰ ਬਕਾਇਦਾ ਦਾਵਤ ਦਿੱਤੀ ਜਾਂਦੀ ਹੈ ਖਾਣਾ ਦੀ। ਰਾਸ਼ਟਰਪਤੀ ਭਵਨ ਵਿੱਚ ਗਿਆ, ਉਹਨਾਂ ਨੇ ਮੂਲ ਮੰਤਰ ਸੁਨਹਿਰੀ ਅੱਖਰਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਵੇਖਿਆ। ਰਾਸ਼ਟਰਪਤੀ ਅਯੂਬ ਖਾਨ ਨੂੰ ਪੁੱਛਣ ਲੱਗੇ, ਇਹ ਜਨਾਬ ਇਸਲਾਮ ਕੰਨੜੀ ਹੈ, ਰਾਸ਼ਟਰਪਤੀ ਭਵਨ ਹੈ ਪਾਕਿਸਤਾਨ ਦੇ, ਰਾਸ਼ਟਰਪਤੀ ਦਾ ਤੁਸੀਂ ਵੀ ਸਲਾਮ, ਧਰਮ ਨੂੰ ਮੰਨਣ ਵਾਲੇ, ਆ ਗੁਰੂ ਨਾਨਕ ਦਾ ਕਲਾਮ। ਜਦੋਂ ਗੁਰੂ ਨਾਨਕ ਦੇ ਕਲਾਮ ਦੀ ਗੱਲ ਹੋਈ, ਮੂਲ ਮੰਤਰ ਦੀ ਗੱਲ ਹੋਈ, ਖਬਰ ਦੀ ਗੱਲ ਹੋਈ, ਅਯੂਬ ਖਾਨ ਦੀ ਅੱਖਾਂ ਵਿੱਚ ਪਾਣੀ ਵਹਿ ਪਿਆ। ਤੁਸੀਂ ਮੈਂ ਜ਼ਰੂਰ ਗਏ, ਪਹਿਲਾਂ ਆ ਗੁਰੂ ਨਾਨਕ ਦੇ ਕਲਾਮ ਦੀ ਬਖਸ਼ਿਸ਼ ਹੈ, ਬਰਕਤ ਹੈ, ਆ ਕਲਾਮ ਦੀ ਬਰਕਤ ਹੈ, ਮੈਂ ਆ ਰਾਸ਼ਟਰਪਤੀ ਦੀ ਕੁਰਸੀ ਤੇ ਆਇਆ।

ਡਾਂਡਾ ਹੁੰਦਾ ਸੀ। ਮੈਨੂੰ ਪੜ੍ਹਾਈ ਨਹੀਂ ਆਉਂਦੀ ਸੀ। ਇੱਕ ਦਿਨ ਮੇਰੇ ਅਧਿਆਪਕ ਨੇ ਮੈਨੂੰ ਤਾੜ ਕੇ ਆਖਿਆ ਕਿ ਅਜੂਬਿਆ, ਜੇ ਤੈਨੂੰ ਲੈਸਨ ਨਾਲ ਯਾਦ ਕਰਕੇ ਆਇਆ ਫਿਰ ਮੈਂ ਤੇਰੀ ਚੰਗੀ ਤਰ੍ਹਾਂ ਪਟਾਰੀ ਲੈਣੀ ਹੈ। ਕਹਿੰਦਾ ਮੈਨੂੰ ਲੈਸਨ ਯਾਦ ਨਾ ਹੋਇਆ, ਮੈਂ ਘਰ ਦਾ ਸਕੂਲ ਨਾ ਗਿਆ, ਨਾ ਮੈਂ ਘਰ ਮੁੜਿਆ। ਘਰ ਜਾਂਦਾ ਘਰਦਿਆਂ ਨੇ ਮੈਨੂੰ ਪਟਾਈ ਕਰਨੀ ਸੀ, ਸਕੂਲ ਜਾਂਦਾ ਮੇਰੇ ਅਧਿਆਪਕ ਨੇ ਮੈਨੂੰ ਮਾਰਨਾ ਸੀ। ਕਹਿੰਦਾ ਕੋਲ ਗੁਰਦੁਆਰਾ ਸੀ, ਮੈਂ ਗੁਰਦੁਆਰੇ ਦੇ ਵਿੱਚ ਜਾ ਕੇ ਲੱਕੜਾਂ ਵਿੱਚ ਮੁੱਕ ਕੇ ਬਹਿ ਗਿਆ। ਗੁਰਦੁਆਰੇ ਦਾ ਭਾਈ ਆਇਆ

ਤੋਂ ਜਿਸ ਦਿਨ ਤੋਂ ਮੈਂ ਗੁਰੂ ਨਾਨਕ ਦੇ ਕਾਬਲ ਪਵਿੱਤਰ ਸ਼ਬਦ ਦਾ ਜਾਪ ਕਰਦਾ ਇਸ ਦੇ ਬਰਕਤਾਂ ਦਾ

जगत यात्रा कलगी कर दी जग संपूर्ण।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Pehla Nanak Sikhe Boliye Tan Man Sikha Hoye, Sikho Sikha Sadiye Sikhe Sikhi Soye, Sikha Darge Satiye ਮੋਥੁਕਾਂ ਸਿੱਕੇ ਪਾਏ, ਸਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 20ਵੀਂ ਪੌੜੀ ਦੇ ਨਾਲ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਪਹਿਲਾ ਸਲੋਕ, ਜਿਸ ਦੇ ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਜੋ ਜ਼ਬਾਨ ਨਾਲ ਐਸੇ ਬੋਲ ਬੋਲਦਾ ਹੈ ਜਿਨ੍ਹਾਂ ਵਿੱਚ ਰਸ ਨਹੀਂ, ਸਵਾਦ ਨਹੀਂ, ਮਿਠਾਸ ਨਹੀਂ, ਬਲਕਿ ਇਤਨੇ ਫਿੱਕੇ ਕਿ ਸੁਣਨ ਵਾਲਾ ਵੀ ਫਿੱਕਾ ਹੋ ਜਾਏ, ਉਹਦੀ ਤਬੀਅਤ ਦੇ ਵਿੱਚ ਵੀ ਬਦਮਜ਼ਗੀ ਪੈਦਾ ਹੋ ਜਾਏ ਔਰ ਬੋਲ ਕੇ ਖੁਦ ਵੀ ਫਿੱਕਾ ਹੋ ਜਾਏ, ਉਹਦੇ ਆਪਣੇ ਆਪ ਦੇ ਵਿੱਚ ਵੀ ਬਦਮਜ਼ਗੀ ਪੈਦਾ ਹੋ ਜਾਏ, ਤਾਂ ਸਾਹਿਬ ਕਹਿੰਦੇ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਇਹ ਜੋ ਗੱਲ ਆਖੀਏ ਕਿ ਤਨ ਮਨ ਫਿੱਕਾ ਹੋਏ, ਫਿੱਕੇ ਬੋਲ ਨਾਲ ਪਹਿਲੇ ਤੇ ਮਨ ਵਿੱਚ ਬੇਰਸੀ ਪੈਦਾ ਹੁੰਦੀ ਹੈ ਤੇ ਮਨ ਦੀ ਉਸ ਬੇਰਸੀ ਦਾ ਤਨ ਦੇ ਉੱਤੇ ਪ੍ਰਭਾਵ ਪੈਂਦਾ। ਤਨ ਵਿੱਚ ਤਰ੍ਹਾਂ ਤਰ੍ਹਾਂ ਦੇ ਰੋਗ ਉਤਪੰਨ ਹੋ ਜਾਂਦੇ ਨੇ ਉਸ ਮਨੁੱਖ ਦੇ ਜਿਹਦੀ ਜ਼ਬਾਨ ਵਿੱਚ ਫਿੱਕਿਆਈ ਹੈ, ਉਹਦਾ ਅਸਰ ਮਨ 'ਤੇ ਹੈ, ਫਿਰ ਉਸਦਾ ਅਸਰ ਤਨ 'ਤੇ ਹੈ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕ ਹੈ ਫਿੱਕੀ ਸੋਏ। ਫਿਰ ਹੋਰ ਵੀ ਗੱਲ ਹੈ, ਇਸ ਤਰ੍ਹਾਂ ਦਾ ਜੋ ਰੁੱਖਾ ਬੋਲਣ ਵਾਲਾ ਹੈ, ਫਿੱਕਾ ਬੋਲਣ ਵਾਲਾ ਹੈ, ਆਖਰੇ ਜਗਤ ਦੇ ਵਿੱਚ ਵੀ ਇੱਕ ਗੱਲ ਪ੍ਰਚਲਿਤ ਹੋ ਜਾਂਦੀ ਹੈ, ਇਹ ਬੰਦਾ ਬਹੁਤ ਫਿੱਕਾ ਹੈ, ਇਹ ਮਨੁੱਖ ਬਹੁਤ ਰੁੱਖਾ ਹੈ, ਰੁੱਖਾ ਬੋਲਦਾ ਹੈ। ਔਰ ਉਸਦੀ ਸਮੁੱਚੇ ਜਗਤ ਦੇ ਵਿੱਚ ਜਿਹੜੀ ਚਰਚਾ ਹੁੰਦੀ ਹੈ, ਫਿੱਕ ਹੈ ਫਿੱਕੀ ਸੋਏ, ਉਹਦੀ ਸ਼ੋਭਾ ਵੀ ਫਿੱਕੀ, ਭਾਵ ਉਸਦੀ ਸ਼ੋਭਾ ਵਿੱਚ ਰਸ ਨਹੀਂ, ਉਹਦਾ ਨਾਮ ਲੋਕ ਬੇਰਸੇ ਢੰਗ ਨਾਲ ਲੈਂਦੇ ਨੇ, ਕਿਉਂਕਿ ਉਹ ਜਿਤਨੇ ਬੋਲ ਬੋਲਦਾ ਹੈ ਉਹਦੇ 'ਚ ਕੋਈ ਮਿਠਾਸ ਨਹੀਂ, ਉਹਦੇ 'ਚ ਕੋਈ ਸਵਾਦ ਨਹੀਂ। ਰਸਨਾ ਪਰਿਪੂਰਨ ਪਰਮਾਤਮਾ ਨੇ ਜਿਹੜੀ ਦਿੱਤੀ ਹੈ, ਔਰ ਇਸਦਾ ਜੋ ਨਾਮ ਸਾਡੇ ਦੇਸ਼ ਵਿੱਚ ਰੱਖਿਆ ਗਿਆ, ਰਸਨਾ, ਰਸ ਦੀ ਖਾਣ, ਸਵਾਦ ਦੀ ਖਾਣ, ਦਰਅਸਲ ਐਸਾ ਹੀ ਨਹੀਂ ਕਿ ਰਸਨਾ ਭੋਜਨ ਦਾ ਸਵਾਦ ਮਾਣਦੀ ਹੈ, ਰਸਨਾ ਆਪਣੇ ਬੋਲਾਂ ਨਾਲ ਰਸ ਵੰਡ ਵੀ ਸਕਦੀ ਹੈ, ਰਸ ਲੈ ਵੀ ਸਕਦੀ ਹੈ, ਰਸਨਾ ਵਿੱਚ ਖੁਦ ਵੀ ਰਸ ਹੈ। ਇਹਨੂੰ ਭੋਜਨ ਜਾਂ ਹੋਰ ਸਵਾਦਿਸ਼ਟ ਪਦਾਰਥ ਬਾਹਰ ਦੇ ਰਸ ਦੇਣ, ਇਹ ਕੋਈ ਲਾਜ਼ਮੀ ਨਹੀਂ, ਰਸਨਾ ਵਿੱਚ ਸਵੈਮ ਵੀ ਰਸ ਹੈ, ਬੜਾ ਭਾਰੀ ਸਵਾਦ ਹੈ। ਅਗਰ ਇਹ ਮਿੱਠਾ ਬੋਲੇ ਤਾਂ ਸਵਾਦ ਹੈ, ਰਸਨਾ ਰਸ ਨਾਲ ਭਰ ਜਾਂਦੀ ਹੈ। ਅਗਰ ਇਹ ਐਸਾ ਬੋਲੇ ਕਿ ਲੋਕਾਂ ਦੇ ਦਿਲ ਦਿਮਾਗ ਸ਼ੀਤਲ ਹੋ ਜਾਣ, ਸ਼ਾਂਤ ਹੋ ਜਾਣ, ਤਾਂ ਉਸ ਬੋਲ ਦੇ 'ਚ ਬੜਾ ਸਵਾਦ ਹੈ। ਜ਼ਬਾਨ ਵਿੱਚ ਇੱਕ ਬੋਲੇ ਹੋਇਆ ਬੋਲ ਅਗਲੇ ਨੂੰ ਗਰਮਾ ਦਿੰਦਾ ਹੈ, ਤਾਂ ਇੱਕ ਬੋਲ ਜੇ ਅਗਲੇ ਦੀ ਤਬੀਅਤ ਵਿੱਚ ਗਰਮੀ ਪੈਦਾ ਕਰ ਦਿੰਦਾ ਹੈ, ਇੱਕ ਬੋਲ ਅਗਲੇ ਨੂੰ ਸ਼ਾਂਤ ਵੀ ਕਰ ਸਕਦਾ। ਬੋਲਾਂ ਵਿੱਚ ਬੜੀ ਬਰਕਤ ਹੈ, ਬੜੀ ਸਤਹ ਹੈ, ਪਰ ਮਨੁੱਖ ਨੂੰ ਆਪਣੀ ਜ਼ਬਾਨ ਸਹੀ ਢੰਗ ਦੇ ਨਾਲ ਵਰਤਣ ਦੀ ਜਾਚ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਜੋ ਰਸਨਾ ਨਾਲ ਫਿੱਕਾ ਬੋਲ ਰਿਹਾ ਹੈ ਉਹਨੇ ਆਪਣੀ ਰਸਨਾ ਦਾ ਸਹੀ ਇਸਤੇਮਾਲ ਨਹੀਂ ਕੀਤਾ। ਔਰ ਇਸ ਤਰ੍ਹਾਂ ਦੇ ਬੰਦੇ ਦੇ ਮਨ ਵਿੱਚ ਵੀ ਬੜੀ ਫਿੱਕਿਆਈ ਆਉਂਦੀ ਹੈ, ਉਹਦਾ ਤਨ ਵੀ ਇਸ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੀ ਚਰਚਾ ਵੀ ਜਗਤ ਵਿੱਚ ਇਹ ਹੋ ਜਾਂਦੀ ਹੈ ਵੀ ਇਹ ਤਾਂ ਫਿੱਕਾ ਹੈ, ਫਿੱਕਾ ਹੈ, ਉਹਦੀ ਕੋਈ ਰਸਦਾਇਕ ਸ਼ੋਭਾ ਨਹੀਂ ਬਣਦੀ। ਫਿੱਕਾ ਦਰਗੇ ਸੱਟੀਏ ਮੋਹ ਥੁੱਕਾਂ ਫਿੱਕੇ ਪਾਏ, ਫਿੱਕਾ ਜਿਹੜਾ ਬੋਲਣ ਵਾਲਾ ਹੈ ਉਹ ਦਰਗਾਹ ਦੇ ਵਿੱਚ ਹੀ ਪ੍ਰਵਾਨ ਨਹੀਂ, ਸੁੱਟ ਦਿੱਤਾ ਜਾਂਦਾ ਹੈ, ਭਾਵ ਉਸਨੂੰ ਜਨਮ ਮਰਨ ਦੇ ਚੱਕਰ

ਪਾ ਜਾਂਦਾ ਹੈ ਉਹ ਪ੍ਰਭੂ ਨੂੰ ਕਬੂਲ ਨਹੀਂ। ਫਿਰ ਸਾਹਿਬ ਕਹਿੰਦੇ ਨੇ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾ ਹੈ। ਫਿੱਕਾ ਚ ਵਾਸਤਵਿਕ ਮੂਰਛਤ ਹੈ, ਬੇਹੋਸ਼ ਹੈ, ਐਸਾ ਬੋਲਦਾ ਹੈ, ਅਗਲੇ ਨੂੰ ਫਿੱਕਾ ਕਰਦਾ ਹੈ, ਸਵੈਮ ਫਿੱਕਾ ਹੁੰਦਾ ਹੈ। ਇਸ ਤਰ੍ਹਾਂ ਬੋਲਣ ਕਰਕੇ ਕਈ ਦਫ਼ਾ ਇਹ ਜਗਤ ਵਿੱਚ ਬੇਇੱਜ਼ਤ ਹੁੰਦਾ ਹੈ, ਇਹ ਸਿਰ ਤੇ ਜੁੱਤੀਆਂ ਖਾਂਦਾ ਹੈ ਔਰ ਦਰਗਾਹ ਵਿੱਚ ਵੀ ਦੁੱਖ ਭੋਗਦਾ ਹੈ। ਤੋ ਮੂਲ ਗੱਲ ਇਸ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਕਿ ਜ਼ਬਾਨ ਦਾ ਸਹੀ ਇਸਤੇਮਾਲ ਚਾਹੀਦਾ। ਜੀਵਨ ਸਾਡੇ ਕੋਲ ਹੈ ਕਿ ਜੀਵਨ ਵਿੱਚ ਇਹ ਰਚਨਾ ਬੜੀ ਅਜ਼ੀਮ ਹੈ, ਬੜੀ ਮਹਾਨ ਹੈ। ਅਗਰ ਇਸ ਦੀ ਵਰਤੋਂ ਸਹੀ ਨਾ ਹੋਈ, ਇਸ ਦਾ ਇਸਤੇਮਾਲ ਸਹੀ ਨਾ ਹੋਇਆ, ਤੋ ਜੀਵਨ ਜ਼ਾਇਆ ਚਲਾ ਜਾਂਦਾ ਹੈ, ਰਾਏਗਾਂ ਚਲਾ ਜਾਂਦਾ ਹੈ। ਦੂਸਰਾ ਸ਼ਲੋਕ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਅੰਦਰੋਂ ਤੇ ਝੂਠਾ ਹੈ ਪਰ ਪੈਜ ਬਾਹਰ, ਬਾਹਰੋਂ ਇੱਜ਼ਤ ਬਣਾਈ ਹੋਈ ਹੈ ਇਸਨੇ, ਬਾਹਰੋਂ ਆਪਣੀ ਪੈਜ ਰੱਖੀ ਹੋਈ ਹੈ। ਦੁਨੀਆ ਅੰਦਰ ਫੈਲ, ਤੇ ਦੁਨੀਆ ਵਿੱਚ ਇਸ ਢੰਗ ਨਾਲ ਫੈਲਾਓ ਵੀ ਫੈਲਾਇਆ ਹੋਇਆ ਇਸਨੇ ਆਪਣੀ ਇੱਜ਼ਤ ਦਾ, ਜਦ ਕਿ ਇਹ ਅੰਦਰੋਂ ਝੂਠਾ ਹੈ। ਮਨੁੱਖ ਦੋ ਰੰਗੀ ਹੋ ਸਕਦਾ ਹੈ, ਅੰਦਰ ਕੁਛ ਹੋਰ ਤੇ ਬਾਹਰ ਕੁਛ ਹੋਰ। ਪਸ਼ੂ ਜਗਤ ਅੰਦਰੋਂ ਬਾਹਰੋਂ ਇੱਕ ਹੈ, ਲੇਕਿਨ ਆਮ ਮਨੁੱਖ ਅੰਦਰ ਕੁਛ ਹੋਰ ਹੋ ਸਕਦਾ ਹੈ, ਬਾਹਰ ਕੁਛ ਹੋਰ ਹੋ ਸਕਦਾ ਹੈ। ਇਸ ਵਾਸਤੇ ਮਨੁੱਖ ਜਿਤਨਾ ਮਨੁੱਖ ਤੋਂ ਧੋਖਾ ਖਾਂਦਾ ਹੈ, ਮਨੁੱਖ ਇਤਨਾ ਪਸ਼ੂਆਂ ਤੋਂ ਧੋਖਾ ਨਹੀਂ ਖਾਂਦਾ। ਕਿਉਂ? ਪਸ਼ੂ ਤੇ ਅੰਦਰੋਂ ਬਾਹਰੋਂ ਇੱਕ ਨੇ, ਪਰ ਮਨੁੱਖ ਅੰਦਰੋਂ ਬਾਹਰੋਂ ਇੱਕ ਨਹੀਂ ਹੈ। ਮਹਾਰਾਜ ਕਹਿੰਦੇ ਅੰਦਰ ਤੇ ਝੂਠ ਹੈ ਪਰ ਬਾਹਰ ਇੱਜ਼ਤ ਮਾਣ ਮਰਿਆਦਾ ਬਣਾਈ ਹੋਈ ਹੈ ਔਰ ਬੜਾ ਇੱਜ਼ਤ ਦਾ ਫੈਲਾਓ ਕੀਤਾ ਹੋਇਆ ਹੈ। 68 ਤੀਰਥ ਜੇ ਨਾ ਵੇ ਉਤਰੈ ਨਾ ਹੀ ਮੈਂ। ਐਸਾ ਮਨੁੱਖ ਜੇ ਅੰਦਰੋਂ ਝੂਠਾ ਹੈ ਤੇ ਬਾਹਰੋਂ ਹੀ ਇੱਜ਼ਤ ਦਾ ਪ੍ਰਗਟਾਵਾ ਹੈ, ਜੇ 68 ਤੀਰਥਾਂ ਦਾ ਵੀ ਇਸ਼ਨਾਨ ਕਰੇ ਤਾਂ 68 ਤੀਰਥ ਵੀ ਉਸਦੀ ਮਨ ਦੀ ਝੂਠ ਨੂੰ ਉਤਾਰਨ ਵਿੱਚ ਅਸਫਲ ਹੋਣਗੇ, ਉਹਦੇ ਮਨ ਦੀ ਮੈਲ ਨੂੰ ਧੋ ਨਹੀਂ ਸਕਣਗੇ। ਕਿਉਂਕਿ ਆਮ ਐਸੀ ਮਨੋਤ ਹੈ ਕਿ ਤੀਰਥਾਂ ਦੇ ਇਸ਼ਨਾਨ ਦੇ ਨਾਲ ਮੈਲ ਲੈ ਜਾਂਦੀ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, 68 ਤੀਰਥ ਜੇ ਨਾ ਹੋਏ ਉਤਰੇ ਨਾ ਹੀ ਮੈਲ। ਪਰ ਇਸ ਤੋਂ ਉਲਟ ਦੂਸਰੇ ਪਾਸੇ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜੋ ਬਾਹਰੋਂ ਤੇ ਗੋਦੜੀ ਰਚਨੇ, ਰੇਸ਼ਮ ਅੰਦਰ ਹੈ, ਅੰਦਰ ਸੱਚ ਹੈ, ਅੰਦਰ ਮਿਠਾਸ ਹੈ, ਪਟ ਅੰਦਰ ਕੋਮਲਤਾ ਹੈ, ਲੇਕਿਨ ਬਾਹਰੋਂ ਐਵੇਂ ਦਿਖਾਓ ਮਾਤਰ ਰੁੱਖਾਪਣ ਪ੍ਰਤੀਤ ਹੁੰਦਾ ਹੈ। ਕਿਸੇ ਨਾਲ ਸਾਂਝ ਨਹੀਂ, ਕਿਸੇ ਨਾਲ ਬੋਲਣਾ ਨਹੀਂ, ਖਾਮੋਸ਼ ਇਕਾਂਤ ਇੱਕ ਪਾਸੇ ਬੈਠੇ ਨੇ। ਇਸ ਤਰ੍ਹਾਂ ਦੇ ਮਨੁੱਖ ਨੂੰ ਆਮ ਦੁਨੀਆਦਾਰ ਕਹਿ ਦਿੰਦੇ ਨੇ, ਬੜਾ ਰੁੱਖ ਹੈ ਕਿਸੇ ਨਾਲ ਸਾਂਝ ਨਹੀਂ ਬਣਾਉਂਦਾ, ਬੜਾ ਫਿੱਕਾ ਹੈ ਕਿਸੇ ਨਾਲ ਜੁੜਦਾ ਨਹੀਂ। ਪਰ ਕੌਣ ਦੱਸੇ ਜਦ ਕੋਈ ਆਪਣੇ ਆਪ ਦੇ ਨਾਲ ਜੁੜ ਜਾਂਦਾ ਹੈ, ਮੁਸ਼ਕਿਲ ਹੈ ਉਸਦੀ ਕਿਧਰੇ ਜਗਤ ਦੇ ਨਾਲ ਸਾਂਝ ਜੁੜੇ। ਕਿਉਂਕਿ ਜਗਤ ਜਿਸ ਢੰਗ ਨਾਲ ਜੀ ਰਿਹਾ ਹੁੰਦਾ ਹੈ, ਉਸ ਢੰਗ ਨਾਲ ਉਸਦੀ ਸਾਂਝ ਜੁੜਦੀ ਨਹੀਂ, ਔਰ ਉਹ ਆਪਣੇ ਆਪ ਦੇ ਅੰਦਰ ਚਲਾ ਜਾਂਦਾ ਹੈ, ਔਰ ਇਤਨਾ ਅੰਦਰ ਚਲਾ ਜਾਂਦਾ ਹੈ, ਇਤਨੀ ਗਹਿਰਾਈ ਦੇ ਚਲਾ ਜਾਂਦਾ ਹੈ ਕਿ ਆਮ ਸੰਸਾਰ ਉਹਦੇ ਅੰਦਰ ਜਾਤੀ ਵੀ ਨਹੀਂ ਮਾਰ ਸਕਦਾ। ਤਾਂ ਪਾਤਸ਼ਾਹ ਕਹਿੰਦੇ ਨੇ, ਅੰਦਰ ਤੇ ਉਹ ਰੇਸ਼ਮ ਦੀ ਤਰ੍ਹਾਂ ਕੋਮਲ ਹੈ, ਜਿਨ ਪਟ ਅੰਦਰ, ਪਰ ਬਾਹਰ ਗੁੱਦੜ, ਬਾਹਰੋਂ ਗੋਦੜੀ। ਅੰਦਰੋਂ ਕੋਮਲਤਾ ਹੈ, ਬਾਹਰੋਂ ਕੋਠੋਰਤਾ ਦਿਖਾਈ ਦਿੰਦੀ ਹੈ। ਅੰਦਰ ਮਿਠਾਸ ਹੈ, ਬਾਹਰੋਂ ਫਿੱਕਾਪਨ ਦਿਖਾਈ ਦਿੰਦਾ ਹੈ, ਪ੍ਰਤੀਤ ਹੁੰਦਾ ਹੈ। ਉਹ ਵਾਸਤਵਿਕ ਫਿੱਕਾ ਹੈ ਨਹੀਂ, ਪਰ ਐਸਾ ਮਹਿਸੂਸ ਹੁੰਦਾ ਹੈ, ਰੁੱਖਾਪਣ ਮਹਿਸੂਸ ਹੁੰਦਾ ਹੈ। ਮਹਾਰਾਜ ਕਹਿੰਦੇ ਤੇ ਭਲੇ ਸੰਸਾਰ, ਸੰਸਾਰ ਵਿੱਚ ਇਹ ਭਲੇ ਨੇ, ਉਹਨਾਂ ਨਾਲੋਂ ਜਿਨ੍ਹਾਂ ਦੇ ਅੰਦਰ ਤੇ ਝੂਠ ਹੈ ਪਰ ਬਾਹਰੋਂ ਪ੍ਰਗਟਾਵਾ ਸੱਚ ਦਾ। ਅੰਦਰ ਤੇ ਬੜੀ ਕਠੋਰਤਾ ਹੈ ਤੇ ਬਾਹਰੋਂ ਬੜੀ ਕੋਮਲਤਾ ਦਾ ਪ੍ਰਗਟਾਵਾ। ਅੰਦਰ ਤੇ ਬੜਾ ਅਨਰਥ ਹੈ ਪਰ ਬਾਹਰੋਂ ਬੜੀ ਮਾਣ ਮਰਿਆਦਾ ਬਣਾਈ ਹੋਈ ਹੈ। ਉਹਨਾਂ ਨਾਲ ਇਹ ਚੰਗੇ ਨੇ ਜੋ ਅੰਦਰੋਂ ਤੇ ਰੇਸ਼ਮ ਦੀ ਤਰ੍ਹਾਂ ਕੂਲੇ ਨੇ, ਕੋਮਲ ਨੇ, ਪਰ ਬਾਹਰੋਂ ਗੁੱਦੜ ਦੀ ਤਰ੍ਹਾਂ ਰੁੱਖੇ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਉ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਜੇ ਗੌਰ ਨਾਲ ਦੇਖੀਏ ਤੇ ਉਹ ਅੰਦਰੋਂ ਪ੍ਰਭੂ ਨਾਲ ਜੁੜੇ ਹੋਏ ਨੇ, ਅਕਾਲ ਪੁਰਖ ਨਾਲ ਜੁੜੇ ਹੋਏ ਨੇ, ਔਰ ਅੰਦਰ ਇੱਕ ਵਿਚਾਰ ਚੱਲਦੀ ਹੈ ਕਿ
देखने विचार देखण दी विचार चलदी। परमात्मा नाल प्यार पाया होया और ओनू देखण दी विचार पे चलदी है, देखण दी सोचनी पे चलदी है, चिंतन चल रहा है, याद चल रही है, ताकि उसनू साक्षात वेख सकीए, महसूस कर सकीए। ऐसे जिहड़े पुरुष ने महाराज कहिंदे ने रंग हसे रंग रोवे चुप भी कर जाए, उन्हां दे हासे दे विच भी कोमलता है, मधुरता है, मिठास है। रंग रोवे पर उन्हां दे रोण दे विच भी कोमलता है, मिठास है, मधुरता है। आम बंदे दा हासा भी कठोर हो सकता है, इत्थे इक तर्क खड़ी हो सकती है, हासे दे विच कठोरता। हाँ, चलदा होया मनुख ठोकर खा के किधरे गिर गया है कि असी हस पया, ये हासा कठोर हास। किसी दे घर नूं कोई कलंक लग गया है, दाग लग गया है, दिवालिया हो गया है, नुकसान हो गया है, असी हस पया, तो साड़ा हासा किसी ते नुकसान ते खड़ा है, साड़ा हासा किसी दी कमजोरी ते खड़ा है, साड़ा हासा किसी दी बेइज्जती ते खड़ा है। साड़ा हासा ताई उत्पन्न होवेगा कि चलदा होया मनुख गिरे, किसी दी पग लै गई है, खिड़खिड़ा के हस पया, ये हासा बड़ा कठोर है और इस हासे तो चोट पहुंचती है, जख्म पहुंचते हैं। रंग रोवे रोना भी अपने आप दे परिपूर्ण परमात्मा दी एक बहुत वड्डी देन है। इस रोने नाल अंदर दे बड़े गुबार निकल जाते हैं, लेकिन ऐसा भी हो सकता है कि रो के बंदा अपने अंदर बड़े भारी गुबार पा ले। रोना भी दो तरह का है, ये हसना दो तरह का है। हासे विच कोमलता, हसया एक भगत भी, पर क्यों हसया है? बहुत बारीक चिंतन जिन्हां लोगों ने हासे का किया है, हासा अक्सर कमजोरी ते ही आवेगा, महान ते नहीं आ सकता। कि फलाना बंदा ते फलाने ते हस पे है, कथा ही यह सुनने विच नहीं आया कि फलाना मनुख फलाने ते रोया है, फलाना मनुख ते फलानी घटना देख के हस पे है। हासा कमजोरी ते आवेगा। इस वास्ते जिथे मजाकबाजी चलती है, मसरापन चल रहा है, तो मजाक दे भी जितने चिर तक असी दूसरे नू नीवा ना साबित करिए, हस नहीं सकांगे। हासा ते तां पैदा होवेगा कि दूसरे नू नीवा करिए। अगर वह महान उसे तरीके नाल बनिया ही रहा कि उसनू नीवा ना कर सके, तो हासा तो पैदा ही नहीं हो सकता। हसी उदों ही पैदा होंदी है जब किसी नू छोटा करिए या कोई छोटा होवे। इसी सवाल पैदा होंदा है, जे हासा बिल्कुल छोटेपण ते ही आउंदा है, कमजोरी ते ही आउंदा है, तो महापुरुष क्यों हसते ने? वो किसते हसते ने? वो क्यों हसते ने? वो किसी की कमजोरी ते नहीं हसते, वो अपनी कमजोरी ते हसते ने। वो किसी के अवगुणा नू वेख के नहीं हसते, वो अपने अंदर किसी खामी नू वेख के हसते ने। वो किसी के गिरन ते नहीं हसते, अज तक जो जिंदगी विच आप गिरे होंदे ने थां थां ते, उन्हूं याद करके हस पैंदे ने। इसे नू बाबा फरीद ने कहा है, काले मेडे कपड़े काला मेडा वेश, गुण ही भरिया मैं फिरा लोग कहें दरवेश। दुनिया ते मैनू दरवेश कहंदी है, पर मैं दरवेश नहीं हाँ, मैं तो अवगुणा नाल भरिया होया। एक पहचान है इस सतपुरुष की कि जब वो आत्म चिंतन करेगा तो चिंतन करदा करदा गहराई विच जाएगा, हसेगा, लाजमी हसेगा, क्योंकि पहले पहले तो उपर औगणी ने जो महापुरुष नू दिखाई देंदे ने। इसे ने गुरु रामदास जी महाराज ने फरमान कीता है, हर जन गुण गावत हसया, हरी दा जन प्रभु दे गुण गांदिया गांदिया हस पिया, प्रभु ते हसया नहीं, प्रभु दे गुण गांदिया गांदिया अपने औगुण दिखाई दिते। प्रभु दा गुण एक ऐसा दर्पण है, उसे दर्पण विच अपने अवगुण दिखाई देने लग पैंदे ने, और उसे करके महापुरुष हस पैंदा है कि जगत मैनू की आखदा है तो मैं की हां, मैं अपने आप नूं की समझदा कि वास्तविक विच मैं की हां। जब उसनूं अपने अवगुण दिखाई देंदे ने तो मस्ती विच हस पैंदा है। इस हासे विच भी कोमलता है, मधुरता है। आम मनुख जद रोंदे ने किसी मित्र दे विछोड़े च, पुत्र दे विछोड़े च, परिवार दे विछोड़े च, धन संपदा दे विछोड़े च, ये जिहड़ा रोना है इहदी अपनी कीमत है, अपना मुल है। पर भगत भी रोंदे ने परमात्मा दे विछोड़े च, ईश्वर दे विछोड़े च,
ईश्वर चूंके अमुल है, बेशकीमत है, ऐसे महापुरुषों का रोना भी बड़ा बेशकीमत है, अमुल है। और उन्होंने एक एक हंजू उसके हजारा हीरे मोती कुर्बान किए जा सकते ने, वो हंजू नहीं वो ते मोती ने, वो हंजू नहीं वो ते ऐसे दरिया ने जो सारा गुबार अंदर दा धो देंदे ने, सारी मैल नू अंदरों धो देंदे ने। इसे नू नंदलाल ने कहा, दो चशम मन के दरियाए अजीम शान ऐ गोया, जहर अशकम बवद शादा दिए सरबाग बाग ईजा। आप कहते ने मेरी दो अखा चो निकले दो हंजू अजीम शान दरिया ने मेरे हिरदे की धरती नू सरसब्ज कर गए ने। ते सिर्फ मैनू ही इन्होंने सब्जा जार नहीं बनाया, इन्हां दरियावां नाल ते हजारां नू सब्जा जार बनाया जा सकता है, बेशतर नू सब्जा जार बनाया जा सकता है। ते ऐसे दरिया ने तो साहिब कहिंदे ने महापुरश रोंदे भी ने, पर उन्हां दे रोण दे विच वी बड़ी कीमत है, बड़ा मुल है, बड़ी मधुरता है। और इसे ही मिठास ते कोमलता नू लै के कदी वह चुप भी हो जांदे ने, उन्हां दी खामोशी दे विच वी रस है, उन्हां दे रोण दे विच वी रस है, उन्हां दे हासे दे विच वी रस है। जबकि आम बंदे दे हासे दे विच वी कठोरता है, रोने दे विच वी कठोरता है, और खामोशी दे विच वी मैलापन है, कठोरता है। रंग हसे रंग रोवे चुप भी कर जाए, परवाह नाही किसे केरी बाज सच्चे नाए। बेपरवाह सदा रंग हरके जांको पाक स्वामी, इस तरह दे पुरुष बेपरवाह ने, परवाह नहीं किसे दी, मुथाज नहीं किसे दे। हां अगर परवाह है तो सच्चे नाम की परवाह जरूर है, उसने वो अपने आप नो मुथाज जरूर मनते ने। परवाह ना ही किसे केरी बाज सच्चे ना है, बिना परमात्मा के उसके नाम तो ये परवाह किसे दी भी नहीं करते। दरवाट ऊपर खर्च मंगा जबे देता खाए, इस तरह के जिहड़े महापुरुष ने वो हर वक्त प्रभु दे दर ते ही ने, वो जिथे भी बैठे ने वो दे दर ते ही ने, क्योंकि उसकी याद विच ने, उसके चिंतन विच ने। और वह परमात्मा जदों भी देंदा है और जैसा भी देंदा है वो खांदे ने और उसे तो ही मंगदे ने। महाराज कहंदे ने दीवान एको कलम एका हमा तुम्मा मेल, दरगाह एक ही है और कोई नहीं। और जीवां दा लेखा जोखा करन वाली कलम भी एक ही है, बुथेरियां नहीं। उत्थे ही हम्मा तुम्मा मेल, साडा ते थवाडा, चंगे ते माड़े, सारे जीवां दा मेल हुंदा है, भाव लेखा हुंदा है उस दे दरबार विच। दर लै लेखा पीड़ छुट्टे नानका ज्यों दे। महाराज कहंदे ने माड़े मनुख औगणे हारे इंज पीड़े जांदे ने जिवें कोलू दे तिल, ते जिवें तिलां दा तेल पीड़ के कढ देईदा है, ऊ बहु इस तरह के मनुख दुखां दे कोलू दे फसते ने और पीड़े जांदे ने, तड़पते ने, रोंदे ने, कुरलांदे ने। कदी बगौर मुताला करिए इस तरीके नाल, दुख ही कोलू है और दुख दे ओही पैंदे ने जो औगण हारे ने, और रोज रोज मनुख इस कोलू दे पीड़िया जा रहा है, जन्म दर जन्म, जन्म दर जन्म। ते शायद हुण आदत भी बन गई है कोलू दे अपने आप नूं पियाण दी। मनुख ने अपने दुख भी बड़े संजो के रखे ने, यही कारण है कि जब किसी नाल दुखां दी चर्चा करता है बड़ी वधा के करता है। जैसे कि कोई गुणवान अपने गुणा की चर्चा करता है कई दफा बड़ी वधा के करता है, जब कोई हुक्मरान अपनी सत्ता की गल करता है बड़ी वधा के गल करता है, हू बहू कोई दुखी मनुख अपने दुखा की गल करता है बड़ी वधा के करता है। क्यों कि दुखी मनुख की दौलत ही दुख है, इस तो इलावा तो उसकी कोई दौलत ही नहीं। ये गल वखरी है कि उन्होंने सिर्फ जुकाम का ही रोग होवे पर वो कैंसर तो थले गल ना करे, क्योंकि इस तो बिना उसका अहंकार प्रगट नहीं हो सकता। छोटी बीमारी है तो अहंकार भी छोटा है, और यह कितना भयंकर मानसिक रोग है कि मनुख अपने अहंकार की तामीर करे दुखां दे आसरे ते, रोगां दे आसरे ते, भी तेनू ते मामूली जिहा रोग है, मैनू बहुत वड्डा रोग, तेनू ते थोड़े बहुत दुख ने पर मैं ते भयंकर दुखी हाँ। इस तरीके नाल कई मनुखां ने अपने दुख भी बड़े भयंकर ढंग नाल संजो के रखे ने और बड़े स्वाद नाल अपने दुखां दी चर्चा करते ने। दुखां दा एकोलू
ਇਸ ਦੇ ਚ ਹੀ ਮਨੁੱਖ ਪੀੜਿਆ ਜਾਂਦਾ ਕੌਣ ਜਿਹਦੇ ਕੋਲ ਔਗਣ ਨੇ ਜਿਹਦੇ ਕੋਲ ਕਮਜ਼ੋਰੀਆਂ ਨੇ ਜਿਹਦੇ ਕੋਲ ਰੁੱਖਾਪਣ ਹੈ ਜਿਹਦੇ ਕੋਲ ਕਠੋਰਤਾ ਹੈ ਪਰ ਜਿਸ ਦੇ ਕੋਲ ਮਧੁਰਤਾ ਹੈ ਸਾਹਿਬ ਕਹਿੰਦੇ ਉਹਦੇ ਬੋਲਾਂ ਚ ਮਿਠਾਸ ਉਹਦੀ ਦ੍ਰਿਸ਼ਟੀ ਦੇ ਚ ਮਿਠਾਸ ਉੱਥੇ ਅੰਦਰੋਂ ਰੇਸ਼ਮ ਜੈਸਾ ਹੈ ਬਾਹਰੋਂ ਹੀ ਸਿਰਫ ਕਠੋਰ ਦਿਖਾਈ ਦਿੰਦਾ ਹੈ ਔਰ ਉਹ ਪ੍ਰਭੂ ਦੀ ਦਰਗਾਹ ਵਿੱਚ ਕਾਬਲੇ ਕਬੂਲ ਹੈ ਪ੍ਰਵਾਨ ਹੈ ਪੌੜੀ ਆਪੇ ਹੀ ਕਰਣਾ ਕੀ ਹੋ ਕੱਲ ਆਪੇ ਹੀ ਤੇ ਧਾਰੀ ਹੈ ਕਰਣਾ ਕੀ ਹੋ ਉਸ ਕਰਤੇ ਪੁਰਖ ਨੇ ਆਪ ਹੀ ਜਗਤ ਦਾ ਕਰਣਾ ਕੀਤਾ ਆਪ ਹੀ ਬਣਾਇਆ ਕੱਲ ਆਪੇ ਹੀ ਤੇ ਧਾਰੀ ਹੈ ਤੇ ਜੀਵਾਂ ਦੇ ਚ ਆਪ ਹੀ ਉਸਨੇ ਕਲਾ ਪਾ ਦਿੱਤੀ ਹੈ ਕਿਹੜੀ ਕਲਾ ਜਿੰਦ ਦੀ ਕਲਾ ਇਹੀ ਕਲਾ ਹੈ ਸਾਰੀ ਸਾਜਨਾ ਕਰਕੇ ਤੇ ਉਹਦੇ ਚ ਜਿੰਦ ਪਾ ਦੇਣੀ ਜਿੰਦ ਉਸਦੀ ਇੱਕ ਮਹਾਨ ਕਲਾ ਹੈ ਇੱਕ ਸ਼ਕਤੀ ਹੈ ਮਹਾਰਾਜ ਕਹਿੰਦੇ ਕਰਤਾ ਵੀ ਉਹ ਆਪ ਹੈ ਸਵਾਰਨ ਵਾਲਾ ਵੀ ਉਹ ਆਪ ਹੈ ਸ਼ਿੰਗਾਰਨ ਵਾਲਾ ਵੀ ਉਹ ਆਪ ਹੈ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਮਹਾਰਾਜ ਕਹਿੰਦੇ ਆਪਣਾ ਕੀਤਾ ਹੋਇਆ ਉਹ ਬੜੇ ਸੋਹਣੇ ਢੰਗ ਨਾਲ ਵੇਖਦਾ ਵੀ ਹੈ ਐਸਾ ਨਹੀਂ ਹੈ ਕਿ ਉਸਦੀ ਨਿਗਾਹ ਤੋਂ ਕੋਈ ਚੀਜ਼ ਓਝਲ ਹੈ ਮਹਾਰਾਜ ਕਹਿੰਦੇ ਨਹੀਂ ਦੇਖੇ ਕੀਤਾ ਆਪਣਾ ਉਸਨੇ ਜੋ ਆਪਣਾ ਇਹ ਸਭ ਕੁਛ ਬਣਾਇਆ ਹੈ ਆਪਣੀ ਨਿਗਾਹ ਦੇ ਹੇਠ ਰੱਖਿਆ ਹੈ ਔਰ ਐਸਾ ਵੀ ਨਹੀਂ ਕਿ ਕਦੀ ਉਹ ਵੇਖਦਾ ਹੋਵੇ ਤੇ ਕਦੀ ਨਾ ਵੇਖਦਾ ਹੋਵੇ ਜਦੋਂ ਨਾ ਵੇਖਦਾ ਹੋਵੇ ਉਦੋਂ ਫਿਰ ਜੀਵ ਜਿਤਨਾ ਅਨਰਥ ਕਰਨਾ ਚਾਨ ਕਰ ਲੈਣ ਫਿਰ ਕਿਉਂਕਿ ਨਹੀਂ ਪਿਆ ਵੇਖਦਾ ਆਮ ਕਹਾਵਤ ਹੈ ਇਸਲਾਮੀ ਦੁਨੀਆਂ ਚ ਖੁਦਾ ਹਰ ਵਕਤ ਦੇਖਦਾ ਹੈ ਪਰਮਾਤਮਾ ਤੇ ਹਰ ਵਕਤ ਦੇਖਦਾ ਹੈ ਈਸ਼ਵਰ ਤੇ ਹਰ ਵਕਤ ਦੇਖਦਾ ਹੈ ਅਗਰ ਉਹ ਵੀ ਕਿਸੇ ਵਕਤ ਦੇਖਦਾ ਹੈ ਤੇ ਕਿਸੇ ਵਕਤ ਨਹੀਂ ਦੇਖਦਾ ਫਿਰ ਤੇ ਬੰਦੇ ਨੂੰ ਖੁੱਲ ਮਿਲ ਗਈ ਜਿਤਨਾ ਅਨਰਥ ਕਰਨਾ ਹੈ ਕਰੋ ਜਿਤਨਾ ਦੁਰਾਚਾਰ ਕਰਨਾ ਹੈ ਕਰੋ ਜਿਤਨਾ ਜਬਰ ਕਰਨਾ ਹੈ ਕਰੋ ਪਰ ਨਹੀਂ ਉਹ ਹਰ ਵਕਤ ਦੇਖ ਰਿਹਾ ਇਸ ਵਾਸਤੇ ਜਗਤ ਦੇ ਰਹਿਤ ਵੀ ਪੁਰਸ਼ ਜੀਵਾਂ ਨੂੰ ਚੇਤਾਵਨੀ ਦਿੰਦੇ ਨੇ ਕਿ ਕਰਮ ਕਰੀ ਸੰਭਾਲ ਕੇ ਕਰਨੀ ਕਿਉਂਕਿ ਤੇਰੇ ਸਾਰੇ ਕਰਮ ਉਸਦੀ ਦ੍ਰਿਸ਼ਟੀ ਦੇ ਵਿੱਚ ਨੇ ਤੂੰ ਸਾਰੇ ਦਾ ਸਾਰਾ ਉਹਦੀ ਨਿਗਾਹ ਵਿੱਚ ਹੈ ਸਮੂਹ ਬ੍ਰਹਿਮੰਡ ਉਹਦੀ ਨਿਗਾਹ ਵਿੱਚ ਹੈ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਚੰਗੇ ਤੇ ਮਾੜੇ ਕੱਚੇ ਤੇ ਪੱਕੇ ਸਾਰਿਆਂ ਦੀ ਉਹ ਸਾਰ ਲੈਂਦਾ ਸਾਰਿਆਂ ਦੀ ਉਹ ਸੰਭਾਲ ਕਰਦਾ ਐਸਾ ਨਹੀਂ ਕੱਚੇ ਦੀ ਸਾਰ ਹੈ ਤੇ ਪੱਕੇ ਦੀ ਨਹੀਂ ਪੱਕੇ ਦੀ ਹੈ ਤੇ ਕੱਚੇ ਦੀ ਨਹੀਂ ਪੱਕਾ ਫਲ ਜਿਹਦੇ ਚ ਰਸ ਹੈ ਪੱਕਾ ਫਲ ਸਵਾਦੀ ਹੁੰਦਾ ਕੱਚਾ ਕੌੜਾ ਕਸੈਲਾ ਹੁੰਦਾ ਜਦ ਵੀ ਕਿਸੇ ਦੀ ਜ਼ਿੰਦਗੀ ਵਿੱਚ ਕੁੜੱਤਨ ਦੇਖੋ ਦੁੱਖ ਦੇਖੋ ਕਠੋਰਤਾ ਦੇਖੋ ਬਸ ਇਹਨਾਂ ਨੂੰ ਕਹਿਣਾ ਪੈਂਦਾ ਹੈ ਇਹ ਤੇ ਕੱਚੇ ਨੇ ਝੜ ਝੜ ਪੈਂਦੇ ਕੱਚੇ ਬਿਰਹੀ ਜਿੰਨਾ ਆਕਾਰ ਨਾ ਆਈ ਕੱਚਪਣਾ ਇਹ ਕਚਿਆਈ ਜੀਵਨ ਦੇ ਬਹੁ ਪੱਖੀ ਹੋ ਸਕਦੀ ਹੈ ਕੱਚੀ ਬੁਨਿਆਦ ਤੇ ਪੱਕੇ ਮਹਿਲ ਤਾਮੀਰ ਨਹੀਂ ਕੀਤੇ ਜਾ ਸਕਦੇ ਕੱਚੇ ਘੜੇ ਵਿੱਚ ਪਾਣੀ ਲੰਬੇ ਸਮੇਂ ਤੱਕ ਨਹੀਂ ਰੱਖਿਆ ਜਾ ਸਕਦਾ ਬਾਬਾ ਫਰੀਦ ਵੀ ਐਸਾ ਕਹਿੰਦੇ ਨੇ ਕੱਚੇ ਭਾਂਡੇ ਰੱਖੀਏ ਕਿਚਰਕ ਤਾਂ ਹੀ ਨੀਰ ਬਾਬਾ ਫਰੀਦ ਜੀ ਕਿਤਨੇ ਚਿਰ ਤੱਕ ਕੱਚੇ ਭਾਂਡੇ ਵਿੱਚ ਪਾਣੀ ਰੱਖਿਆ ਜਾਏ ਆਖਿਰ ਇਕਦਮ ਭਾਂਡਾ ਟੁੱਟ ਜਾਏਗਾ ਔਰ ਇਸੇ ਤਰੀਕੇ ਨਾਲ ਕੱਚੇ ਮਿੱਤਰ ਕੱਚੇ ਸੱਜਣ ਜਿਨ੍ਹਾਂ ਦੇ ਅੰਦਰ ਕੋਈ ਮਿਠਾਸ ਨਹੀਂ ਕੋਈ ਕੋਮਲਤਾ ਨਹੀਂ ਇਹ ਕਾਬਲੇ ਏਤਬਾਰ ਨਹੀਂ ਮੈਂ ਸਾਹਿਬ ਕਹਿੰਦੇ ਨੇ ਜਗਤ ਵਿੱਚ ਦੇਖਦੇ ਹਾਂ ਜੀਵ ਕੁਛ ਕੱਚੇ ਨੇ ਕੁਛ ਪੱਕੇ ਨੇ ਇਸ ਤਰ੍ਹਾਂ ਜੈਸੇ ਪੱਕਾ ਫਲ ਮਿੱਠਾ ਹੁੰਦਾ ਹੈ ਕੱਚਾ ਕੌੜਾ ਤੇ ਕਸੈਲਾ ਹੁੰਦਾ ਹੈ ਜੋ ਵੀ ਫਿੱਕਾ ਬੋਲ ਰਿਹਾ ਕਿਉਂਕਿ ਇਸ ਪੌੜੀ ਦੇ ਨਾਲ ਮੂਲ ਸਲੋਕ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੀ ਜੋੜੇ ਨੇ ਜੋ ਵੀ ਫਿੱਕਾ ਬੋਲ ਰਿਹਾ ਤੇ ਜਿਸਦੇ ਹਿਰਦੇ ਵਿੱਚ ਕਠੋਰਤਾ ਹੈ ਬਸ ਉਹ ਕੱਚਾ ਹੈ ਜੋ ਵੀ ਮਿੱਠਾ ਬੋਲ ਰਿਹਾ ਤੇ ਜਿਹਦੇ ਹਿਰਦੇ ਵਿੱਚ ਮਿਠਾਸ ਹੈ ਤੇ ਉਹ ਫਲ ਹੈ ਜੋ ਪੱਕਾ ਹੈ ਪਰ ਕੱਚੇ ਤੇ ਪੱਕੇ ਇਹ ਫਲ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਉਹ ਸਾਰਿਆਂ ਦੀ ਸਾਰ ਲੈਂਦਾ ਹੈ ਕਿਧਰੇ ਕੱਚਾ ਇਸ ਬੁਲੇਖੇ ਚ ਨਾ ਪੈ ਜਾਏ ਮੈਂ ਤੇ ਕਚਿਆਈ ਵੰਡਣੀ ਹੈ ਮੈਂ ਤੇ ਫਿੱਕਾਪਣ ਵੰਡਾਂਗਾ ਮੈਂ ਤੇ ਕੌੜਾਪਣ ਵੰਡਾਂਗਾ ਮੇਰੇ ਉੱਤੇ ਕਿਹੜੀ ਨਿਗਾਹ ਹੈ ਪਰ ਨਹੀਂ ਉਹ ਮਾਲੀ ਐਸਾ ਹੈ ਖਬਰ ਕਰਤ ਹੈ ਪਤ ਪਾਤ ਦਾਲੀ ਉਹ ਮਾਲੀ ਐਸਾ ਹੈ ਕਿ ਉਹ ਹਰ ਫੁੱਲ ਹਰ ਪੱਤੇ ਔਰ ਹਰ ਫਲ ਦੀ ਸੰਭਾਲ ਕਰਦਾ ਹੈ ਕੁਛ ਵੀ ਉਸਦੀ ਨਜ਼ਰਾਂ ਤੋਂ ਓਹਲੇ ਨਹੀਂ ਹੈ ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਮਹਾਰਾਜ ਕਹਿੰਦੇ ਇੱਕ ਨਿਯਮ ਅਟਲ ਹੈ ਜੋ ਜਗਤ ਵਿੱਚ ਆਇਆ ਹੈ ਉਹ ਜਾਏਗਾ ਜੋ ਸਵਾਸ ਅਸੀਂ ਅੰਦਰ ਲੈ ਰਹੇ ਹਾਂ ਉਹ ਬਾਹਰ ਕੱਢਾਂਗੇ ਈਸ਼ਵਰ ਦਾ ਨਿਯਮ ਰੱਬੀ ਨਿਯਮ ਸਵਾਸ ਦਾ ਆਉਣਾ ਜਾਣਾ
इस गल का प्रतीक है जीवन का आवना ते जावना है। महाराज कहिंदे अपनी अपनी वारी लगी है सब दी। जो आया सो चल सी सब कोई आई वारी है, जिसके जी प्राण है क्यों साहेब मनो विसारी है। महाराज कहिंदे जिस जी दे अंदर प्राण चलदे पए ने और जितनी देर तक चलदे पए ने वो भुलावे क्यों, हर श्वास दे नाल उसनू याद करे। महाराज की बाणी दम दम सदा संभालदा दम न बिरथा जाए, दम दम दे उसनू याद कर, तेरा कोई दम भी व्यर्थ नहीं जाना चाहिए। भाई साहब भाई नंद लाल कहते ने वाय बर नफसे के बेहुदा गुजस अलग्यास अज गफलते मां अलग्यास। जेड़ा दम ऐ परमात्मा तेरी याद तो बिना लंग जाता है मैनू बहुत अफसोस होता है, मैनू बहुत दुख होता है। आखिर मेरे को जिंदगी पूंजी तो दमा दी है तो यह पूंजी एवें चली गई, जाया चली गई। इसे नहीं जफरनामे की बाणी दे राही गुरु गोबिंद सिंह जी महाराज औरंगजेब न उपदेश करते हैं लबा लबे कुम दम ब दम नोशकुन गमे दो हर दो आलम फरामोशकुन। जे दो जहाना दे गम तू दूर करना चाहना है तो दमा दे प्यालिया परमात्मा का नाम भर ले, उसकी याद भर ले। तो साहब कहते हैं जिस जी दे अंदर प्राण चल रहे ने श्वास चल रहे ने एक भी श्वास उसकी याद तो बिना नहीं लंघना चाहिए, एक भी श्वास मिठे बोलों तो बिना नहीं लंघना चाहिए, एक भी श्वास उसकी मस्ती तो बिना नहीं होना चाहिए। जिसके जी प्राण है क्यों साहेब मनो विसारी है, अपन हथी अपना आपे ही काज सवारी है। ये जो नाम जपण का कम है, ये जो बंदगी करण का कम है, ये जो जिंदगी सवारण का कम है, ये किसी दूसरे ते ना सुटी दूसरा नहीं कर सकता। ये कम वो है जो तेनू आप ही करना पड़ेगा, ये कम निजी है। बाकी अनेक ऐसे कम ने दूजे कर सकते ने, अपना हिरदा ते तेनू आप ही शुद्ध करना पड़ेगा। हो सकता तेरे कपड़े धोबी धो दे, तेरे भांडे महरी मांज दे, तेरा मकान कोई नौकर साफ कर दे, तेरा दिल ते तू आप साफ करना पड़ेगा। हिरदे की सफाई ते तेनू स्वयं जो है करनी पड़ेगी। आपन हथी आपना आपे ही काज सवारी है। आम एक मुगालका पै जाता है कि हजारा तरह के कम जो असी दूसरों को करवा लें शायद ऐसा ही हो गए, बंदगी भी साड़ी थान ते कोई होर कर लें तो बड़ा जप चलता है, धंधा चल रहा है जप की दुनिया च। लै इतने पैसे लै ते मेरी थान ते माला फेर दें, हवन यज्ञ कर दें, पाठ कर दें। धर्म नहीं चल रहा, धर्म की दुनिया च बहुत वड्डा व्यापार चल रहा है। धर्म नहीं चल रहा, धर्म की दुनिया च बहुत वड्डा धंधा चल रहा है। सतगुरु ने साफ कह दिता है आपन हथी आपना आपे ही काज सवारी है। ये जिहड़ा तेरा कम है बिल्कुल इतना निजी है कि तेनू खुद ही करना पेगा। जैसे किसे नू भुख लगी है कि आखे भोजन तू खा ले क्योंकि मेरी भुख मिट जाए, ऐसा नहीं हो सकता, तेनू खुद खाना पेगा। भोजन खुद खाएगा भुख मिटेगी, पानी खुद पिएगा प्यास मिटेगी, नाम खुद जपेगा जीवन सफल होवेगा, यात्रा सफल होवेगी। इस वास्ते महाराज कहते हैं मता किसी भुलेख च पै जाए कि मेरी थां ते कोई होर जप कर लवे, हवन कर लवे, यज्ञ कर लवे, पाठ कर लवे, पूजा कर लवे, तीर्थां दा रटन कर लवे। नहीं, धंधे वाली बिरती ने इस तरह दे धर्म दी दुनिया नू धंधे दी रूपरेखा दे दिती है, जबकि साहिब कहिंदे नहीं आपन हथी आपना आपे ही काज सवारी।

0: ਲੋਕ ਮਹੱਲਾ ਦੂਜਾ ਇੱਕ ਨਹੀਂ ਆਸਕੀ ਦੂਜੇ ਲੱਗੇ ਜਾਏ ਨਾਨਕ ਆਸਕ ਕਾਂਢੀਏ ਸਦ ਹੀ ਰਹੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਕ ਇਹ ਨਾ ਆਖੀਏ ਜੇ ਲੇਖੇ ਵਰਤੈ ਸੋਏ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦੋ ਸਲੋਕ 21ਵੀਂ ਪੌੜੀ ਦੇ ਨਾਲ ਗੁਰੂ ਨਾਨਕ ਦੀ ਦੂਸਰੀ ਜੋਤ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ਼ਕ ਅਤੇ ਆਸ਼ਕੀ ਦੀ ਗੱਲ ਕਰਦੇ ਨੇ। ਆਸ਼ਕ ਕੌਣ ਹੈ? ਵਾਸਤਵਿਕ ਇਸ਼ਕ ਕੀ ਹੈ? ਜੇ ਘਿਰਣਾ ਪੈਦਾ ਹੋਣ ਦੇ ਕੁਛ ਕਾਰਨ ਨੇ ਤਾਂ ਫਿਰ ਇਸ਼ਕ ਵੀ ਕਿਸੇ ਕਾਰਨ ਤੋਂ ਪੈਦਾ ਹੁੰਦਾ ਹੋਵੇਗਾ। ਜੇ ਕ੍ਰੋਧ ਪੈਦਾ ਹੋਣ ਦੇ ਕੁਛ ਕਾਰਨ ਨੇ ਉਹ ਪ੍ਰੇਮ ਦਾ ਵੀ ਲਾਜ਼ਮੀ ਕੋਈ ਕਾਰਨ ਹੈ, ਲਾਜ਼ਮੀ ਕੁਛ ਨਾ ਕੁਛ ਕਾਰਨ ਹੈ। ਦੋ ਤਰ੍ਹਾਂ ਦਾ ਇਸ਼ਕ ਹੈ, ਇਸ਼ਕ ਮਿਜ਼ਾਜੀ, ਇਸ਼ਕ ਹਕੀਕੀ, ਸੱਚ ਦਾ ਪ੍ਰੇਮ, ਜਗਤ ਦਾ ਪ੍ਰੇਮ। ਇੱਕ ਆਲਮ ਦਾ ਕਹਿਣਾ ਹੈ ਕਿ ਜਬ ਹੁਸਨ ਨਹੀਂ ਤੋ ਇਸ਼ਕ ਵੀ ਪੈਦਾ ਨਹੀਂ ਹੋਤਾ, ਬੁਲਬੁਲ ਗਿਲੇ ਦੀਵਾਰ ਪਰ ਸ਼ੈਦਾ ਨਹੀਂ ਹੋਤਾ। ਅਗਰ ਦੀਵਾਰ ਦੇ ਉੱਤੇ ਇੱਕ ਬੜਾ ਖੂਬਸੂਰਤ ਗੁਲਾਬ ਦਾ ਫੁੱਲ ਬਣਾ ਦੇਈਏ, ਬੜਾ ਸੋਹਣਾ ਰੰਗ ਪਾ ਦੇਈਏ, ਬੁਲਬੁਲ ਨੇ ਨਗਮੇ ਨਹੀਂ ਗਾਣੇ, ਉਸਨੇ ਚਹਿਚਹਾਣਾ ਨਹੀਂ। ਇਸ਼ਕ ਹਕੀਕੀ ਹੁਸਨ ਮੰਨਦਾ ਹੈ, ਇਸ਼ਕ ਹਕੀਕੀ ਜਿੰਦ ਜਾਨ ਦਾ ਸੁਹੱਪਣ ਮੰਗਦਾ ਹੈ। ਜੇ ਮਿਜ਼ਾਜੀ ਦੁਨੀਆਂ 'ਚ ਐਸਾ ਹੈ ਤਾਂ ਹਕੀਕਤ ਦੇ 'ਚ ਵੀ ਐਸਾ ਹੈ, ਸੱਚ ਦੀ ਦੁਨੀਆਂ 'ਚ ਵੀ ਐਸਾ ਹੈ। ਅਗਰ ਪ੍ਰਭੂ ਸੋਹਣਾ ਨਾ ਹੁੰਦਾ, ਖੂਬਸੂਰਤ ਨਾ ਹੁੰਦਾ, ਕਿਸਨੇ ਪ੍ਰੇਮ ਪਾਉਣਾ? ਇਹੀ ਕਾਰਨ ਹੈ ਕਿ ਸਾਡੇ ਦੇਸ਼ ਦੇ ਵੈਦਿਕ ਰਿਸ਼ੀਆਂ ਨੇ ਕਿਹਾ ਸਤਿਅਮ ਸ਼ਿਵਮ ਸੁੰਦਰਮ। ਉਹ ਸੱਤ ਹੈ, ਉਹ ਪ੍ਰਕਾਸ਼ਮਾਨ ਹੈ, ਉਹ ਸੁੰਦਰ ਹੈ। ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੱਤ ਸੁਹਾਣ ਸਦਾ ਮਨ ਚਾਓ। ਉਹ ਤੇ ਸੁਹਾਣ ਹੈ, ਉਹ ਤੇ ਸੁੰਦਰ ਹੈ। ਤੋ ਇਸ਼ਕ ਤੇ ਖੂਬਸੂਰਤੀ ਦਾ ਆਪਸ ਵਿੱਚ ਤਾਲਮੇਲ ਹੈ। ਇੱਕ ਨੂੰ ਹਟਾ ਦਿਓ, ਦੂਸਰਾ ਆਪਣੇ ਆਪ ਹਟ ਜਾਂਦਾ ਹੈ। ਸੁੰਦਰਤਾ ਨੂੰ ਇੱਕ ਪਾਸੇ ਕਰ ਦਿਓ, ਪ੍ਰੇਮ ਇੱਕ ਪਾਸੇ ਹੋ ਜਾਏਗਾ। ਹੁਸਨ ਇੱਕ ਪਾਸੇ ਕਰ ਦਿਓ, ਇਸ਼ਕ ਇੱਕ ਪਾਸੇ ਹੋਵੇਗਾ। ਇਸ਼ਕ ਤੇ ਹੁਸਨ ਦਾ ਚੋਲੀ ਦਾਮਨ ਦਾ ਸਾਥ ਹੈ। ਫਰਕ ਸਿਰਫ ਇਤਨਾ ਹੈ ਕਿ ਕੋਈ ਸੰਸਾਰ ਨਾਲ ਪਿਆਰ ਪਾ ਬੈਠਦਾ ਹੈ, ਕੋਈ ਨਿਰੰਕਾਰ ਦੇ ਨਾਲ, ਤੇ ਸੰਸਾਰ ਵਿੱਚ ਉਸ ਚੀਜ਼ ਨਾਲ ਬਹੁਤਾ ਪਿਆਰ ਹੋ ਜਾਂਦਾ ਹੈ ਜੋ ਬਹੁਤ ਖੂਬਸੂਰਤ ਦਿਖਾਈ ਦੇ। ਇਹ ਗੱਲ ਵੱਖਰੀ ਹੈ ਕਿ ਉਹ ਖੂਬਸੂਰਤ ਹੈ ਜਾਂ ਨਹੀਂ, ਦੇਖਣ ਦੀ ਗੱਲ ਹੈ। ਅਗਰ ਉਹ ਖੂਬਸੂਰਤ ਦਿਖਾਈ ਦੇ ਰਹੀ ਹੈ ਤਾਂ ਪ੍ਰੇਮ ਤੇ ਪਏਗਾ, ਪ੍ਰੇਮ ਪੈਦਾ ਹੋਵੇਗਾ। ਕਿਉਂਕਿ ਜੋ ਖੂਬਸੂਰਤ ਹੈ ਉਹ ਖਿੱਚ ਪਾਉਂਦੀ ਹੈ, ਜੋ ਸੋਹਣੀ ਹੈ ਉਹ ਕਸ਼ਿਸ਼ ਪੈਦਾ ਕਰਦੀ ਹੈ, ਔਰ ਕਸ਼ਿਸ਼ ਕਰਕੇ ਮਨ ਬਾਰ ਬਾਰ ਯਾਦ ਕਰਦਾ ਹੈ, ਔਰ ਉਹੀ ਯਾਦ ਪ੍ਰੇਮ ਬਣ ਜਾਂਦੀ ਹੈ, ਉਹੀ ਯਾਦ ਇਸ਼ਕ ਬਣ ਜਾਂਦੀ ਹੈ। ਮੈਂ ਫਿਰ ਅਰਜ਼ ਕਰਾਂ, ਅਹੰਕਾਰ ਪੈਦਾ ਹੋਣ ਦੇ ਵੀ ਕੁਛ ਕਾਰਨ ਨੇ। ਕੁਝ ਸਤੰਭਾਂ ਦੇ ਉੱਤੇ ਅਹੰਕਾਰ ਖੜਾ ਹੈ, ਕਿਸੇ ਬੁਨਿਆਦ ਤੇ ਹੀ ਲੋਭ ਖੜਾ ਹੈ, ਕ੍ਰੋਧ ਖੜਾ ਹੈ। ਤੋ ਇਸ਼ਕ ਦੀ ਕੋਈ ਬੁਨਿਆਦ ਹੋਣੀ ਚਾਹੀਦੀ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਤੱਕ ਦੇ ਦਾਰਸ਼ਨਿਕ ਲੋਕ ਕੁਝ ਬੁਨਿਆਦ ਮੰਨਦੇ ਨਹੀਂ ਰਹੇ। ਉਹ ਕਹਿੰਦੇ ਨੇ ਇਸ਼ਕ ਆਪਣੇ ਆਪ ਹੋ ਜਾਂਦਾ ਹੈ, ਆਪਣੇ ਆਪ ਕੁਛ ਵੀ ਨਹੀਂ ਪੈਦਾ ਹੁੰਦਾ, ਪਰਿਪੂਰਨ ਪਰਮਾਤਮਾ ਨੇ ਹਰ ਚੀਜ਼ ਦਾ ਬੀਜ ਪਹਿਲੇ ਪੈਦਾ ਕੀਤਾ। ਬੀਜ ਤੋਂ ਬਿਨਾਂ ਕੁਛ ਵੀ ਨਹੀਂ ਪੈਦਾ ਹੁੰਦਾ। ਇਹ ਸਿਰਫ ਕਿਆਸ ਅਰਾਈਆਂ ਹੋ ਸਕਦੀਆਂ ਨੇ, ਸਿਰਫ ਮਨੁੱਖ ਦੀ ਕਲਪਨਾ ਹੋ ਸਕਦੀ ਹੈ ਕਿ ਇਸ਼ਕ ਆਪਣੇ ਆਪ ਪੈਦਾ ਹੁੰਦਾ ਹੈ, ਕਤਈ ਆਪਣੇ ਆਪ ਨਹੀਂ ਪੈਦਾ ਹੁੰਦਾ। ਇਸ਼ਕ ਦੀ ਵੀ ਬੁਨਿਆਦ ਹੈ ਸੁਹੱਪਣ, ਖੂਬਸੂਰਤੀ, ਕਸ਼ਿਸ਼ ਪੈਦਾ ਕਰਦੀ ਹੈ, ਖਿੱਚ ਪੈਦਾ ਕਰਦੀ ਹੈ, ਔਰ ਇਹੀ ਖਿੱਚ ਪਿਆਰ ਬਣ ਜਾਂਦੀ ਹੈ। ਜਦ ਦੈਵੀ ਸੁੰਦਰਤਾ ਦੀ ਕਸ਼ਿਸ਼ ਅੰਦਰ ਪੈਦਾ ਹੋਵੇ, ਉਹ ਜੋ ਪ੍ਰੇਮ ਹੈ ਅਮਰ ਹੈ, ਉਹ ਜੋ ਪ੍ਰੇਮ ਹੈ ਸਦੀਵੀ ਹੈ, ਉਹ ਜੋ ਪ੍ਰੇਮ ਹੈ ਵਿਆਪਕ ਹੈ। ਪਰ ਇਸ ਤੋਂ ਇਲਾਵਾ ਜੇ ਸੰਸਾਰ ਦਾ ਸੁਪਨ ਕਸ਼ਿਸ਼ ਪੈਦਾ ਕਰੇ, ਇੱਕ ਤੇ ਇਹ ਪ੍ਰੇਮ ਅਮਰ ਨਹੀਂ, ਕਿਉਂਕਿ ਸੰਸਾਰ ਦਾ ਸੁਪਨ ਸਦੀਵੀ ਨਹੀਂ ਹੈ, ਅੱਜ ਹੈ ਕੱਲ ਨਹੀਂ ਹੋਵੇਗਾ। ਜੈਸੇ ਖੂਬਸੂਰਤੀ ਢਲੇਗੀ ਕਸ਼ਿਸ਼ ਢਲ ਜਾਏਗੀ, कशिश गई तो चिंतन मिट जाएगा, चिंतन मिटिया तो प्रेम मिटिया। बड़े बड़े प्रेम दे महल पाताल विच गिरदिया होया देखण नूं आउंदे ने। क्यों कि उस प्रेम की बुनियाद ही हिल जाती है। प्रेम की बुनियाद ही सी खूबसूरती, खूबसूरती ही नहीं रही तो प्रेम कित्थे। इस वास्ते संसारिक प्रेमिया नूं धार्मिक लोगों ने कोई बहुत वड्डा मान नहीं दिता। एक गल वक्री है कि उसकी चर्चा जरूर है, उसका जिक्र जरूर है, और वक्ती तौर पर उस प्रति हिरदे की शुद्धि भी हो जाती है जिस नाल प्रेम होवे। लेकिन चूंकि प्रेम खड़ाई स्वप्न ते है कि स्वप्न दे मिटदे हाँ चिंतन मिट जाता है, याद मिट जाती है, याद दे मिटदे हाँ प्रेम मिट जाता है। एक परमात्मा ही ऐसा है जितना उसके नेड़े आई है उतनी उसका स्वप्न वधदा है, वधदा है। जितना उसनू याद करिए उतनी होर कशिश वधदी है, होर खूबसूरती सामने आउंदी है। और इतना महान सुंदर है कि सारी सुंदरता पकड़ विच भी नहीं आउंदी। फिर उसकी सुंदरता व्यापक है, उसकी सुंदरता सदीवी है। इस वास्ते आखे ए प्रेम सदीवी है, बाकी आरजी ने, वक्ती ने, अज है नहीं कल नहीं। तो संक्षेप विच अर्ज करिए, सदीवी प्रेम ते परमात्मा दा है। और गुरु गोबिंद सिंह जी महाराज जैसी हस्ती ते ए भी फरमान करदे ने कि परमात्मा स्वयं एक प्रेम है। जतर ततर दिशा विशा होए फैले हो अनुराग, वो जिधर किधर प्यार रूप होके छाया है, प्रेम रूप होके छाया है, हर पासे प्रेम ही प्रेम। तो साहेब श्री गुरु अंगद देव जी महाराज जो गुरु नानक दे प्रेम विच पै गए सन, दैवी गुणा दे प्रेम करके आप प्रभावित होए, सदीवी प्यार आपकी झोली च पिया। तो जिसने सदीवी प्यार चखे है, हकीकत देखते प्यार की व्याख्या भी उही कर सकता है, प्यार नूं बयान भी उही कर सकता है। तो साहिब कह रहे ने एक ने ही आशकी दूजे लगे जाए, एक आदि आशकी। एक इस तरह का प्रेम कि खिच एक तो बिना दूजे की भी है। अगर दो तरफी खिच है इसनों इश्क नहीं कहना चाहिए। परमात्मा की भी खिच है तो संसार की भी खिच है। ये जो इश्क है इश्क की भी नहीं, ये किसी वासना ते खड़ा है। मनुख ने वासना का ही संबंध संसार नाल जोड़िया है, और वासना का ही संबंध निरंकार नाल भी जोड़ सकता है। उस तो भी किसी वासना की पूर्ति करनी है। प्रेम देच मंग नहीं, प्रेम देच कुर्बानी है। तो ठीक है कि परमात्मा नूं असी कुछ दे नहीं सकते, लेकिन कुछ दिते बिना अर्पण किते बिना प्रेम की सुगंधी फुटदी नहीं। ये गल वखरी है कि साढ़े कोल देण वास्ते कुछ भी नहीं है, लेकिन समर्पण ते कर सकते हैं। असी अपने आप नूं समर्पण ते कर सकते हैं तो प्रेम ही समर्पण कर देता है। वो कहता है हे प्रभु हुण मैं तेरे हत्थां विच हां, हुण तेरी मर्जी है जिस तरीके नाल मैनू चला। प्रेम विच मंग आ गई तो प्रेम वासना बन गई, और ये प्रेम टुट जाएगा। मंग पूरी हो गई तां भी प्रेम टुट जाएगा, मंग ना पूरी हुई तां भी टुटेगा, दोवां हालतां विच टुटेगा। तो साहिब कहिंदे ने इह कादा इश्क कि दूजी कशिश भी अंदर मौजूद है। नानक आशिक कांडिए सद ही रहे समाए, आशिक ते ओही आखे जा सकते ने जो सदा सदी भी परमात्मा विच लीन रहिंदे, उसकी याद विच महू रहिंदे ने। और ये आशिक नहीं केड़े चंगे चंगा कर्म ने मंदे मंदा होए। कुछ ऐसी घटना घट गई जिस तो दुख मिलिया, और कुछ ऐसी घटना घट गई जिस तो सुख मिलिया। एक नु आख्या हे परमात्मा तू चंगा कीता है, तो एक घटना नु आख्या तू माड़ा कीता है। जिस तो चंगा ते नाल माड़ा दिखाई देवे गल स्पष्ट है उस नाल प्रेम नहीं। जिस नाल प्रेम होवे उस विच कुछ भी माड़ा नहीं दिखाई देंदा। असी ते संसार दे तल ते ही देखते हैं कि जिस नाल खिच है, जिस नाल पकड़ है, उसके औगुण भी गुण दिखाई देते हैं आम संसार विच। और जिस नाल नफरत है, जिस नाल घृणा है, उसके गुण भी अवगुण दिखाई देते हैं। तो परमात्मा विच कोई अवगुण ही नहीं, गुण ही गुण है। उस तो जो कुछ भी होवेगा चंगा ही होवेगा। साहिब गुरु अर्जन देव जी महाराज के फरमान कर देने, उसते होए किछ नाही बुरा। परमात्मा तो बुरा हो ही नहीं सकता, वो कभी बुरा किसी का करता ही नहीं। लेकिन मनुख ऐसा सोचे कि ए तू चंगा कीता, ए तू माड़ा कीता, एक नादान बच्चा ऐसा मां प्रति भी समझ लेंदा है। मासूम इयाना खेड़दा पे है, पर अग विच हाथ पाना चाहता है, मां पकड़ दी है, रोंदा है, तड़पदा है, अंदरों मां नू दुश्मन भी समझ बैठता है। पर नहीं, अगर मां खुल दे दे ते अग विच हाथ पाण दे दे, उस वक्त ही दुश्मन है, कि जो हाथ रोके है दुश्मन नहीं है। मां दे अंदर ते ममता है, पर नादानी ना समझी कारण बच्चा मां नू दुश्मन समझ बैठता है। इसी तरीके नाल आम ना समझ बंदे कई दफा कह देंदे ने, हे परमात्मा ए तू चंगा नहीं कीता, ए तू चंगा कीता, ए तू चंगा नहीं कीता। तो गुरु अंगद देव जी महाराज फरमान कर देने, चंगे चंगा कर्म ने मंदे मंदा होए, आसक ए ना आखिए जे लेखे वरते सोए। इस तरह का जो लेखा करता है भी ये चंगा है ते ए माड़ा है, इस तरह के लेखे च जीण वाला मनुख आशिक नहीं है, रब दा प्रेमी नहीं है। दूजा श्लोक साहिब गुरु अंगद देव जी महाराज का, सलाम जवाब दोवे करे मुंडो गुथा जाए। सजदा भी करता है, मत्था भी टेकता है, झुकदा भी है, लेकिन किसे किसे हुक्म दे अगों, किसे किसे बचन दे अगों सीधा खड़ा भी हो जाता है, इनकारी हो जाता है, नहीं ये मैं नहीं मनना। किसे वक्त सलाम करता है, किसे वक्त जवाब देता है। जिसका सलाम जवाब ते खड़ा है उसका सलाम पखंड हो गया। जिसका प्रेम किसे मंग ते खड़ा है वो प्रेम नहीं, वो ते वासना है। सलाम जवाब दोवे करे मुंडो गुथा जाए, उते मूल तो ही टूट गया। जिस दे सलाम दे नाल जवाब है, नानक दोवे कूड़िया थाए ना काई पाए। इसका सलाम भी कूड़ा है, इसका जवाब भी कूड़ा है, ये दोवे गल्ला इसनिया कूड़िया ने, ये प्रभु दी दरगाह विच स्थान नहीं प्राप्त कर सकता। पौड़ी, जित से भी ये सुख पाइए सो साहिब सदा संभालिए। जिस दी सेवा कीते हां सदीवी सुख दी प्राप्ति होवे, उस प्रभु दा चिंतन लाजमी ते सदीवी करना चाहिए। परमात्मा दी सेवा की है उसनु याद करना, परमात्मा दी सेवा की है उसके गुणा दी विचार करने, परमात्मा दी सेवा की है उसका चिंतन करना। बाकी उसकी सेवा इस रूप विच नहीं जैसे कि इसी जगत विच करदे, क्योंकि वह मुथाज नहीं, वह लोड़वंद नहीं। बस सिर्फ उसनु याद करना है, तो याद भी क्यों करिए, उस नाल संबंध जुड़ जाता है। अगर जड़ा नु भूल जाए, दरख्त शाखा जड़ा नु भूल जान, किस तरह रह सकनगी। इस तरीके नाल परमात्मा नु कोई भूल जाए उदा ते मूल सता नाल ही संबंध टूट जाता है। इस वास्ते साहिब कहंदे ने, याद करदे ही मूल सता नाल संबंध जुड़ता है। तो सेवा करनी की है, उसनु याद करना। फिर सतगुरु गुरु नानक देव जी महाराज फरमान करते हैं, एक गल चेते रख मनुख, जित कीता पाइए अपना सा घाल बुरी क्यों घालिए। तू अपना कीता आप भोगेगा, दूजा तीजा चौथा पंजवा नहीं भोगेगा। इस वास्ते बुरी घालना प्रति सुचेत रही, सावधान रही। जो तू बीज रहे हैं ये तू वड्डेगा, लाजमी वड्डेगा। हो सकता है कि जमीन दे उत्ते बोवे कोई ते वड्डे, कोई दरख्त कोई लावे ते फल कोई खावे, ऐसा असीं देखदे आं। लेकिन धार्मिक दुनिया विच ऐसा नहीं है। इत्थे ते जो बीजदा है ओही खांदा है। एक आलम दा कहना है, जो तू बीज चुके हैं हुण मेरे कोल कोई इलाज नहीं कि तू उसका फल ना भोगे। यार रा खुद करदा रा इलाज नेस, करदनी ख्वैश ओ आमदनी पेश। जो तू कर चुके हैं वो तेरे सामने आने वाला है, जो तू बीज चुके हैं वो तेनू खाना पड़ेगा। कारण प्रभु का एक नियम कि आप बीज आते ही खाए, इते कर्म भूमि है। तो साहिब गुरु नानक देव जी महाराज फरमान कर देने, जित कीता पाइए अपना सा घाल बुरी क्यों घालिए। ऐसी बुरी घालना नहीं घालनी चाहिए। तो बुरी घालना केड़ी है, जो दूजे लई बुरी होवे ओही बुरी घालना है। मेरे कीते दे नाल ਕਿਸੇ ਨੂੰ ਕਿਸੇ ਵੀ ਤਲ ਤੇ ਹਾਨੀ ਪਹੁੰਚੇ, ਕਿਸੇ ਦਾ ਕਿਸੇ ਵੀ ਤਲ ਤੇ ਬੁਰਾ ਹੋਵੇ, ਬਸ ਉਹੀ ਬੁਰੀ ਘਾਲਣਾ ਹੈ, ਹੋਰ ਕੋਈ ਬੁਰੀ ਘਾਲਣਾ ਨਹੀਂ ਹੈ। ਇਸ ਵਾਸਤੇ ਸਤਿਗੁਰ ਕਹਿੰਦੇ ਨੇ, ਇਸ ਤਰ੍ਹਾਂ ਦੀ ਅਗਰ ਬੁਰੀ ਘਾਲਣਾ ਤੂੰ ਬਾਹਰ ਲੈ, ਜਿਸ ਨਾਲ ਕਿਸੇ ਦਾ ਬੁਰਾ ਹੋ ਜਾਏ, ਆਰਥਿਕ, ਸਰੀਰਕ, ਮਾਨਸਿਕ ਜਾਂ ਉਸਦਾ ਧਾਰਮਿਕ ਕੁਛ ਵੀ, ਉਸਦੀ ਹਸਤੀ ਨੂੰ ਚੋਟ ਪਹੁੰਚੇ, ਤਾਂ ਮਹਾਰਾਜ ਕਹਿੰਦੇ ਨੇ ਇਹ ਚੋਟ ਵਾਪਸ ਆਵੇਗੀ, ਇਹ ਤੈਨੂੰ ਭੋਗਣੀ ਪਏਗੀ। ਇਸ ਵਾਸਤੇ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਏ, ਭੁੱਲ ਕੇ ਵੀ ਮੰਦਾ ਨਹੀਂ ਕਰਨਾ ਚਾਹੀਦਾ, ਮਾੜਾ ਬੀਜ ਨਹੀਂ ਬੋਣਾ ਚਾਹੀਦਾ। ਫਿਰ ਸਤਿਗੁਰ ਕਹਿੰਦੇ ਲੰਮੀ ਨਜ਼ਰ ਨਿਹਾਲੀਏ, ਬੜੀ ਦੂਰ ਦ੍ਰਿਸ਼ਟੀ ਰੱਖਣੀ ਚਾਹੀਦੀ। ਸਿਰਫ ਇਹ ਨਹੀਂ ਕਿ ਬੀਜ ਬੋ ਰਹੇ ਹਾਂ ਦ੍ਰਿਸ਼ਟੀ ਉੱਥੇ ਰੱਖ, ਫਲ ਤੇ ਵੀ ਦ੍ਰਿਸ਼ਟੀ ਰੱਖ, ਇਸ ਦੇ ਚੋਂ ਫਲ ਕੀ ਨਿਕਲੇਗਾ। ਦੂਰ ਦ੍ਰਿਸ਼ਟ ਮਨੁੱਖ ਉਹ ਹੈ ਕਿ ਇੱਕ ਕਦਮ ਉਹ ਚੱਲੇ ਹੈ, ਮੇਰਾ ਉਸ ਇੱਕ ਕਦਮ ਨੂੰ ਨਹੀਂ ਦੇਖਦਾ, ਉਹ ਵੇਖਦਾ ਹੈ ਕਿ ਮੇਰਾ ਆਖਰੀ ਕਦਮ ਕਿੱਥੇ ਹੋਵੇਗਾ, ਜਿਸ ਮਾਰਗ ਤੇ ਮੈਂ ਚੱਲਿਆ, ਜੋ ਬੀਜ ਮੈਂ ਬੋਇਆ ਹੈ, ਇਹਦਾ ਫਲ ਕੀ ਹੋਵੇਗਾ। ਬਸ ਦੂਰ ਦ੍ਰਿਸ਼ਟ ਦੀ ਇਹ ਪਹਿਚਾਣ ਹੈ ਕਿ ਉਹ ਕਰਮ ਕਰਨ ਲੱਗਿਆਂ ਉਸਦੇ ਫਲ ਨੂੰ ਵੇਖ ਸਕੇ। ਇਸ ਤਰ੍ਹਾਂ ਦੇ ਮਨੁੱਖਾਂ ਨੂੰ ਕਹਿੰਦੇ ਨੇ ਦੂਰ ਦ੍ਰਿਸ਼ਟ। ਆਮ ਜਿਹੜੀ ਇਹ ਕਹਾਵਤ ਆਉਂਦੀ ਹੈ ਫਲਾਣਾ ਬੰਦਾ ਦੂਰ ਦ੍ਰਿਸ਼ਟ ਹੈ, ਫਲਾਣਾ ਬੰਦਾ ਦੂਰ ਦ੍ਰਿਸ਼ਟ ਹੈ, ਕਤਈ ਨਹੀਂ। ਦੂਰ ਦ੍ਰਿਸ਼ਟ ਉਹ ਹੈ, ਬੋਂਦਾ ਤੇ ਹੈ ਬੀਜ, ਲੇਕਿਨ ਦ੍ਰਿਸ਼ਟੀ ਫਲ ਤੇ ਹੈ। ਚੱਲਿਆ ਇੱਕ ਕਦਮ, ਲੇਕਿਨ ਦ੍ਰਿਸ਼ਟੀ ਮੰਜ਼ਿਲ ਤੇ ਹੈ, ਵੀ ਇਹ ਪੈਰ ਮੇਰੇ ਪਹੁੰਚਣਗੇ ਕਿੱਥੇ। ਇਸ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਬਹੁਤ ਲੰਬੀ ਦ੍ਰਿਸ਼ਟੀ ਰੱਖ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਏ, ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ। ਕੁਝ ਇਸ ਤਰ੍ਹਾਂ ਦੀ ਘਾਲਣਾ ਘਾਲਣੀ ਚਾਹੀਦੀ ਹੈ ਕਿ ਪ੍ਰਮਾਤਮਾ ਦੇ ਦਰਬਾਰ ਵਿੱਚ ਤੂੰ ਜ਼ਿੰਦਗੀ ਦੀ ਬਾਜ਼ੀ ਹਾਰੇ ਨਾ, ਜਿੱਤ ਹੋਵੇ। ਇਹ ਠੀਕ ਹੈ ਕਿ ਜਿੱਤ ਹਰ ਇੱਕ ਕੋਈ ਚਾਹੁੰਦਾ ਹੈ, ਪਰ ਜਿੱਤ ਉਦੋਂ ਹੀ ਹੁੰਦੀ ਹੈ ਜਦ ਕੋਈ ਮਨੁੱਖ ਜੀਵਨ ਦੀ ਬਾਜ਼ੀ ਆਪਣੀ ਜਿੱਤ ਲੈਂਦਾ ਹੈ। ਤੇ ਜੀਵਨ ਦੀ ਬਾਜ਼ੀ ਜਿੱਤੀ ਜਾਂਦੀ ਹੈ ਗੁਣਾਂ ਨਾਲ, ਮਨੁੱਖ ਨੂੰ ਔਗੁਣ ਹਰਾ ਨਾ ਦੇਣ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ, ਔਗੁਣ ਸਭ ਲਾਗੂ ਭੈ ਕੂੜ ਵਜਾਵੇ ਤੂਰ। ਕੂੜ ਸ਼ਹਿਨਾਈ ਵਜਾ ਰਿਹਾ ਜਿੱਤ ਦੀ, ਝੂਠ ਸ਼ਹਿਨਾਈ ਵਜਾ ਰਿਹਾ ਕਿ ਮੈਂ ਸਭ ਨੂੰ ਜਿੱਤ ਲਿਆ, ਸਭ ਨੂੰ ਜਿੱਤ ਲਿਆ, ਸਭ ਨੂੰ ਜਿੱਤ ਲਿਆ। ਕੂੜ ਇਸ ਢੰਗ ਦਾ ਢੰਡੋਰਾ ਪਿੱਟ ਰਿਹਾ, ਕੂੜ ਇਸ ਢੰਗ ਦਾ ਨਗਾਰਾ ਵਜਾ ਰਿਹਾ। ਦੇਖਿਆ ਜਾਏ ਤਾਂ ਸਮੁੱਚੇ ਜਗਤ ਵਿੱਚ ਕੂੜ ਦੀ ਹੀ ਸ਼ਹਿਨਾਈ ਵਜ ਰਹੀ ਹੈ, ਕੂੜ ਦੀ ਹੀ ਤੂਤੀ ਬੋਲ ਰਹੀ ਹੈ, ਕੂੜ ਦੇ ਹੀ ਨਗਾਰੇ ਵਜ ਰਹੇ ਨੇ, ਔਰ ਇਸਦੇ ਸਾਹਮਣੇ ਸਾਰੇ ਜੀਵ ਹਾਰੇ ਹੋਏ ਪ੍ਰਤੀਤ ਹੁੰਦੇ ਨੇ। ਮਹਾਰਾਜ ਕਹਿੰਦੇ ਨਹੀਂ, ਇਸ ਢੰਗ ਦਾ ਕੋਈ ਕਰਮ ਨਾ ਕਰ ਕਿ ਤੂੰ ਸੱਚ ਦੇ ਸਾਹਮਣੇ ਹਾਰਿਆ ਹੋਇਆ ਉਵੇਂ, ਪ੍ਰਭੂ ਦੀ ਦਰਗਾਹ ਵਿੱਚ ਹਾਰਿਆ ਹੋਇਆ ਉਵੇਂ, ਕਿਸ ਲਾਹੇ ਉੱਪਰ ਘਾਲੀਏ। ਕੁਛ ਨਾ ਕੁਛ ਐਸੀ ਘਾਲਣਾ ਤੂੰ ਘਾਲ ਜਿਸ ਦੇ ਚ ਤੈਨੂੰ ਲਾਹਾ ਹੋਵੇ, ਨਫ਼ਾ ਹੋਵੇ, ਨੁਕਸਾਨ ਨਾ ਹੋਵੇ, ਨੁਕਸਾਨ ਸਵਾਸਾਂ ਦਾ ਨਾ ਹੋਵੇ, ਲਾਭ ਹੋਵੇ। ਸਾਬਤ ਪੂੰਜੀ ਆਣੀ ਰਾਸ, ਸਵਾਸਾਂ ਦੀ ਪੂੰਜੀ ਸਾਰੀ ਦੀ ਸਾਰੀ ਸਫਲ ਹੋਵੇ। ਭਗਤ ਕਬੀਰ ਕਹਿੰਦੇ ਨੇ, ਮੋਹੇ ਐਸੇ ਬਨਜ ਸਿਉਂ ਨਹੀਂ ਕਾਜ, ਜੈ ਘਟੇ ਮੂਲ ਨਿਤ ਬਢੇ ਵਿਆਜ। ਮੈਂ ਇਸ ਤਰ੍ਹਾਂ ਦਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਜਿਹਦੇ ਨਾਲ ਮੇਰੀ ਸਵਾਸਾਂ ਦੀ ਪੂੰਜੀ ਘਟ ਜਾਏ, ਜਿਹਦੇ ਨਾਲ ਮੇਰਾ ਪਾਪਾਂ ਦਾ ਵਿਆਜ ਵੱਧ ਜਾਏ, ਮੇਰੇ ਤੇ ਵਿਆਜ ਵੱਧ ਜਾਏ, ਪਾਪ ਇਹਨਾਂ ਦਾ ਹਿਸਾਬ ਤੇ ਦੇਣਾ ਪਵੇ ਤੇ ਮੂਲ ਮੈਂ ਗਵਾ ਬੈਠਾ। ਅਕਸਰ ਲੋਕ ਆਪਣੀ ਮੂੜੀ ਗਵਾ ਬੈਠਦੇ ਨੇ, ਆਪਣੀ ਰਾਸ ਪੂੰਜੀ ਗਵਾ ਬੈਠਦੇ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਭੁੱਲ ਕੇ ਵੀ ਐਸਾ ਨਾ ਹੋਵੇ ਕਿ ਤੂੰ ਆਪਣੀ ਪੂੰਜੀ ਗਵਾ ਬੈਠੇ, ਕਿਛ ਲਾਹੇ ਉੱਪਰ ਘਾਲੀਏ। ਕੁਛ ਇਸ ਢੰਗ ਦੇ ਆਪਣੇ ਸਵਾਸਾਂ ਨੂੰ ਖਰਚ ਕਰ ਕਿ ਇਸ ਦੇ ਚ ਤੈਨੂੰ ਲਾਹਾ ਹੋਵੇ, ਤੈਨੂੰ ਨਫ਼ਾ ਹੋਵੇ। ਸਰੀਰ ਕਰਮ ਭੂਮੀ ਹੈ, ਇਸ ਨੂੰ ਕਰਮ ਭੂਮੀ ਕਿਹਾ ਗਿਆ, ਔਰ ਸਾਫ ਕਿਹਾ ਗਿਆ, ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਕੇ। ਸਰੀਰ ਤੇ ਕਰਮਾਂ ਦੀ ਖੇਤੀ ਹੈ, ਹਰ ਕਰਮ ਪ੍ਰਤੀ, ਹਰ ਘਾਲਣਾ ਪ੍ਰਤੀ ਤੂੰ ਸਾਵਧਾਨ ਚਾਹੀਦਾ ਹੈ, ਸੁਚੇਤ ਚਾਹੀਦਾ ਹੈ। ਜਗਤ ਵਿੱਚ ਅਸੀਂ ਜੋ ਜਿਤਨਾ ਵਿਆਪਕ ਦੁੱਖ ਦੇਖਦੇ ਹਾਂ, ਇਹਨਾਂ ਦਾ ਬੀਜ ਕਰਮ ਹੈ, ਦੁਸ਼ਕਰਮ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਅਰਦਾਸ ਕਰਦੇ ਨੇ, ਦੇਹ ਸਿਵਾ ਵਰ ਮੋਹੇ ਅਹੈ, ਸ਼ੁਭ ਕਰਮਨ ਤੇ ਕਬ ਹੂੰ ਨਾ ਟਰੋ। ਇਹ ਪ੍ਰਭੂ ਇੱਕ ਵਰ ਮੈਨੂੰ ਦੇ, میرے سر تے میر بھرے ہاتھ رکھ کہ میتھوں ہر وقت شبھ کرم ہو، شبھ گھالنا گھالی جاوے، کوئی بھی ایسا کرم نہ ہوئے جو اشبھ ہوئے۔ کرماں دی اس بازی بارے صاحب شری گرو ارجن دیو جی مہاراج دے واک، کرت کرم کے ویچھڑے کر کرپا میلو رام۔ اے پربھو بڑے دور ہو گئے ہیں، بہت دور ہو گئے ہیں، پر اپنے کرما کرتے ہیں۔ اسی نو گرو نانک دیو جی مہاراج کہندے، کرمی آپو اپنی کے نیڑے کے دور۔ اگر کوئی دور ہے تو کرما کر کے، اگر کوئی سچ دے نیڑے ہے تو کرما کر کے۔ اس سارے دی سچ تو دورتا تے نیڑتا کرما دے آسرے تے جو ہے کھڑی ہے۔ ایسا کرم کیڑا ہے جو پربھو دے نیڑے لے جائے؟ کرم نو اگاں چل کے دو حصیاں چ ونڈے ہے، کرم دھرم کرم دھندا۔ دو طرح دے کرم، کرم دھندا جو سنسار وچ انت کرے، کرم دھرم جو نرنکار دی نیڑتا دے دے۔ اس تو یہ مراد بھی نہیں کہ کرم دھندا کرنا ہی نہیں، نہیں، دو طرح دا جیون ہے، کرم دھرم کرم دھندا۔ لیکن اشبھ گل اے ہے کہ کرم دھندا ہوئے کہ اس نو منک آکھے کہ کرم دھرم۔ تو صاحب کہندے نے، کرم دھرم پاکھنڈ جو دیسے تن جم جا گاتی لوٹے، نرواؤن کیرتن گاو کرتے کا نمک سمرت جت چھوٹے۔ ہووے کرم دھندا تے توں آکھیں اے کرم دھرم ہے، یہ تے پکھنڈ ہے، یہ تے واسطوک پکھنڈ ہے۔ کرم کچھ اور نہیں تے پرگٹاوا تو کچھ اور کر رہے ہیں۔ ہاں کرم دھندا ہے تے اس نو آکھ اے کرم دھندا ہے، کوئی گناہ نہیں، کوئی پاپ نہیں، پر کرم دھندا ہے تے توں آکھیں کرم دھرم ہے، یہ تے گناہ ہے، یہ تے پاپ ہے۔ کرم دھندا اس وقت آندا ہے جد کرم دے نال کامنا جڑے، کرم دھرم ادو ہوندا ہے جد کامنا تو رہت ہوئے۔ صاحباں دا فرمان، کرم کرت ہووے نہ کرم تس بیسنو کا نرمل دھرم۔ نرمل دھرم تے یہی ہے کہ کرم نال کوئی کامنا نہیں۔ صاحب کہندے نے کہ سیوا کرت ہوئے نہ کامی تس کو ہو پراپت سوامی۔ جد کوئی کرم نال کامنا توڑ دیندا ہے تو اس نو سوامی دی پراپتی ہوندی ہے، جد کوئی کرم نال کامنا جوڑدا ہے اونوں سنسار دی پراپتی ہوندی ہے۔ جتنے وڈے کرم تے جتنی وڈی کامنا اتنی سنسار وچ گتی ہو جاندی ہے، اتنی سنسار وچ پراپتی ہو جاندی ہے۔ اور جتنے وڈے کرم تے جتنی وڈی اس وچ نشکامتا پرماتما دی نیڑتا اتنی نصیب ہو جاندی ہے۔ دھارمک جگت وچ جڑے دھارمک کرم آکھے جاندے نے، اگر انہاں وچ وی کامنا ہے تو گرو ارجن دیو جی مہاراج کہندے نے، انہاں کرما کر کے تو پرماتما دے نیڑے نہیں جا سکے گا، ملاپ نہیں ہوے گا۔ پاٹھ پڑھو اور وید بچارو نیول بھینگم سادے، پنچ جنا سوں سنگ نہ چھٹکیو آدھک اہم بدھ بادے، پیارے ان ویدھ ملن نہ جائی میں کیے کرم انیکا، آر پڑھو سوامی کے دوارے دیجے بدھ بویکا۔ اس طریقے دے کرما نال ملاپ نہیں ہون لگا، ان بدھ ملن نہ جائے۔ پاویں تو پاٹھ کر رہے ہیں، پوجا کر رہے ہیں، یہ سارے شبد سدگر کہندے نے، پاویں تو تیرتھاں تے جا رہے ہیں، من کامنا تیرتھ جائے بسیو سر کرورت دھرائے، من کی میل نہ اترے اے بدھ جے لکھ جتن کرائے۔ کامنا کر کے تیرتھ تے جا رہے ہیں، کامنا کر کے دان پن کر رہے ہیں۔ کنک کامنی ہے ور گئے ور بہ بدھ دان دتارا، ان بستر بھوم بہ ارپے نی مری ہر دوارا۔ اس دا یہ مطلب نہیں کہ سب کچھ نہیں کرنا، کرنا ہے۔ اگر اس دے نال کامنا ہے تو اینو آخ کرم دھندا، چاہے وہ تیرتھاں دا رٹن ہے، چاہے وہ دان پن ہے، چاہے وہ پاٹھ پوجا ہے، ایک کرم دھندا ہے۔ اور کامنا ایک پاسے کر دئیے کرم دھرم، اور جدوں کوئی منک کامنا ایک پاسے کردا ہے تے کرم کردا ہے، کرم اتنا شبھ ہوندا ہے، اسے وقت پرماتما دا ملن ہو جاتا ہے، اسے وقت تت چھن۔ نرواؤن کیرتن گاؤ کرتے کا نمک سمرت جت جت چھوٹے۔ کامنا نو ایک پاسے کر کے اس دی کیرتی گائن کر ایک نمک دے بندھن ٹوٹ جان گے تے پربھو دا ملاپ ہو جائے گا۔ صاحب کہندے نے، اس واسطے تو سوچ بہت گہرائی نال कि तेरा कर्म कामना दे नाल लिपड़िया होया ते नहीं, कि तू धारणा ए बनाई होवे कि ए कर्म धर्म है, तो फिर ए पाखंड होवेगा। साहिब श्री गुरु नानक देव जी महाराज कहने नहीं, किछ लाहे ऊपर घालिए, ऐसा कर्म कर जिस दे नाल तेनू लाहा मिले, कि लाहा सब तो वड्डा है परमात्मा दे नाम दा, नुकसान सब तो वड्डा है कि मनुख अध्यात्मक रस गवा बैठे। रोज रोज ये नुकसान हो रहा है, दिखाई नहीं दे रहा। सतगुरु तो इथे तक कहने, लाहे को तू ढीला ढीला, टोटे को बेग उठदाया, नफे लई तू बिल्कुल आलसी है, ढीला है, टोट नुकसान लई भजया फिरदा है। मनुख दी जीवन भर दी भज दौड़ अध्यात्मक नुकसान ही पैदा करती, अध्यात्मक खुशियां सब लुट जांदियां ने, सबर संतोख चैन सकून सब चला जाता है। प्राप्त की होया, अगर ये सब कुछ चला गया तो प्राप्त की होया, सिवाय नुकसान तो होर की पल्ले गया। इस वास्ते साहिब श्री गुरु नानक देव जी महाराज प्रमाण करते हैं, कुछ ना कुछ ऐसा कर्म कर जिस दे नाल तेनू सकून सबर शांति आनंद का जड़ा लाहा है ये प्राप्त हो गया।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

और सब जाप।

ਗਾਹਾਂ ਕਿਸੇ ਨਾਲ ਤੁਲਨਾ ਕਰਨ ਦੀ ਲੋੜ ਨਹੀਂ ਰਹੀ। ਜਦੋਂ ਬੈਸਟ ਸਭ ਜਾ ਜਾਵੇ ਤੇ ਫਿਰ ਗਾਹਾਂ ਹੋਰ ਚੰਗਾ ਕੀ ਕਹਾਂਗੇ। ਸਭ ਤੋਂ ਵੱਡੇ ਭਾਗ ਕਿਹੜੇ ਸਿੱਖਾਂ ਦੇ ਚੰਗੇ ਨੇ? ਜੋ ਗੁਰ ਚਰਨੀ ਸਿੱਖ ਪੜਦੇ, ਜਿਵੇਂ ਆਪ ਨਿਤਨੇਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ। ਜੋ ਗੁਰ ਚਰਨੀ ਸਿੱਖ ਪੜਦੇ ਤੇ ਮਾੜੇ ਭਾਗ ਕੀ ਦੇ ਨੇ? ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਸ੍ਰੀ ਰਹਿਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਬਚਨ ਕਰਦੇ ਨੇ।

ਤੇ ਕਿਹੜੇ ਗੁਰਦੇਵ ਨੂੰ ਬਈ? ਇੱਥੇ ਕਟਾ ਕੁੰਡਲ ਨਿਆ ਵਰਤਣਗੇ ਵਿਦਵਾਨ ਗੁਰ ਤੇ ਦੇਵ, ਦੋ ਸ਼ਬਦ ਆ ਗਏ ਨਾ, ਨਮਸਕਾਰ ਗੁਰਦੇਵ ਕੋ। ਹੁਣ ਇਹਦੇ ਗਬਲ ਹੈ ਜਿਹੜਾ ਆਪੇ ਆ ਜਾਣਾ, ਪਹਿਲਾਂ ਗੁਰ ਪਿੱਛੋਂ ਦੇਵ ਤੇ ਗੱਬੇ ਨਾਨਕ ਖੋ ਸਤਨਾਮ ਗੁਰ ਨਾਨਕ ਦੇਵ ਕੋ। ਉਹ ਲਿਖਣ ਦੀ ਲੋੜ ਨਹੀਂ ਸੀ, ਗਬਲਾ ਸ਼ਬਦ ਆਪੇ ਆ ਗਿਆ। ਕਟਾ ਕੁੰਡਲ ਸ਼ਾਸਤਰ ਹੈ, ਜਦ ਅਰਥ ਕਰਨਗੇ ਵਿਦਵਾਨ ਤਾਂ ਗੁਰਦੇਵ ਨਹੀਂ ਕਰਨਗੇ, ਨਾਨਕ ਸ਼ਬਦ ਵਿੱਚ ਲਾਉਣਗੇ ਨਮਸਕਾਰ ਗੁਰ ਨਾਨਕ ਦੇਵ ਕੋ। ਕਿਉਂਕਿ ਗਬਲਾ ਸ਼ਬਦ ਆਪੇ ਆ ਜਾਣਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤਿਰਗ ਜੀਵੇ। ਜਿੰਨੀ ਜ਼ਿੰਦਗੀ ਕੱਟੀ ਹੈ ਕਿਸੇ ਨੇ, 20 ਸਾਲ, 40 ਸਾਲ, 60 ਸਾਲ, ਉਹ ਵੀ ਤਿਰਗ ਦੀ ਵਾਸ ਜਿਉਣ ਦੀ ਆਸ ਰੱਖੀ ਹੈ। ਜਿਹੜਾ ਗਾਂ ਸਮਾਂ ਕੱਢਿਆ ਉਹ ਵੀ ਤਿਰਗ। ਪਰ ਜਿਹੜੇ ਆ ਗਏ ਨਾ ਗੁਰਮੁਖ ਪਿਆਰਿਓ, ਸਭ ਤੋਂ ਵੱਡੇ ਭਾਗ ਗੁਰਸਿੱਖਾਂ। ਸੰਤਾਂ ਦੇ ਯੋਗ ਹੋ, ਲੰਮਾ ਲੰਮਾ ਸਮਾਂ ਦਿਨ ਵਿੱਚ ਬੜੀ ਉਜਰਤ ਕਰਦੇ ਹੋ, ਮੁਸ਼ਕਤ ਕਰਦੇ ਹੋ, ਐਸੇ ਇੱਕ ਤੁਹਾਡੀ ਮਿਹਨਤ ਵਿੱਚ ਹੋਰ ਫਰਕ ਹੈ। ਮਿਹਨਤ ਤਾਂ ਪੰਜਾਬ ਵਿੱਚ ਵੀ ਕਰੀਦੀ ਹੈ, ਬੜੇ ਕਠਿਨ ਕੰਮ ਨੇ, ਪਰ ਉੱਥੇ ਸਰੀਰ ਨੂੰ ਇਹ ਪਸੀਨਾ ਆਉਂਦਾ, ਇੱਥੇ ਦਿਮਾਗ ਨੂੰ ਵੀ ਨਾਲੇ ਆਉਂਦਾ। ਅੱਜ ਖੇਡ ਖੁਲ ਸਕਦਾ, ਇੱਥੇ ਦਿਮਾਗ ਵੀ ਘੁੰਮਦਾ ਫਿਰਦਾ। 24 ਘੰਟੇ ਚਿੰਤਾ ਹੀ ਚਿੰਤਾ, ਵੱਢਣੇ ਦਿਮਾਗ ਤੇ ਬੱਚੇ। ਕਿਉਂਕਿ ਪੰਜਾਬ ਵਾਲਾ ਕੰਮ ਨਹੀਂ ਵੀ ਜੇ 2 ਦਿਨ ਦਫ਼ਤਰ ਨਾ ਗਏ ਤਾਂ ਵੀ ਉੱਥੇ ਹਾਜ਼ਰੀ ਲੱਗ ਜਾਣੀ ਹੈ, ਤੇ ਤਾਂ 2 ਮਿੰਟ ਨਾ ਗਏ ਤੇ ਛੁੱਟੀ ਹੈ। ਬੜਾ ਸਖ਼ਤ ਕੰਮ ਹੈ ਤੁਹਾਡਾ, ਪਰ ਫਿਰ ਵੀ ਤੁਸੀਂ ਜਿਵੇਂ ਮਹਾਂਪੁਰਸ਼ ਦੱਸ ਕੇ ਹਟੇ ਨੇ, ਲੰਮਾ ਲੰਮਾ ਸਮਾਂ। ਨਾਲੇ ਸ਼ੁੱਕਰਵਾਰ ਨੂੰ ਤਾਂ ਮੈਂ ਵੀ ਤੁਹਾਨੂੰ ਪਰਖ ਕੇ ਵੇਖਿਆ ਵੀ ਚਾਹੇ 11:30 ਵੀ ਹੋ ਜਾਣ ਨਾ, ਹੁੰਦੇ ਰਹੇ ਆਪਣੇ ਦੀਵਾਨ ਵਿੱਚ, ਫਰਾਈਡੇ ਦੇ ਦੀਵਾਨ ਵਿੱਚ। ਤਾਂ ਕਿਉਂਕਿ ਪਤਾ ਹੁੰਦਾ ਵੀ ਸੈਚਰਡੇ ਨੂੰ ਸੋਭਣ ਸੰਖੇ ਵਜਾਉਣਾ ਹੈ। ਅੱਜ ਖੁਲ ਸਤਨਾਮ ਸੋਭਣ ਸੰਖ ਵਜਾਵੋ, ਰਸਾ ਦੋ ਗੋਬਿੰਦ ਕੇ ਗੁਣ ਗਾਵੋ। ਬਹੁਤ ਧੰਨਵਾਦ ਤੁਹਾਡਾ ਸਤਿਗੁਰਾਂ ਦੀ, ਤੁਹਾਡੀ ਸੰਗਤ ਦੀ, ਮਹਾਂਪੁਰਖਾਂ ਦੀ ਕਿਰਪਾ ਨਾਲ 10 ਸਵਈਆਂ ਵਿੱਚੋਂ 1 ਸਵਈਆ ਸ਼ੇਸ਼ ਹੈ। 9ਵੇਂ ਸਵਈਏ ਵਿੱਚ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ, ਬਕ ਧਿਆਨ ਲਗਾਇਓ, ਨਾਥ ਫਿਰਿਓ ਲਈ ਸਾਧ ਸਮੁੰਦਰ ਲੋਕ ਗਿਓ, ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਤੋਂ ਬੈਠ ਕੇ, ਐਸੇ ਹੀ ਐਸ ਤੋਂ ਬੈਸ ਬਤਾਇਓ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਪੀਓ ਤਿਨ ਹੀ ਪ੍ਰਭ। ਬਾ ਜੀ ਨੇ ਮੈਨੂੰ ਪਰੇ ਕਰਤਾ ਨਾ ਗੁਰਮੁਖੋ, ਉਹਨੇ ਤੂੰ ਨੂੰ ਪਾ ਲਿਆ। ਜਿਹਨੇ ਮੈਂ ਕੋਲ ਰੱਖੀ ਤੇ ਉਹਦੇ ਕੋਲ ਤੂੰ ਨਹੀਂ ਆਉਣ ਲੱਗਿਆ। ਬੜੇ ਬੜੇ ਸਾਧਨ ਕਰਦੇ ਨੇ, ਕਠਿਨ ਸਾਧਨ, ਸਮਾਧੀਆਂ ਲਾਉਂਦੇ ਨੇ, ਅੱਖਾਂ ਮੀਚ ਕੇ ਜਲ ਧਾਰੇ ਹੋ ਰਹੇ ਨੇ, ਜਲ ਵਿੱਚ ਖੜਦੇ ਨੇ, ਪਰ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦਾ ਪਾਤਰ, ਬਾਰਾਮੂਲੇ ਸ੍ਰੀਨਗਰ ਤੋਂ ਅੱਗੇ ਕਸ਼ਮੀਰ ਵਿੱਚੋਂ ਖੁਥਰਾ ਖੁਥਰਾ ਬੱਚਾ ਜਿਹਨੂੰ ਮਹਾਰਾਜ ਨੇ ਸੁਥਰੇ ਸ਼ਾਹ ਬਣਾਤਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਰਹਿੰਦਾ ਹੁੰਦਾ ਸੀ, ਬੜਾ ਪਿਆਰ ਕਰਦੇ ਸੀ ਮਹਾਰਾਜ। ਉਹਦਾ ਵੀ ਪਰਣ ਸੀ, ਜਦ ਤੱਕ ਦਰਸ਼ਨ ਨਾ ਕਰ ਲਵੇ ਅੰਜਲ ਨਹੀਂ ਸੀ ਕਰ ਲਵੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਤਨਾ ਸਤਿਕਾਰ ਕਰਦੇ ਸੀ, ਜਿਤਨੇ ਵੀ ਮਹਾਂਪੁਰਸ਼ ਮਿਲਣ ਆਉਂਦੇ ਸੀ ਨਾ ਮਹਾਰਾਜ ਨੂੰ ਦਰਸ਼ਨ ਕਰਨ, ਉਹਨਾਂ ਨੂੰ ਮੂਹਰੇ ਬਿਠਾਲਦੇ ਹੁੰਦੇ ਸੀ, ਸਤਿਕਾਰ ਕਰਦੇ ਹੁੰਦੇ।
ਇੱਕ ਵਿਭੂਤੀ ਮਰੀ ਹੋਈ ਆਨ ਸਵਾਹ ਦੇ ਨਾਲ ਲੰਗੋਟੀ ਲਾਈ, ਚਿੱਪੀ ਫੜੀ ਤੇ ਡਾਂਗ ਫੜੀ ਹੋਈ, ਡਾਂਗ ਸੋਹਣੀ। ਸਾਡੇ ਵਾਲਾ ਕੁੰਡਾ ਤਾਂ ਬਣਾਇਆ ਵਾ ਨਾ ਕਿਸੇ ਨੇ, ਇਹ ਤਾਂ ਪਿੱਤਲ ਲਾਇਆ ਵਾ। ਜਿਹੜੇ ਪਹਿਲੇ ਮਹਾਂਪੁਰਸ਼ਾਂ ਦੇ ਰੁੱਤ ਅਣਘੜ ਡੰਡੇ ਹੁੰਦੇ ਤੇ ਅੱਜ ਫਿਰ ਕੁਲ ਸਕਦਾ, ਕਿਸੇ ਨੇ ਕਿੱਕਰ ਦਾ ਵੱਢ ਲਿਆ, ਕਿਸੇ ਨੇ ਬੇਰੀ ਦਾ ਵੱਢ ਲਿਆ, ਇੱਕ ਹੋਰ ਹੁੰਦਾ ਉਹ ਦਾਤਣ ਕਰਨ ਵਾਲਾ, ਕਈ ਉਹਦੇ ਚੱਕੀ ਫਿਰਦੇ ਨੇ, ਉਹਦੇ ਬੜੇ ਫੋੜੇ ਜੇ ਹੋ ਜਾਂਦੇ। ਜੇ ਕਿਤੇ ਢੂਹੀ ਚ ਪੈ ਜਾਵੇ ਕਲਬੂਤ ਦੇ ਦਿੰਦਾ ਪੱਖਾ ਹੀ। ਉਹ ਜੇ ਸੋਟੇ ਹੁੰਦੇ ਸੀ ਬਾਬਿਆਂ ਕੋਲ, ਉਹ ਜਾਂ ਸੋਟਾ ਉਹਦੇ ਕੋਲ ਤੇ ਬੈਠ ਗਿਆ ਮੂਹਰੇ। ਸੋਹ ਇੰਨੀ ਮਰੀ ਨਾ, ਦੋ ਦੋ ਉਂਗਲ ਚੜਾਈ ਹੋਈ ਉੱਪਰ ਉਹਦੀ। ਤੇ ਸੁਤਰੇ ਸ਼ਾਹ ਜੀ ਨੇ ਸੋਚਿਆ ਵੀ ਵੇਖੀ ਨੂੰ ਮਹਾਂਪੁਰਸ਼ ਨੂੰ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਸੁਤਰੇ ਸਾਹਿਬ ਨੇ ਉਹਦੇ ਪੱਟ ਤੇ ਚੂੰਡੀ ਵੱਢਤੀ ਬੱਚੇ ਬੈਠੇ ਬੈਠੇ। ਜਦ ਚੂੜੀ ਵੱਡੀ ਉਹਨੇ ਮੁੜ ਕੇ ਘੂਰ ਕੇ ਵੇਖੇ ਲਿਆ ਤੇ ਸੁਧਰਾ ਉਹ ਗਿਆ ਉੱਠ ਕੇ। ਹੌਲੀ ਹੌਲੀ ਫੇਰ ਆ ਗਏ ਸੁਧਰੇ ਸ਼ਾਹ ਜੀ ਕੋਲ, 15 ਕੁ ਮਿੰਟ ਬਾਅਦ ਫੇਰ ਚੂੜੀ ਵੱਢਤੀ। ਜਦ ਦੂਈ ਵਾਰ ਚੂੜੀ ਵੱਢੀ ਪਾਈ ਡਾਂਗ ਨੂੰ ਹੱਥ, ਬਾਬੇ ਨੇ ਉਹ ਗਿਆ ਸੁਧਰੇ ਸ਼ਾਹ, ਫੇਰ ਡਾਂਗ ਨੂੰ ਹੱਥ ਪਾ। ਉਸ ਪੈਣ ਤੋਂ ਪਹਿਲਾਂ ਇੱਕ ਚੂੜੀ ਹੋਰ ਵੱਢਤੀ, ਬਾਜਾ ਤੀ ਚੂੜੀ ਵੱਢੀ ਨਾ, ਸਿੱਧ ਕੇ ਚਿੱਪੀ ਫੜ ਕੇ ਡਾਂਗ ਬਾਬੇ ਨੇ, ਚਗਰ ਚੂੰਡਾ ਬੰਨਤਾ ਸੁਤਰੇ ਸ਼ਾਹ ਦਾ, ਵਿੱਚ ਨੂੰ ਇਹ ਨੱਠਿਆ ਮੇਰੇ ਪਿੱਛੇ ਡਾਂਗ। ਉਹ ਸਦਕਰ ਕਹਿੰਦੇ ਬਾਬਿਆ ਕੀ ਹੋ ਗਿਆ ਤੈਨੂੰ, ਸਾਡੇ ਸਿੱਖ ਨੂੰ ਨਾ ਮਾਰ ਦੀ, ਇੱਕ ਡਾਂਗ ਤੇਰੀ ਸਿਰ ਪਰ ਪੈ ਗਈ ਤੇ ਹਸਪਤਾਲ ਲਿਜਾਣ ਦੀ ਵੀ ਲੋੜ ਨਹੀਂ। ਕਹਿੰਦਾ ਮਹਾਰਾਜ ਸਿੱਖ ਹੈ ਤੁਹਾਡਾ, ਇਹਨੂੰ ਮੈਂ ਇੱਕ ਵਾਰ ਬਖਸ਼ਿਆ, ਦੋ ਵਾਰ ਬਖਸ਼ਿਆ, ਇਹ ਚੂੜੀਆਂ ਵੜਦਾ ਮੇਰੇ ਕਥਾ ਸੁਣਦੇ ਨੇ। ਸਤਿਗੁਰ ਕਹਿੰਦੇ ਸੁਤਰੇ ਸਾਹਿਬ ਸੱਚ? ਕਹਿੰਦੇ ਜੀ ਸੱਚ ਵੱਡੀਆਂ। ਕਹਿੰਦੇ ਫਿਰ ਤੂੰ ਕਥਾ ਕਰਦੇ ਤੇ ਚੂੜੀਆਂ ਕਾਹਤੇ ਵੱਡੀਆਂ? ਕਹਿੰਦਾ ਮਹਾਰਾਜ ਮੈਂ ਵੇਖਦਾ ਸੀ ਜਿਹੜੀ ਸਵਾਹ ਮਰੀ ਵੀ ਹੈ, ਵਿੱਚ ਅੱਗ ਵੀ ਹੈ, ਇੱਕ ਸਵਾਹੇ ਅਕੁਲ ਸਾਹਿਬ ਸਾਹਿਬ, ਮੈਂ ਤਾਂ ਵੇਖਦਾ ਸੀ ਇਹ ਬੁਝੀ ਹੋਈ ਹੈ ਕਿ ਭਾਗੇ ਜੀ ਨੂੰ ਇਹ ਚੱਕੀ ਫਿਰ। ਮੈਂ ਵੇਖਦਾ ਸੀ ਵੀ ਜਿਹੜੀ ਸਵਾਹ ਦੋ ਦੋ ਉਹਨੂੰ ਲਿਪੀ ਫਿਰ ਜਾਂਦੇ, ਇਹਦੇ ਵਿੱਚ ਸੁਲਗਦੇ ਨੇ ਕੋਈ ਠੰਡੀ ਹੋ ਗਈ, ਕਾਹ ਹੋ ਦੋ ਲੋਚਨ ਮੂੰਦ ਕੇ ਬਹਿ। ਇੱਕ ਦੁਆਬੇ ਦੇ ਸੰਤ ਸੀ, ਉਹਨਾਂ ਦਾ ਨਾਮ ਸੀ ਸ਼ੀਤਲ ਦਾਸ, ਸਵਾਮੀ ਸ਼ੀਤਲ ਦਾਸ ਜੀ। ਉਹ ਮੇਰੇ ਵਰਗੇ ਵੀ ਇਹੋ ਜਿਹੇ ਕੰਮ ਕਰਨ ਨੂੰ ਵਿਚੇ ਹੁੰਦੇ ਆ, ਛੇੜਖਾਨੀਆਂ। ਉਹ ਕਹਿੰਦੇ ਬਾਬਾ ਜੀ ਆਪ ਜੀ ਜਗ੍ਹਾ ਨਾਮ ਕਿਹਾ ਹੈ? ਕਹਿੰਦੇ ਹਮਾਰਾ ਨਾਮ ਹੈ ਸਵਾਮੀ ਸ਼ੀਤਲ ਦਾਸ ਜੀ। ਕਹਿੰਦਾ ਜੀ ਸੱਚ ਵਚਨ। 3 ਕੁ ਮਿੰਟ ਬਾਅਦ ਫੇਰ ਪੁੱਛ ਲਿਆ, ਬਾਬਾ ਜੀ ਆਪ ਜੀ ਦਾ ਨਾਮ ਕਿਹਾ ਹੈ? ਕਹਿੰਦਾ ਤੈਨੂੰ ਦੱਸਿਆ ਤਾਂ ਹੈ ਸ਼ੀਤਲ ਦਾਸ। 5 ਕੁ ਮਿੰਟ ਬਾਅਦ ਫੇਰ ਪੁੱਛ ਲਿਆ, ਜਦ ਪੁੱਛਿਆ ਚੱਕਲੀ ਡਾਂਗ। ਕਹਿੰਦਾ ਤੈਨੂੰ ਅਸਵਾ ਦੱਸੇ? ਬਸ ਕਹਿੰਦਾ ਆਈ ਦੱਸਿਆ ਵੀ ਸ਼ੀਤਲ ਦਾਸ ਹੈ ਭੂਕਾ ਦਾਸ ਹੈ, ਮੈਨੂੰ ਵੀ ਪਤਾ ਲੱਗ ਗਿਆ ਜੀ। ਜਿਹਨੇ ਮੈਨੂੰ ਪਰੇ ਨਹੀਂ ਕੀਤਾ ਗੁਰਸਿੱਖ ਪਿਆਰਿਓ, ਸੁਣੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕੋ ਤੁਕ ਬਸ। ਛੱਡ ਦਿੱਤਾ ਘਰ ਬਾਰ, ਛੱਡ ਦਿੱਤੀ ਰੋਟੀ ਖਾਣੀ, ਛੱਡ ਦਿੱਤੇ ਕੱਪੜੇ ਪਾਉਣੇ, ਛੱਡ ਦਿੱਤੀ ਇਸਤਰੀ ਬਾਲ ਬੱਚੇ ਜ਼ਮੀਨ, ਛੱਡ ਦਿੱਤਾ ਸਭ ਕੁਝ, ਤਿਆਗ ਦਿੱਤਾ, ਪਰ ਮੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕੋ ਬਚਨ ਹਿਰਦੇ ਵਿੱਚ ਲਿਖ ਲਓ,

0: धन गुरु गोबिंद सिंह जी महाराज जेड़ा प्रकरण संत महाराज आप जी नु सुना रहे सी पत्थर दी पूजा बाबत बड़े भुलेखे ने गुरसिख प्यारियों चर्चा ही ओही हो रही है धन्ने ने पत्थर विचों पा लिया पत्थर विचों पा लिया जे उन्हां नु कोई सीधी पंजाबी विच पूछे पत्थर विच थोड़ा बापू बन के बिठा लिया बता खेल हो सकना है धन्ने ने छेणिया करके पत्थर नु दरवाजा लाता निकलिया बेचारा नहीं फसे ही बैठा था बिच कहना विचों पा लिया इको नुकता ही है वेखो गुरमुख प्यारे हो तन्ने ने कदों पाया जब दृष्टि ऐसी बन जानी है ना कि पत्थर भी वाहिगुरु ये देखूगा जिथे आखो
1: सतनाम श्री
0: जो दिसे सो तेरा तो एक दृष्टि है प्रेमा भक्ति करद्या बन जानी कटकट में हरजू बसे रमैया तैनू उसने नूर बिना ये विश्व संसार तुम देख दे कद तक जदों तक प्रेमा भक्ति नहीं है जब प्रेमा भक्ति आ गई ये हर का रूप है हर रूप नदरी धन गुरु गोबिंद सिंह महाराज बचन करते ने कईया ने काहू कईया ने पाहन पूज धरियो पूजन वास्ते घर विच पत्थर की मूर्त बनाई हुई ते ओनू पूजदे ने सिर निवान वा के सिजदे कर करके मथे टेक टेक के देवी देवतियां दी पूजा करदे ने काहू ले पाहन पूज धरियो सिर दूजा अर्थ भी विद्वान करते ने कई सत्कार दे नाल देवी देवत्यां दीआं मूर्तां सिर ते चुकदे ने सत्कार करदे ने काहू ले पाहन पूज धरियो सिर ये तां तुसीं वेखदे ही हो घर घर दे विच मंदरां दे विच देव अस्थानां विच भगवान दे कल्पत रूप बना के क्योंकि उहदा रूप तां कोई बना ही नहीं सकिया चिचा रचित चित्र है पहारी तचित्र है चेतो चितकारी चित्र विचित्र ए है अब चेहरा कौन लिखूगा दे चित्र नो नहीं गुरसिख प्यारे हो पर बहुत जगह अपने अपने कल्पत रूप बना बना के मथे टेक टेक के पूजा करते हैं कई ऐसे हैं उपासक वो शिवलिंग नू पत्थर दे बटे नू अपने एक गंडका नदी है जिसके पत्थर बड़े पवित्र मने गए हैं उन्होंने अपने सुराख करके रस्सी पाके वे गल विच लटकाने जिमें तबीत आदिक लटकाई फिरते ने पत्थर शिवलिंग उन्होंने गल विच लटकाई फिरते ने क्यों जिथे जाइए उसे इलाके की पूजा कर लिए कि ठाकर जी टोलने न पैण लभने न पैण वो कोले रखते ने कई गुरमुख प्यारे जिम्मे नितनेम करने वास्ते बड़े अदब सत्कार के नाल गुरबाणी के गुटके अपने नाल रखते ने कोई वेले वेले होने थोड़े भी जेडे टेपा रखते हो सुखमनी साहब दियां जपजी साहब दियां कारां विच कोई वेले होने हो तो कई तो जे कोई भुल भी जाए वह भी कढ दिंदे होने खुशम गुरसिख प्यारे पूजा करने वाले गल विच शिवलिंग मत्थर गंडका नदी दे पवित्र वो गुरमुख प्यारे लटका के रखते हैं बड़ा पौड़ा पिया मैं सिखा के घर च हूं भी है आनंद कार्ज कराउन जाईदा सी हुण तां मैनूं 10-15 साल हो गए सेवा नहीं करी दी क्योंकि आनंद कार्ज तुसीं विगाड़ ले आनंद कार्ज हुण कराउणे बंदे कर देने चाहीदे हुण तां बाबा जी तां चल जांदे हुण पर ठीक है जे बंद कर दिए क्योंकि आनंद कार्ज कुड़ी मुंडे दे तां बाद विच हुंदे ऐ जन पहलां ही आनंद हुंदी ऐ ਕੁੜੀ ਮੁੰਡੇ ਨੂੰ ਤਾਂ ਉੱਥੇ ਜਾ ਕੇ ਆਨੰਦ ਹੁੰਦੇ ਆ ਤੇ ਜਲ ਜਦੋਂ ਚੜ੍ਹਦੀ ਹੈ ਨਲਕੇ ਤੇ ਹੀ ਆਨੰਦ ਟਿਊਬਵੈਲ ਚੱਲਦਾ ਉੱਥੇ ਆਨੰਦ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਕੁੜੀ ਮੁੰਡੇ ਦੇ ਤਾਂ ਉੱਥੇ ਜਾ ਕੇ ਆਨੰਦ ਹੁੰਦੇ ਆ ਤੇ ਜਨ ਜਦੋਂ ਚੜ੍ਹਦੀ ਹੈ ਨਲਕੇ ਤੇ ਹੀ ਆਨੰਦ, ਟਿਊਬਵੈਲ ਚੱਲਦਾ ਉੱਥੇ ਹੀ ਆਨੰਦ, ਕੋਈ ਖੂਹ ਆ ਗਿਆ ਉੱਥੇ ਹੀ ਆਨੰਦ। ਅੱਧੀ ਜਨ ਦੀ ਪੀਤੀ ਹੁੰਦੀ ਹੈ ਆਨੰਦਾਂ ਤੇ ਅੱਧੀ, ਤੇ ਤੁਹਾਨੂੰ ਕਿਸੇ ਨੇ ਦੋਸ਼ ਨੀ ਦੇਣਾ, ਮੇਰੇ ਨਾਲ ਲੈਣਾ ਛੱਡਣਾ ਨੀ। ਗੁਰੂ ਸਿੰਘ ਵੱਡੀਏ ਹੱਥ ਦਲਾਲ ਕੇ ਮੁਸਬੀ ਇਹ ਕਰ ਬੋ ਮਾਰਦੀ ਹੈ, ਮੂਹੇ ਸਿੱਧੇ ਹੁੰਦੇ ਆਉਂਦੇ ਹੈ, ਸ਼ਰਾਬਾਂ ਪੀਤੀਆਂ ਹੋਈਆਂ, ਮੱਥਾ ਨੀ ਕੋਈ ਟੇਕਦਾ, ਤੇ ਫਿਰ ਵੀ ਮੇਰੇ ਵਰਗਾ ਬਾਜਾ ਬਜਾ ਰਿਹਾ, ਕਹਿੰਦਾ ਹਮ ਘਰ ਸਾਜਨ ਆਏ। ਓਏ ਤੂੰ ਆਪਣੇ ਕਹਿ ਲੈ, ਤੂੰ ਸ਼ਰਾਬੀਆਂ ਨੂੰ ਗੁਰੂ ਦੇ ਕਾਹਨੂੰ ਸਾਜਨ ਬਣਾਉਣਾ, ਅੱਜ ਖੇ ਖੁਸ਼ ਤੂੰ ਆਪਣੇ ਘਰ ਕਹਿ ਲਈ ਵੀ ਹਾਂ ਫਲਾਓ ਰਾਏ ਰੁੜ ਕੇ ਆ ਗਏ, ਕਪੂਰਥਲੇ ਆ ਗਏ, ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਉਹ ਕਿਸੇ ਦਾ ਘਰ ਨੀ, ਇਹ ਸਤਿਗੁਰਾਂ ਦਾ ਦਰਬਾਰ ਬਣ ਜਾਂਦਾ, ਗੁਰੂ ਦਾ ਘਰ ਹੈ। ਗੁਰਸਿੱਖ ਪਿਆਰਿਓ, ਕਿਹੜੇ ਹੋ ਕੇ ਪਹਿਰਾ ਦਿਓ, ਤਾਂ ਹੀ ਗੱਲ ਬਣਨੀ ਹੈ, ਨਹੀਂ ਗੱਲ ਬਣਨੀ ਨੀ। ਮੈਂ ਤੁਹਾਨੂੰ ਬੇਨਤੀ ਕੀਤੀ ਸੀ ਅੱਗੇ, ਗ੍ਰੰਥੀ ਸਿੰਘ ਵਿਚਾਰੇ ਕੀ ਕਰਨ, ਡਰ ਲੱਗਦਾ, ਪ੍ਰਚਾਰਕ ਕੀ ਕਰਨ, ਰਾਗੀ ਕੀ ਕਰਨ, ਵੀ ਜੇ ਮਾੜਾ ਜਿਹਾ ਸੱਚ ਬੋਲਦਾ ਤੇ ਸਾਡੀ ਵੀਕ ਗਈ, ਅੱਜ ਖੇ ਖੁਸ਼ ਕਿੱਥੇ ਪ੍ਰਚਾਰ ਹੋਊ ਸਿੱਖੀ ਦਾ। ਗੁਰਸਿੱਖ ਪਿਆਰਿਓ, ਇੱਕ ਮਾੜੀ ਜੀ ਗੱਲ ਕਹੀ ਸੀ ਕਿਸੇ ਮੁਸਲਮਾਨ ਨੇ ਸ਼ਰ੍ਹਾਂ ਤੋਂ ਉਲਟ, ਕਰੋੜਾਂ ਡਾਲਰ ਅਰਬਾਂ ਡਾਲਰ ਉਹਦੇ ਸਿਰ ਦਾ ਇਨਾਮ ਹੈ, ਕੁਰਬਾਨ ਜਾਈਏ ਨਾ ਉਸ ਕੌਮ ਦੇ ਸਿਰ। ਇੱਥੇ ਕਿਤਾਬਾਂ ਕੀ ਛਪ ਰਹੀਆਂ ਨੇ ਗੁਰਬਾਣੀ ਦੀਆਂ, ਉਲਟ ਤੇ ਉਲਟ ਅਰਥ, ਪ੍ਰਚਾਰ ਕੀ ਹੋ ਰਿਹਾ, ਕਹਾਣੀਆਂ ਕੀ ਬਣ ਰਹੀਆਂ ਨੇ ਸਾਡੇ ਗੁਰੂਆਂ ਦੀਆਂ, ਸਭ ਸੁਣ ਰਹੇ ਨੇ ਰਾਮ ਨਾਲ। ਮੈਂ ਇੱਕ ਦਿਨ ਪ੍ਰੇਮੀਆਂ ਨੂੰ ਕਿਹਾ, ਜਿਹਨਾਂ ਦਾ ਨਾਮ ਖਾੜਕੂ ਸਿੰਘ ਹੈ, ਸਭ ਗੱਲ ਐਨ ਸਾਹਿਬ ਕਿਹਾ ਮੈਂ ਕਿਹਾ ਤੁਸੀਂ ਜਿਹੜੇ ਸੋਧੇ ਸੋਧੇ ਚਾਹੇ ਨਾ ਚਲੋ ਤੁਹਾਡੀ ਮਰਜ਼ੀ, ਅਸੀਂ ਦਖਲ ਤਾਂ ਦਿੰਦੇ ਨਹੀਂ, ਪਰ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨੇ ਨੂੰ ਸੋਧ ਦਿੰਦੇ ਨਾ, ਖਾਲਿਸਤਾਨ ਬਣ ਗਿਆ ਤਾਂ ਕੋਈ ਸ਼ਾਇਦ ਨਾ ਇੱਕ ਮਿੰਟ ਵੀ ਨਹੀਂ ਸੀ ਲੱਗਣੀ। ਸਭ ਤੋਂ ਵੱਡੀ ਸੇਵਾ ਚਾਹੇ ਅਜੇ ਕੋਈ ਕਰ ਸਕੇ, ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰੇ ਨਾ, ਸਿੱਖ ਬਰਦਾਸ਼ਤ ਕਿਵੇਂ ਕਰ ਸਕੇ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਿੱਥੇ ਅਸੀਂ ਗੁਰਸਿੱਖ ਪਿਆਰੇ। ਪਰ ਦੁੱਖ ਦੀ ਗੱਲ ਇਹ ਹੋਈ ਹੈ ਕਿ ਸਾਡੇ ਹੀ ਧਰਮ ਤੋਂ ਵਿਰੁੱਧ ਜੇ ਕੋਈ ਉਪਦੇਸ਼ ਕਰ ਰਿਹਾ ਪ੍ਰਚਾਰ, ਉਹ ਸਾਡੇ ਹੀ ਰੂਪ ਵਿੱਚ ਕਰ ਰਿਹਾ, ਆ ਗੁਰੂ ਦੀ ਉਹ ਬਾਣੀ ਪੜ੍ਹ ਕੇ ਕਰ ਰਿਹਾ ਜੀ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨੀ, ਬਹੁਤ ਧਿਆਨ ਨਾਲ ਤੁਹਾਨੂੰ ਬੇਨਤੀ ਕਹਿੰਦੇ, ਜਿਹੜੀ ਕੌਮ ਆਪਣੇ ਗੁਰੂ ਤੇ ਕਿੰਤੂ ਪ੍ਰੰਤੂ ਕਰਨ ਲੱਗ ਜਾਵੇ ਨਾ, ਸਮਝ ਲਓ ਮਾੜੇ ਦਿਨ ਆ ਗਏ।
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਬਾਣੀ ਤੇ ਕਿੰਤਾ, ਬਾਣੀ ਦੇ ਪਾਠਾਂ ਤੇ ਕਿੰਤੂ ਪ੍ਰੰਤੂ, ਅਰਥਾਂ ਤੇ ਕਿੰਤੂ ਪ੍ਰੰਤੂ। ਆ ਜੋਤ ਕਿਉਂ ਰੱਖਦੇ ਹਾਂ ਜੀ, ਆ ਖੁੰਭ ਕਿਉਂ ਰੱਖਦੇ ਹਾਂ ਜੀ, ਫਰਾਣਾ ਕਿਉਂ ਕਰਦੇ ਹਾਂ ਜੀ, ਤੇ ਬਾਅਦ ਵਿੱਚ ਜਪਜੀ ਸਾਹਿਬ ਕਾਹਦੇ ਪੜ੍ਹਦੇ ਹਾਂ। ਇੱਕ ਹੋਰ ਕੰਮ ਚੱਲ ਪਿਆ, ਅੱਜ ਵੀ ਤੇ ਭੋਗ ਪਏ ਇਹਨਾਂ ਦੇ, ਮੈਂ ਵੀ ਗਿਆ ਮਤਾਂ ਰਾਗ ਮਾਲਾ ਪੜ੍ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਬੋਲੇ ਸੋ ਨਿਹਾਲ, ਵੀ ਦਸ ਤੂੰ ਅਰਦਾਸ ਕਰਕੇ ਹਟਿਆ ਕਿ ਰਾਗ ਮਾਲਾ ਪੜ੍ਹ ਕੇ ਹਟੀ, ਰਾਗ ਮਾਲਾ ਪੜ੍ਹਦੇ ਹੀ ਜਕਾਰਾ ਛੱਡਣਗੇ। ਇਹ ਬਿਲਕੁਲ ਸੰਤਾਂ ਤੋਂ ਪੁੱਛ ਲਿਓ, ਕਦੇ ਜਕਾਰਾ ਨਹੀਂ ਚੜਨਾ ਅਖੰਡ ਪਾਠ ਸਾਹਿਬ ਦੇ ਭੋਗ ਤੇ ਜਦ ਤੱਕ ਅਰਦਾਸ ਨਾ ਹੋਵੇ। ਅਧਰ ਵਾਏ ਬੋਲੇ ਸੋ ਨਿਹਾਲ, ਉਧਰ ਵਾਏ ਬੋਲੇ ਸੋ ਨਿਹਾਲ। ਬਸ ਕੀ ਕਹੀਏ ਹੁਣ ਤੁਹਾਨੂੰ ਇਹੋ ਜਿਹੇ ਸ਼ਬਦ ਕਈ ਵਾਰ ਫਰਕ ਹੋ ਜਾਂਦੇ। ਕਾਹਨੂੰ ਕਹਿਣਾ ਗੁਰਸਿੱਖ ਰਾਗ ਮਾਲਾ ਪੜ੍ਹ ਕੇ ਬੋਲੇ ਸੋ ਨਿਹਾਲ ਸੋਏ ਵੀ ਕਿਹੜੀ ਤੂੰ ਲਾਮ ਨੂੰ ਚੱਲੇ ਸਕਦਾ। ਇਹ ਬਿਲਕੁਲ ਮਰਜ਼ਾਦਾ ਨਹੀਂ ਹੈਗੀ। ਜਾਂ ਰਾਗ ਮਾਲਾ ਪੜ੍ਹੋ ਸ੍ਰੀ ਅਖੰਡ ਪਾਠ ਸਾਹਿਬ ਤੇ ਪੂਰੀ ਜਪਜੀ ਸਾਹਿਬ ਦਾ ਪਾਠ ਤੇ ਪੂਰੀ 40 ਪੌੜੀਆਂ ਅਨੰਦ ਸਾਹਿਬ ਦਾ ਪਾਠ, ਉਹ ਤੋਂ ਬਾਅਦ ਫਤਿਹ ਗਜਾਉਣੀ ਹੈ। ਰਾਗ ਮਾਲਾ 18, 10, 20 ਇੱਕੋ ਓਂਕਾਰ ਸਤਨਾਮ ਜਦੇ ਸ਼ੁਰੂ ਹੋ ਜਾਵੇ ਤੇ ਹੁਣ ਤੁਸੀਂ ਪੁੱਛੋਗੇ ਇੱਥੇ ਪਿਰਦੇ ਨੇ ਖਰੜ ਗਿਆ ਹੀ ਗਿਆ ਨਾ ਤੁਹਾਨੂੰ, ਕਹਿੰਦੇ ਜੀ ਦੁਬਾਰਾ ਜਪਜੀ ਸਾਹਿਬ ਪੜ੍ਹਨ ਦੀ ਕੀ ਲੋੜ ਹੈ। ਮੈਂ ਪਤਾ ਤਾਂ ਇਸ ਗੱਲ ਦਾ ਨਹੀਂ ਨਾ ਹੈ, ਜੇ ਪਤਾ ਹੋਵੇ ਉਹ ਵੀ ਪੜ੍ਹਨ। ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋ ਗਿਆ ਤੇ ਗੁਰਸਿੱਖ ਪਿਆਰਿਓ ਜਾਂ ਦੁਬਾਰਾ ਜਪਜੀ ਸਾਹਿਬ ਪੜ੍ਹਨੀ ਹੈ ਨਾ ਸੰਪੂਰਨ, ਇਹਦੇ ਚ ਵੀ ਅਲੱਗ ਮਰਜ਼ਾਦਾ ਹੈ। ਜੇ ਮ੍ਰਿਤਕ ਦਾ ਅਖੰਡ ਪਾਠ ਹੈ ਫਿਰ ਜਪਜੀ ਸਾਹਿਬ ਨਹੀਂ ਪੜ੍ਹਨੀ, ਫਿਰ ਜਪਜੀ ਸਾਹਿਬ ਨਹੀਂ ਦੁਬਾਰਾ ਪੜ੍ਹਨੀ, ਫਿਰ ਸਾਧ ਤੇ ਆਨੰਦ। ਜਿੱਥੇ ਵੀ ਖੁਸ਼ੀਆਂ ਦਾ ਅਖੰਡ ਪਾਠ ਹੈ ਉੱਥੇ ਰਾਗ ਮਾਲਾ ਤੋਂ ਬਾਅਦ ਪੂਰਨ ਜਪਜੀ ਸਾਹਿਬ ਦਾ ਪਾਠ। ਕਿਉਂ? ਸੱਚੇ ਪਾਤਸ਼ਾਹ ਇਹ ਸੇਵਾ ਫੇਰ ਵੀ ਬਖਸ਼ਦਾ ਰਹੇ ਅੱਜ ਕੇ ਆਖੋ
1: ਸਤਨਾਮ ਸ੍ਰੀ
0: ਵਾਹਿਗੁਰੂ। ਇਹ ਮਰਜ਼ਾਦਾ ਹੈ। 100 ਨੋਟ ਦਿੰਦੇ ਨਾ 100 ਤੇ 1 ਨਾਲ ਰੱਖੀਦਾ 101, ਗਿਣਤੀ ਬੰਦ ਨਾ ਹੋ ਜਾਵੇ, ਚੱਲਦੀ ਰਹੇ ਸਤਨਾਮ। ਇਹ ਮਰਜ਼ਾਦਾ ਹੁੰਦੀ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਇੱਥੇ ਲੈ ਲਿਓ ਮਰਸੀਡ, ਲੈ ਲਿਓ ਨਾਸਿਕ ਚ, ਲੈ ਲਿਓ ਗੱਡੀ ਟੋਇਟਾ ਕਰੋਨਾ ਲਿਖੁਰ ਕੋਈ ਵੀ ਲੈ ਲਿਓ। ਜੇ ਤਾਂ ਚਲਾਓਗੇ ਮਰਜ਼ਾਦਾ ਨਾਲ ਤਾਂ ਗੱਡੀ ਤੁਹਾਨੂੰ ਚੱਕੀ ਫਿਰੂ, ਜੇ ਮਰਜ਼ਾਦਾ ਤੋੜਨਗੇ ਫਿਰ ਤੁਹਾਨੂੰ ਚੱਕੀ ਫਿਰਨਗੇ। ਅੱਜ ਫਿਰ ਕੋਲ ਸਾਧਨੇ ਵੀ ਤਾਂ ਗੱਲੇ ਗੁਲ ਜਿਹੜੇ ਟੂ ਵਾਲੀਆਂ ਗੱਡੀਆਂ ਆ ਜਾਣੀਆਂ ਟੂ ਆ ਵੇਖੋ ਨਾ ਮਰਜ਼ਾਦਾ ਤੋੜੀ ਨਾ ਸਿਗਨਲ ਦੀ ਕੀ ਕਹਿਰ ਬੀਤੇ ਆ ਬੰਗਾਲ ਵਿੱਚ, ਜਿਹੜੀਆਂ ਟ੍ਰੇਨ ਕੋਲੀਸ਼ਨ ਹੋਇਆ ਤੁਸੀਂ ਪੜ੍ਹੇ ਹੀ ਆ ਟੀਵੀ ਵਿੱਚ, ਉਹ ਕਿਉਂ ਹੋਇਆ? ਕੋਈ ਬੰਬ ਨਹੀਂ ਫਟਿਆ, ਐਵੇਂ ਬਹਿਮ ਦੀਆਂ ਗੱਲਾਂ। ਆਪਣੇ ਸਿਰ ਤੋਂ ਜ਼ਿੰਮੇਵਾਰੀ ਸਾਰਦੇ ਨੇ, ਸਿਗਨਲ ਵਾਲੇ ਨੇ ਗਲਤੀ ਕੀਤੀ ਹੈ। ਬੰਬ ਫੁੱਟਦਾ ਇੱਕ ਡੱਬੇ ਵਿੱਚ ਫੁੱਟਦਾ, ਇੱਕ ਗੱਡੀ ਵਿੱਚ ਫੁੱਟਦਾ, ਸਿਗਨਲ ਗਲਤ। ਬਿਲਕੁਲ ਰਿਪੋਰਟ ਮੈਂ ਆਪ ਸੁਣੀ ਹੈ ਟੀਵੀ ਤੇ, ਜੋ ਇੰਗਲਿਸ਼ ਵਿੱਚ ਨਿਊਜ਼ ਆਈ ਹੈ, ਸਿਗਨਲ ਵਾਲੇ ਨੇ ਮਰਜ਼ਾਦਾ ਨਹੀਂ ਵਰਤੀ। ਦੇਖ ਲਓ ਪਤਾ ਹੀ ਨਹੀਂ ਕਿੰਨੀਆਂ ਮੌਤਾਂ, ਪਿਤਾ ਨੇ ਕਿੰਨੀਆਂ ਜੀਵਾਂ ਦਾ ਘਾਤ ਹੋਇਆ। ਗੁਰਸਿੱਖ ਪਿਆਰਿਓ ਇੱਥੋਂ ਕੁਝ ਸਿਗਾ ਲਓ, ਇਹ ਜੀਵਨ ਦੀ ਗੱਡੀ ਹੈ, ਜੇ ਇਹਨੂੰ ਮਰਜ਼ਾਦਾ ਵੀ ਚਲਾਓਗੇ ਮੰਜ਼ਿਲ ਤੇ ਪੁੱਜ ਜਾਵੇ। ਮਰਜ਼ਾਦਾ ਤੋੜੋਗੇ ਆਪ ਵੀ ਦੁਖੀ ਤੇ ਗੁਆਂਢੀ ਵੀ ਦੁਖੀ। ਅੱਜ
1: ਸਤਨਾਮ ਸ੍ਰੀ ਵਾਹਿਗੁਰੂ।
0: ਮਹਾਰਾਜ ਕਹਿੰਦੇ ਰਹੇ ਕਈ ਕਾਹੂ ਲੈ ਪਾਹਨ ਪੂਜ ਧਰੇ ਸਿਰ, ਕਾਹੂ ਲੈ ਲਿੰਗ ਕਰੇ ਲਟਕਾਏ। ਕੈਸੀ ਅਵਸਥਾ ਚੱਲੀ ਹੈ ਸਿੱਖਾਂ ਵਿੱਚ, ਹੁਣ ਵੀ ਆਨੰਦ ਕਾਰਜ ਕਰਾਉਣ ਜਾਈਦਾ ਸੀ। ਬੀਬੀਆਂ ਕਹਿਣਗੀਆਂ ਬਾਬਾ ਜੀ ਮੁੰਡੇ ਕੁੜੀ ਦੇ ਮੂੰਹ ਕਿੱਧਰ ਨੂੰ ਰੱਖੋਗੇ? ਇੱਕ ਬੁੜੀ ਹਟੇ ਹੀ ਨਾ, ਬਾਬਾ ਜੀ ਮੈਨੂੰ ਦੱਸ ਦਿਓ ਮੁੰਡੇ ਕੁੜੀ ਦਾ ਮੂੰਹ ਕਿੱਧਰ ਨੂੰ ਕਰੋਗੇ? ਮੈਂ ਕਿਹਾ ਉਹ ਤਾਂ ਜਿਹਦੇ ਨੂੰ ਰੱਬ ਨੇ ਕਰਿਆ ਗਾ ਉਹਦੇ ਨੂੰ ਰਹਿਣਾ ਹੈ। ਅੱਜ ਫਿਰ ਖੁਸ਼ ਹੈ, ਮੈਂ ਹੁਣ ਆਨੰਦ ਕਰਾਉਣ ਆਇਆ ਕਿ ਉਹਨਾਂ ਦੇ ਮੂੰਹ ਬਦਲ ਲਾਂਗੇ। ਇੱਥੇ ਵੇਖੋ ਰਾਬੀ ਮੂੰਹ ਬਦਲ ਗਏ? ਨਹੀਂ ਬਾਬਾ ਜੀ, ਚੜ੍ਹਦੇ ਕਨੀ ਨੂੰ ਰੱਖਿਓ, ਚੜ੍ਹਦੇ ਕਨੀ ਨੂੰ। ਦੇਖੋ ਚੜ੍ਹਦਾ ਕਨੀ ਉਹ ਚੜ੍ਹਦਾ ਸੂਰਜ ਵੱਲ ਦਾ ਪਾਸਾ ਦੇਖ ਲਿਆ, ਆ ਜਿਹੜਾ ਬਾਪ ਗਰਭੇ ਬੈਠਾ ਇਹ ਦਿਖਦੇ ਹੀ ਨਹੀਂ। ਵੀ ਮੂੰਹ ਤਾਂ ਅਸੀਂ ਆਪਣੇ ਗੁਰੂ ਵੱਲ ਕਰਨੇ, ਗੁਰੂ ਗ੍ਰੰਥ ਸਾਹਿਬ ਵੱਲ। ਅੱਛਾ ਤੁਸੀਂ ਕਿਸੇ ਨੇ ਪੂਰਬ ਦੇਖਿਆ ਜਾ ਕੇ ਕਿੱਥੇ ਕੁ, ਜਾਂ ਉੱਤਰ ਦੇਖਿਆ ਤੁਹਾਡੇ ਤੋਂ ਕਿਸੇ ਨੇ? ਉਹ ਇਹ ਤਾਂ ਇੱਕ ਨਿਊਯਾਰਕ ਵਿੱਚ ਇੱਕ ਜਰਸੀ ਨਾਉ ਰੱਖਤਾ, ਇੱਕ ਫਲੋਲ ਪਾਰਕ ਰੱਖਤਾ, ਇੱਕ ਰਿਚਮੈਂਟ ਰੱਖਤਾ। ਇਹ ਤਾਂ ਕੰਮ ਚਲਾਉਣ ਖਾਤਰ ਦਿਸ਼ਾ ਦੇ ਨਾਉ ਰੱਖੇ ਹੋਏ ਨੇ। ਕਿੱਥੇ ਆ ਪੂਰਬ, ਕਿੱਥੇ ਆ ਪੱਛਮ? ਇੱਕ ਦਿਸ਼ਾ ਬਣਾ ਤੀ, ਕੰਮ ਚੱਲੀ ਜਾਵੇ। ਪਿੰਡਾਂ ਚ ਪੱਤੀਆਂ ਹੁੰਦੀਆਂ, ਫਲਾਣੀ ਪੱਤੀ ਦੀ ਚਿੱਠੀ ਆਈ ਹੈ, ਛੇਤੀ ਡਿਲੀਵਰ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਕਈਆਂ ਨੂੰ ਵਹਿਮ ਪੈ ਗਿਆ ਅਵਾਚੀ ਦਿਸ਼ਾ ਮੈਂ। ਅਵਾਚੀ ਸੰਸਕ੍ਰਿਤ ਦਾ ਸ਼ਬਦ ਹੈ, ਚਾਰ ਦਿਸ਼ਾ ਜਿਵੇਂ ਈਸਟ ਵੈਸਟ ਨੌਰਥ, ਤੁਹਾਡੇ ਨੌ ਨੇ ਨਾ ਗੁਰਸਿੱਖ ਪਿਆਰੇ ਚਾਹੇ, ਇਸੇ ਤਰ੍ਹਾਂ ਸੰਸਕ੍ਰਿਤ ਵਿੱਚ ਨੌ ਨੇ ਉਡੀਕੀ, ਉਡੀਕੀ ਸੰਸਕ੍ਰਿਤ ਕਹਿੰਦੇ ਉੱਤਰ ਦਿਸ਼ਾ ਨੂੰ ਉਡੀਕੀ। ਤੇ ਅਵਾਚੀ ਜਿਹੜਾ ਇੱਥੇ ਸ਼ਬਦ ਆਇਆ ਇਹ ਹੈ ਦੱਖਣ ਵਾਚਕ। ਅਵਾਚੀ ਦਿਸ਼ਾ ਕਹੀਏ ਦੱਖਣ ਦਿਸ਼ਾ, ਉਡੀਕੀ ਕਹਿੰਦੇ ਨੇ ਉੱਤਰ ਦਿਸ਼ਾ, ਤੇ ਪ੍ਰਾਚੀ ਕਹਿੰਦੇ ਆ ਗੁਰਮੁਖ ਪਿਆਰਿਓ ਪ੍ਰਾਚੀ, ਤੇ ਪ੍ਰਤੀਕੀ। ਚਾਰ ਸ਼ਬਦ ਸੰਸਕ੍ਰਿਤ ਵਿੱਚ ਹਨ ਜਿਹਨੂੰ ਆਪਾਂ ਪੂਰਬ ਪੱਛਮ ਉੱਤਰ ਤੇ ਦੱਖਣ ਕਹਿੰਦੇ। ਇੱਥੇ ਅਵਾਚੀ ਸ਼ਬਦ ਸੰਸਕ੍ਰਿਤ ਦਾ ਵਰਤੇ ਰਹੇ ਨੇ ਮਹਾਰਾਜ। ਕਈਆਂ ਦਾ ਖਿਆਲ ਹੈ ਹਿੰਦੂ ਵੀਰਾਂ ਦਾ ਕਿ ਭਗਵਾਨ ਦੱਖਣ ਦਿਸ਼ਾ ਵਿੱਚ ਰਹਿੰਦਾ। ਕਿਉਂ ਰਹਿੰਦਾ? ਕਿਉਂਕਿ ਦੱਖਣ ਦਿਸ਼ਾ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਮਹਾਰਾਜ ਦੀ ਦੁਆਰਕਾਪੁਰੀ ਹੈ। ਹਿੰਦੁਸਤਾਨ ਦੇ ਦੱਖਣ ਕੋਨੇ ਵਿੱਚ ਦੁਆਰਕਾਪੁਰੀ ਹੈ, ਜਿਸ ਕਰਕੇ ਸਾਰੇ ਹਿੰਦੂ ਮੰਨਦੇ ਨੇ ਕਿ ਦੱਖਣ ਵਿੱਚ ਵਾਹਿਗੁਰੂ ਹੈ। ਤੇ ਕਈ ਵਾਰੀ ਪਛਾਣ ਕੋ ਸ਼ੀਸ ਨਿਭਾਇਓ ਸਾਡੇ ਮੁਸਲਮਾਨ ਵੀਰ, ਉਹ ਪੱਛਮ ਦਿਸ਼ਾ ਵਿੱਚ ਖੁਦਾ ਦਾ ਘਰ ਮੰਨਦੇ ਨੇ, ਕਿਉਂਕਿ ਪੱਛਮ ਵਿੱਚ ਕਾਬਾ ਹੈ। ਹਿੰਦੂ ਪੁੱਛਦੇ ਨੇ ਦੱਖਣ ਨੂੰ, ਦੱਖਣ ਦੇਸ਼ ਹਰੀ ਕਾ ਵਸ, ਇਸ ਤੁਕ ਦਾ ਬਿਲਕੁਲ ਇਹੀ ਅਰਥ ਹੈ। ਕਾਹੂ ਲਖਿਓ ਹਵ ਅਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸ਼ੀਸ ਨਿਭਾਇਓ। ਹਿੰਦੂ ਅਵਾਚੀ ਕਹੀਏ ਦੱਖਣ ਦਿਸ਼ਾ ਵਿੱਚ ਭਗਵਾਨ ਮੰਨਦੇ ਨੇ, ਤੇ ਗੁਰਮੁਖ ਪਿਆਰੇ ਮੁਸਲਮਾਨ ਪੱਛਮ ਵਿੱਚ ਅੱਲਾ ਨੂੰ ਮੰਨ। ਤੇ ਤੁਹਾਨੂੰ ਕੀ ਹੁਕਮ ਹੋਇਆ? ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅਲਹਿ ਮੁਕਾਮ, ਉਹ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮ। ਉਸ ਵਾਹਿਗੁਰੂ ਦਾ ਮੁਕਾਮੀ ਅਕਾਲ ਪੁਰਖ ਸਦਾ ਰਹਿਣ ਵਾਲੇ ਦਾ ਠੌਰ, ਉਹਦਾ ਮੰਦਰ, ਉਹਦੀ ਜਗ੍ਹਾ। ਕਟ ਕਟ ਮੈਂ ਖਰਜੂ ਬਸੈ, ਜੈ ਜੈ ਪੇਖੋ ਤੈ ਹਜੂਰ, ਦੂਰ ਕਤ ਨਾ ਜਾਈ ਰਵ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ। ਕਿਉਂਕਿ ਕ੍ਰੀਏਟਿਡ ਐਂਡ ਕ੍ਰੀਏਸ਼ਨ ਕਦੇ ਜੁਦੀਆਂ ਨਹੀਂ ਹੋ ਸਕਦੀਆਂ। ਉੱਥੇ ਕ੍ਰੀਏਸ਼ਨ ਨਹੀਂ ਹੋਵੇਗੀ ਜਿੱਥੇ ਕ੍ਰੀਏਟਰ ਨਹੀਂ ਹੈ, ਤੇ ਉੱਥੇ ਕ੍ਰੀਏਸ਼ਨ ਨਹੀਂ ਹੈ ਜਿੱਥੇ ਕ੍ਰੀਏਟਰ ਨਹੀਂ ਹੈ। ਅੱਜ ਫਿਰ ਰੱਖੋ ਸਤਨਾਮ। ਜਿੱਥੇ ਕਰਤਾ ਨਹੀਂ ਹੈ ਉੱਥੇ ਕਿਰਤ ਕਿੱਥੇ ਹੋਵੇਗੀ? ਉਹ ਜਿੱਥੇ ਕਿਰਤੇ ਨਹੀਂ ਉੱਥੇ ਕਰਤਾ ਕਿੱਥੇ ਹੋਵੇਗਾ? ਦੋਹਾਂ ਦਾ ਸੰਬੰਧ ਹੈ ਕ੍ਰੀਏਟਰ ਐਂਡ ਕ੍ਰੀਏਸ਼ਨ ਦਾ। ਨਾਮਦੇਵ ਜੀ ਨੂੰ ਕਹਿੰਦੇ ਮਹਾਰਾਸ਼ਟਰ ਵਿੱਚ, ਉਹ ਕਹਿੰਦੇ ਤੂੰ ਗਊਆਂ ਚਾਰਦਾ ਹੋਏ, ਤੂੰ ਚੀਤਿਆ ਕੱਪੜੇ ਲੰਘਦੇ ਲੋਕਾਂ ਦੇ ਝੁੱਗੀ ਵਿੱਚ ਰਹਿੰਦੇ, ਤੇ ਉੱਥੇ ਬੈਠਾ ਰਾਮ ਰਾਮ ਕਰੀ ਜਾਂਦਾ, ਉੱਥੇ ਹਰੀ ਕ੍ਰਿਸ਼ਨ ਰਾਧੇ ਕ੍ਰਿਸ਼ਨ ਕਰੀ ਜਾਂਦੇ, ਨਾ ਤੂੰ ਮੰਦਰ ਵਿੱਚ ਜਾਵੇਂ, ਨਾ ਕਿਸੇ ਤੀਰਥ ਤੇ ਜਾਵੇਂ, ਨਾ ਤੇਰੇ ਕੋਲ ਮੂਰਤੀ ਹੈ ਕੋਈ, ਨਾ ਸਾਧਨ ਹੈ। ਮੁਸਲਮਾਨ ਮਸਜਿਦ ਵਿੱਚ ਪੂਜਦੇ ਨੇ ਤੇ ਹਿੰਦੂ ਮੰਦਰ ਵਿੱਚ ਪੂਜਦੇ ਨੇ, ਪਰ ਤੂੰ ਦੋਹਾਂ ਵਿੱਚ ਨਹੀਂ ਹੈ? ਕਹਿੰਦਾ ਦੋਹਾਂ ਵਿੱਚ ਨਹੀਂ। ਬਾਹਮਣ ਕਹਿੰਦੇ ਵੀ ਪੂਜਾ ਕਿਹਦੀ ਕਰਦੇ? ਕਹਿੰਦਾ ਕਰਦੇ। ਕਹਿੰਦਾ ਸਹੀ, ਬਾਹਮਣ ਪੂਜੇ ਜਿਹੋਰਾ, ਮੁਸਲਮਾਨ ਮਸੀਤ, ਉਹ ਨਾਮੇ ਸੋਈ ਸੇਵਿਆ ਨਾ ਦੇਹੁਰਾ ਨਾ ਮਸੀਤ। ਸਾਧਨਾ ਮੈਂ ਤਾਂ ਪੂਜਾ ਹੀ ਉਹਦਾ ਕਰਦਾ, ਨਾ ਮੰਦਰ ਵਿੱਚ ਰਹਿੰਦਾ ਨਾ ਮਸਜਿਦ ਵਿੱਚ, ਦੋਵਾਂ ਦੀ ਨੀ ਕਰਦਾ ਮੈਂ। ਤੇ ਤੀਆ ਕੌਣ ਹੋਇਆ? ਜੋ ਕਟ ਕਟ ਮੈਂ ਹਰ ਜੂ ਬਸੈ, ਜੋ ਸਰਬ ਵਿਆਪੀ ਹੈ, ਸਚਿਤ ਆਨੰਦ ਹੈ, ਸਤਿਅਮ ਸਿਵਮ ਸੁੰਦਰਮ ਹੈ, ਜੋ ਸਤ ਸੁਹਾਣ ਸਦਾ ਮਨ ਚਾਓ ਹੈ। ਮੈਂ ਨਾ ਦੇਵੇ ਵਾਲੇ ਦੀ ਪੂਜਾ ਕਰਦੇ, ਤੇ ਨਾ ਮੈਂ ਮੰਦਰ ਵਾਲੇ ਦੀ ਪੂਜਾ ਕਰਦੇ, ਨਾ ਮਸਜਿਦ ਵਾਲੇ ਦੀ, ਮੈਂ ਉਹਦੀ ਪੂਜਾ ਕਰਦੇ ਜੋ ਕਣ ਕਣ ਵਿੱਚ ਰਮਿਆ, ਰੰਗ ਫੜ ਕੇ ਬਹਿਮ ਨਾ ਕਰਿਓ, ਗੁਰਦੁਆਰੇ ਰੱਬ ਨੂੰ ਬੰਨ ਕੇ ਬਿਠਾ ਲਿਆ। ਮੈਂ ਕੋਈ ਬਾਹਮਣ ਨਾ ਕਿਤੇ ਡਾਂਗ ਚੱਕੀ ਫਿਰੇ, ਸ਼ਿਵ ਦੁਆਲੇ ਵਿੱਚ ਸ਼ਿਵ ਨੂੰ ਸੰਗਲਾ ਪਾ ਕੇ ਬੰਨ ਲਿਆ, ਰਾਮ ਨੂੰ ਮੰਦਰ ਵਿੱਚ ਬਿਠਾ ਗਿਆ। ਉਹ ਇੱਥੇ ਦੇ ਈਸਾਈ ਨਾ ਕਿਤੇ ਫਾਰਮੂਲਾ ਵਰਤਣ ਵੀ ਕਰਾਈ ਸੀ, ਕਿਤੇ ਗਿਰਜੇ ਚ ਰਹਿੰਦਾ। ਚਲੋ ਮੁਸਲਮਾਨ ਵਹਿਮ ਨਾ ਕਰਨ। ਸ੍ਰੀ ਮੁਹੰਮਦ ਸਾਹਿਬ ਜੀ, ਹਜ਼ਰਤ ਮੁਹੰਮਦ ਕਿਤੇ ਬੈਠੇ ਨੇ ਖੁਦਾਬੰਦ ਕਰੀਮ ਮਸੀਤ ਵਿੱਚ। ਕੌਣ ਆਪਣੇ ਚੋਂ ਨੂੰ ਬਿਠਾਉਣ ਵਾਲਾ? ਥਾਪਿਆ ਨਾ ਜਾਏ, ਕੀਤਾ ਨਹੀਂ, ਉਹ ਕਿਤੇ ਵੀ ਸਥਾਪਨ ਨਹੀਂ ਕੀਤਾ ਜਾ ਸਕਦਾ, ਕਿਤੇ ਵੀ ਟਿਕਾਇਆ ਨਹੀਂ ਜਾ ਸਕਦਾ। ਤੁਸੀਂ ਕੌਣ ਉਹਨੂੰ ਬਿਠਾਉਣ ਵਾਲੇ? ਕਿਉਂ ਕਿਉਂ ਨਹੀਂ ਥਾਪਿਆ ਜਾ ਸਕਦਾ? ਕਿਉਂਕਿ ਉਹ ਕਿਸੇ ਦਾ ਬਣਾਇਆ ਹੋਇਆ ਨਹੀਂ। ਰੱਖੀ ਉਹੀ ਚੀਜ਼ ਜਾ ਸਕਦੀ ਹੈ, ਟਕਾਈ ਉਹੀ ਜੀ ਸਕਦੀ ਜੋ ਕਿਸੇ ਨੇ ਬਣਾਈ ਹੋਵੇ। ਉਹ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਹੋਰ ਦ੍ਰਿਸ਼ਟਾਂਤ ਲਓ, ਜਾਗਤ ਜੋ ਦਸਾਂ ਪਾਤਸ਼ਾਹਾਂ ਦੇ ਸਰੂਪ ਪ੍ਰਤੱਖ ਪਾਰ ਬ੍ਰਹਮ ਸਚਿਤ ਆਨੰਦ ਸ੍ਰੀ ਵਾਹਿਗੁਰੂ ਜੀ ਦਾ ਸਰੂਪ, ਸਾਡੇ ਇਸ਼ਟ ਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਮੰਜੀ ਸਾਹਿਬ ਤੇ ਬਿਰਾਜਮਾਨ ਹਨ, ਅੰਨਾ ਤੁਹਾਡੇ ਸਾਹਮਣੇ। ਹੁਣ ਇਸੇ ਮੰਜੀ ਤੇ ਦੂਸਰਾ ਸਰੂਪ ਤੇ ਨਹੀਂ ਪ੍ਰਕਾਸ਼ ਹੋ ਸਕਦਾ? ਦੂਸਰਾ ਤਾਂ ਹੋਊਗਾ ਜੇ ਮੰਜੀ ਸਭ ਖਾਲੀ ਕਰਾਂਗੇ। ਪਹਿਲੇ ਸਰੂਪ ਨੂੰ ਸੰਤੋਖਣਾ ਪਵੇਗਾ, ਸੇਵਾ ਕਰਨੀ ਪਊ ਨਾ। ਜਦ ਉਹ ਆਲਰੇਡੀ ਪਹਿਲੇ ਹੀ ਬਿਰਾਜਮਾਨ ਹੈ ਤੇ ਦੂਜਾ ਤਾਂ ਨਹੀਂ ਇੱਥੇ ਟਿਕਾਇਆ ਜਾ ਸਕਦਾ। ਜੇ ਖਾਲੀ ਮੰਜੀ ਸਾਹਿਬ ਹੋਵੇ ਤਾਂ ਹੀ ਅਸੀਂ ਸਥਾਪਨ ਕਰ ਸਕਦੇ ਹਾਂ ਨਾ। ਉਹ ਖਾਲੀ ਜਗ੍ਹਾ ਦੱਸੋ ਜਿੱਥੇ ਰੱਬ ਹੈ ਨਹੀਂ, ਤੁਸੀਂ ਕਿੱਥੇ ਪਲਕ ਡਾਹੋਗੇ? ਆਖੋ ਸਾਧਨ ਜੋ ਖਾਲੀ ਜਗ੍ਹਾ ਹੋਵੇ ਤੇ ਤੁਸੀਂ ਬਿਠਾਓ। ਉਹ ਤਾਂ ਕਣ ਕਣ ਵਿੱਚ ਬਿਰਾਜਮਾਨ ਹੈ, ਉਹ ਤਾਂ ਰੋਮ ਰੋਮ ਵਿੱਚ ਵਸੇ ਮੁਰਾਰ। ਜੇ ਖਾਲੀ ਜਗ੍ਹਾ ਹੀ ਨਹੀਂ, ਹੁਣ ਇੱਕ ਵਹਿਮ ਨਾ ਕਰਿਓ, ਕਿਤੇ ਜੁੱਤੀਆਂ 'ਚ ਜਾ ਕੇ ਗੱਲਾਂ ਕਰੋ, ਟੈਲੀਫੋਨ ਕਰੋ ਵੀ ਹਰਦੇਵ ਸਿੰਘ ਕਹਿਤਾ ਗੁਰਦੁਆਰੇ 'ਚ ਰੱਬ ਨਹੀਂ ਹੈ, ਮੰਦਰ ਵਿੱਚ ਰਾਮ ਨਹੀਂ। ਕਰਨੀ ਹੈ ਤੁਸੀਂ ਤੇ ਵਹਿਮ ਹੁਣੀ ਕੱਢ ਦਿਓ, ਕਾਹਨੂੰ ਬੁਖਾਰ ਲੈ ਕੇ ਜਾਣੇ? ਫਿਰ ਤੁਸੀਂ ਕਹੋਗੇ ਜੇ ਇਹਨਾਂ ਧਰਮ ਸਥਾਨਾਂ ਵਿੱਚ ਵਾਹਿਗੁਰੂ ਨੇ ਧਰੇ ਨਾ, ਕਿੱਥੇ ਬਣਾਏ ਕਿਉਂ ਨੇ? ਫਿਰ ਆ ਹੁਣ ਪਿਛਲੇ ਕੱਲ ਲੈ ਰਹੇ ਨੇ ਕਮਰੇ, ਵੱਡਾ ਹਾਲ ਕਰ ਰਹੇ, ਫਿਰ ਲੋੜ ਹੈ ਕੀ ਹੈ? ਲੋੜ ਹੈ ਕੀ? ਲੋੜ ਹੈ ਨਾ ਧਰਮ ਸਥਾਨਾਂ 'ਚ। ਜਿਤਨੀ ਵੀ ਪ੍ਰਿਥਵੀ ਵਾਹਿਗੁਰੂ ਨੇ ਸਾਜੀ ਹੈ, ਸਾਰੀ ਧਰਤੀ ਦੇ ਹੇਠ ਜਲ ਹੈ, ਜਿੱਥੇ ਤੁਸੀਂ ਬੈਠੇ ਹੋ ਇੱਥੇ ਵੀ ਪਾਣੀ ਹੈ। ਲੈਵਲ ਉੱਚਾ ਨੀਵਾਂ ਹੋ ਸਕਦਾ, ਪਰ ਕੋਈ ਪ੍ਰਿਥਵੀ ਐਸੀ ਨਹੀਂ ਜਿਹਦੇ ਹੇਠ ਪਾਣੀ ਨਾ ਹੋਵੇ। ਜੇ ਪਾਣੀ ਨਾ ਹੋਵੇ ਉੱਥੇ ਜੀਵਨ ਨਹੀਂ ਹੋ ਸਕਦਾ। ਕਿਉਂ ਖੜੀ ਕਰੀਏ ਧਰਤੀ ਪਾਣੀ ਤੇ? ਤੁਸੀਂ ਤਾਂ ਸ਼ਹਿਰ 'ਚ ਪੜੇ ਹੋਏ, ਅਮਰੀਕਾ 'ਚ ਰਹਿੰਦੇ ਹੋ, ਹੇਠ ਪਾਣੀ ਕਦੇ ਖੜੇ? ਇਹ ਉੱਪਰੇ ਵਧੇਰੇ ਤੇ ਸਮੁੰਦਰ ਫਿਲਟਰ ਕਰਕੇ ਪੀ ਜਾਂਦੇ। ਹੋਏ ਗੁਰਮੁਖੋ, ਇਹ ਪਾਣੀ ਦੇ ਉੱਤੇ ਖੜੀ ਕੀਤੀ ਹੈ, ਇਹਦੇ ਵਿੱਚ ਵਾਈਬ੍ਰੇਸ਼ਨ ਰਵੇ, ਹਿਲ ਜੁਲ ਰਵੇ। ਜਿਸ ਚੀਜ਼ ਵਿੱਚ ਹਿਲ ਜੁਲ ਨਹੀਂ ਹੈ ਉਹ ਤੁਰ ਫਿਰ ਨਹੀਂ ਸਕਦੀ, ਉਹਦੀ ਆਵਾਜਾਈ ਬੰਦ। ਇਹ ਜਿਹੜੇ ਅਸੀਂ ਤੁਰੇ ਫਿਰਦੇ ਹਾਂ ਨਾ, ਤੁਹਾਡੀਆਂ ਕਾਰਾਂ ਫਿਰੀਆਂ ਨੇ, ਇਹ ਸਾਰੀਆਂ ਤਾਂ ਹੀ ਤੁਰਦੀਆਂ ਫਿਰਦੀਆਂ ਨੇ, ਧਰਤੀ ਵਿੱਚ ਹਿਲ ਜੁਲ ਹੈ, ਪਾਣੀ ਦੇ ਉੱਤੇ ਰੱਖੀ ਹੋਈ। ਤੁਸੀਂ ਐਂ ਕਰੋ, ਹੁਣ ਆਪਣੇ ਟਾਇਰ ਲੋਹੇ ਦੇ ਪਾ ਲਓ, ਲੋਹੇ ਦਾ ਟਾਇਰ ਪਾ ਕੇ ਕਾਰ ਨੂੰ ਨਠਾ ਕੇ ਦਿਖਾਇਓ, ਸਪੀਡ ਬਣ ਜੂ। ਉਹ ਟਾਇਰ ਰਬੜ ਦਾ ਕਿਉਂ ਪਾਇਆ? ਉਹ ਤਾਂ ਮੈਲੇਬਿਲਟੀ ਹੈ, ਇਹ ਦਬਦਾ ਤੇ ਝੁਕਦਾ ਰਹਿੰਦਾ, ਉਹਦੇ ਵਿੱਚ ਵਾਈਬ੍ਰੇਸ਼ਨ ਹੈ। ਰੇਲ ਦੀ ਪਰੜੀ, ਉਹਦੇ ਵਿੱਚ ਜੁਆਇੰਟਸ ਦੇਣੇ ਪੈਂਦੇ ਆ 20 ਫੁੱਟ ਤੋਂ ਅੱਗੇ, ਨਹੀਂ ਤਾਂ ਹਜ਼ਾਰ ਹਜ਼ਾਰ ਫੁੱਟ ਦੀ ਲਾਈਨ ਵਿਛਾ ਦੇਵੇ ਅਮਰੀਕਾ ਇੱਕੋ। ਉਹ ਜੁਆਇੰਟਸ ਕਿਉਂ ਦੇਣੇ ਪੈਂਦੇ ਹੈ? ਜਦੋਂ ਰੇਲ ਆਵੇ ਉਹ ਪਟੜੀ ਹੇਠ ਉੱਪਰ ਹੁੰਦੀ ਰਹਿੰਦੀ ਹੈ, ਉਹੀ ਸਪੀਡ ਬਣਾਉਂਦੀ ਹੈ ਰੇਲ ਦੀ। ਇਹ ਧਰਤੀ ਨੂੰ ਪਾਣੀ ਤੇ ਤਾਂ ਖੜਾ ਕੀਤਾ ਕਿਉਂਕਿ ਇਹਦੇ ਉੱਤੇ ਆਪਾਂ ਨੇ ਤੁਰਨਾ ਫਿਰਨਾ ਸੀ। ਇਹ ਵਾਈਬ੍ਰੇਟ ਕਰਦੀ ਰਹੇ, ਹਿਲਜੁਲ ਕਰਦੀ ਰਹੇ, ਸਾਰੀ ਧਰਤੀ ਦੇ ਹੇਠ ਪਾਣੀ ਹੈ, ਸਾਰੇ ਥੋਂ ਵਾਹਿਗੁਰੂ ਵਿਆਪਕ ਹੈ। ਪਰ ਜਿਵੇਂ ਸਾਰੀ ਧਰਤੀ ਦੇ ਵਿੱਚ ਪਾਣੀ ਹੈ, ਪਰ ਪੀਏਗਾ ਤਾਂ ਉੱਥੇ ਜਿੱਥੇ ਨਲਕਾ ਲੱਗੂ ਮੈਨੂੰ। ਸਾਰੀ ਧਰਤੀ ਵਿੱਚ ਪਾਣੀ ਹੈ, ਜੀਰੀ ਉੱਥੇ ਲਾਵੇਗਾ ਜਿੱਥੇ ਬੋਰ ਹੋਵੇਗਾ। ਇਸੇ ਤਰ੍ਹਾਂ ਕਣ ਕਣ ਵਿੱਚ ਵਾਹਿਗੁਰੂ ਬਿਰਾਜਮਾਨ ਹੈ, ਮਿਲੂਗਾ ਉੱਥੇ ਜਿੱਥੇ ਮਿਲਾਉਣ ਦਾ ਸਾਧਨ ਹੋਵੇਗਾ। ਜਿਵੇਂ ਇੱਕ ਬੋਰ ਇੱਕ ਨਲਕਾ ਪਤਾਲ ਵਿੱਚ ਕਣ ਕਣ ਵਿੱਚ ਰਵੇ ਪਾਣੀ ਨੂੰ ਤੇਰੇ ਸਾਹਮਣੇ ਪ੍ਰਗਟ ਕਰ ਦਿੰਦਾ, ਤੇਰੀ ਪਿਆਸ ਬੁਝਾ ਦਿੰਦਾ। ਇਸ ਤਰ੍ਹਾਂ ਇਹ ਧਰਮ ਸਥਾਨ ਵਾਹਿਗੁਰੂ ਦੇ ਮਿਲਾਪ ਦਾ ਸਾਧਨ ਹੈ। ਪ੍ਰੋਸੀਜਰ ਹਨ ਜਿਹੜੀਆਂ ਪਰ ਮਨਮਤ ਕੀ ਹੋਈ ਕਹਿੰਦੇ ਦੱਖਣ ਵਿੱਚ ਰਾਮ ਭਗਵਾਨ ਕ੍ਰਿਸ਼ਨ ਜੀ ਰਹਿੰਦੇ ਨੇ ਪੱਛਮ ਦੇ ਵਿੱਚ ਇਸੇ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੱਕੇ ਵਿੱਚ ਆਖ ਦਿੱਤਾ ਸੀ ਉਹ ਮੇਰੇ ਪੈਰ ਉਧਰ ਨੂੰ ਕਰਦੇ ਜਿੱਥੇ ਖੁਦਾ ਹੈ ਨੀਂ ਖੋਲ ਫੇਰਿਆ ਮੱਕਾ ਗੁਰਸਿੱਖ ਪਿਆਰੇ ਹੋ ਇੱਕ ਵਾਰ ਉਸੋ ਰਜਨੀਸ਼ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਉਹਨਾਂ ਨੇ ਵੀ ਇਹੀ ਕੁਐਸਚਨ ਰਾਈਜ ਕੀਤਾ ਸੀ ਸਾਡੇ ਸਿੱਖ ਧਰਮ ਦੀ ਮਰਜ਼ਾਦਾ ਨੰਗੇ ਸਿਰ ਨਹੀਂ ਰਹਿਣਾ ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਕਿਹਾ ਸੀ ਕਿ ਗੁਰਦੁਆਰਿਆਂ ਮੂਹਰੇ ਹੀ ਨਾ ਲਾਓ ਲਿਖ ਕੇ ਅਖੇ ਜੀ ਗੁਰਦੁਆਰੇ ਵਿੱਚ ਨੰਗੇ ਸਿਰ ਨਾ ਆਓ ਇਹਦਾ ਮਤਲਬ ਹੈ ਬਾਹਰ ਨੰਗੇ ਸਿਰ ਫਿਰੀ ਜਾਓ ਫਿਰ ਅਸਲ ਸਾਧਨਾ ਮੈਂ ਛੁੱਟੀ ਹੈ ਅਖੇ ਜੀ ਗੁਰਦੁਆਰੇ ਵਿੱਚ ਸ਼ਰਾਬ ਪੀ ਕੇ ਨਹੀਂ ਆਉਣਾ ਮਨ ਬਾਹਰ ਰਜਮੀ ਪੀ ਛੁੱਟੀ ਦੇ ਪਰ ਸ਼ਰਾਬ ਪੀਣੀ ਤੁਹਾਨੂੰ ਇਜਾਜ਼ਤ ਕਿੱਥੇ ਸਾਡੀ ਮਰਜ਼ਾਦਾ ਇਸ ਹੈ ਕਿ ਅਸੀਂ ਸਤਿਗੁਰਾਂ ਦੇ ਦਰਬਾਰ ਵਿੱਚ ਕਦੇ ਵੀ ਨੰਗੇ ਸਿਰ ਨਹੀਂ ਜਾਣਾ ਬਾਹਰ ਵੀ ਨਹੀਂ ਸਿੱਖ ਨੇ ਇੱਕ ਮਿੰਟ ਵੀ ਨੰਗਾ ਸਿਰ ਰੱਖਣ ਦਾ ਹੁਕਮ ਨਹੀਂ ਹੈ ਨਾ ਜਲ ਪਾਣੀ ਕਰਨਾ ਨਾ ਸਰੀਰ ਦੀ ਕਿਰਿਆ ਕਰਨੀ ਹੈ ਨੰਗੇ ਸਿਰ ਪਰ ਗੁਰਸਿੱਖ ਪਿਆਰਿਓ ਉਹਨੂੰ ਕਨਵਿੰਸ ਨਹੀਂ ਕਰ ਸਕੇ ਸਾਡੇ ਉੱਥੋਂ ਦੇ ਲੋਕ ਉਹ ਗਲਤ ਨਹੀਂ ਸੀ ਅਸੀਂ ਸਮਝਾ ਨਹੀਂ ਸਕੇ ਮੇਰੇ ਵਰਗਾ ਗਿਆ ਪਿੱਛੇ ਪਿੱਛੇ ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਬੜੀ ਸ਼ਰਧਾ ਦੇ ਨਾਲ ਕਹਿੰਦੇ ਜੇ ਅੰਦਰ ਜਾਣਾ ਸਿਰ ਢਾਕ ਸਿੱਧਾ ਹੀ ਪਹਾੜਾ ਮਾਰਿਆ ਨੰਗੇ ਸਿਰ ਇੱਥੇ ਹਰੀ ਦਾ ਮੰਦਿਰ ਹੈ ਤੇ ਉਹਨੇ ਜਦੇ ਕਹਿਤਾ ਮਹਾਨ ਵਿਦਵਾਨ ਸੀ ਕਹਿੰਦਾ ਮੈਨੂੰ ਉੱਥੇ ਲੈ ਚਲੋ ਜਿੱਥੇ ਹਰੀ ਹੈ ਨੀ ਜਿੱਥੇ ਆਖੋ ਸਾਧਨਾ ਚਲੋ ਉੱਥੇ ਲੈ ਚਲੋ ਜਿੱਥੇ ਹਰੀ ਹੈ ਨੀ ਉੱਥੇ ਲਿਜਾਓ ਮੈਨੂੰ ਹੁਣ ਕਿੱਥੇ ਨੀ ਹਰੀ ਜੇ ਉਹਨੂੰ ਪਿਆਰ ਨਾਲ ਕਹਿੰਦੇ ਸਾਡੇ ਸਿੱਖ ਧਰਮ ਦਾ ਅਸੂਲ ਹੈ ਮਰਜ਼ਾਦਾ ਹੈ ਸਾਡੇ ਸਤਿਗੁਰਾਂ ਦੀ ਉਹ ਹੱਥ ਬੰਨ ਕੇ ਬੰਨਣ ਨੂੰ ਤਿਆਰ ਸੀ ਨਹੀਂ ਵੇ ਆਫ ਕਨਵਿੰਸਿੰਗ ਸਾਡੇ ਕੋਲ ਨਹੀਂ ਰਿਹਾ ਸਮਝਾਉਣ ਦਾ ਤਰੀਕਾ ਸਾਡੇ ਕੋਲ ਨਹੀਂ ਰਿਹਾ ਬਸ ਆਪਾਂ ਨੇ ਬਿਮਾਰੀ ਤਾਂ ਪੁੱਛਣੀ ਉਹਨੇ ਟੀਕਾ ਹੀ ਲਾਉਣਾ ਅੱਜ ਫਿਰ ਆਖੋ ਸਾਧਨਾ ਪੁੱਛਣਾ ਹੀ ਤੇਰੇ ਗਿੱਟੇ ਦੁਖਦੇ ਤੇ ਕੰਨ ਪੱਕੇ ਦੋ ਬਸ ਟੀਕਾ ਠੋਕ ਦੋ ਬਸ ਆਉਂਦੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਵਹਿਮ ਕਿ ਉਹ ਦਿਸ਼ਾ ਵਿਦਿਸ਼ਾ ਵਿੱਚ ਉਹ ਆਦੇਸ਼ ਹੈ ਉਹ ਅਭੇਸ਼ ਹੈ ਮੈਂ ਇੱਕ ਦਿਨ ਤੁਹਾਨੂੰ ਬੇਨਤੀ ਕੀਤੀ ਸੀ ਫੇਰ ਸੁਣ ਲਓ ਜਿਹੜਾ ਸਿੱਖ ਇਸ ਤਲ ਤੇ ਜੀ ਰਿਹਾ ਕਿ ਮੇਰਾ ਗੁਰੂ ਗੁਰਦੁਆਰੇ ਰਹਿੰਦਾ ਉਹ ਸਿੱਖ ਨਹੀਂ ਜਿਹੜਾ ਹਿੰਦੂ ਇਸ ਤਲ ਤੇ ਜੀ ਰਿਹਾ ਕਿ ਮੇਰਾ ਰਾਮ ਮੰਦਰ ਵਿੱਚ ਰਹਿੰਦਾ ਉਹ ਹਿੰਦੂ ਨਹੀਂ ਹੈ ਉਹ ਮੁਸਲਮਾਨ ਕੌਣ ਦਾ ਹੱਕਦਾਰ ਨਹੀਂ ਜਿਹੜਾ ਮੰਨੇ ਮਸੀਤ ਵਿੱਚ ਖੁਦਾ ਹੈ ਸਿੱਖ ਕੌਣ ਹੈ ਜਿਹੜਾ ਇਸ ਤਲ ਤੇ ਜੀਵੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਜਦ ਬੱਸ ਵਿੱਚ ਬੈਠੇ ਗੁਰੂ ਨਾਲ ਨੀ ਜਦ ਜੌਬ ਤੇ ਕੰਮ ਕਰਦੇ ਹੋ ਗੁਰੂ ਨਾਲ ਨੀ ਜਦ ਕਣਕ ਦੇ ਨੱਕੇ ਛੱਡਦੇ ਸਿੱਖ ਉਦੋਂ ਗੁਰੂ ਨਾਲ ਨੀ ਜਦੋਂ ਸੁੱਤਾ ਪਏ ਗੁਰੂ ਨਾਲ ਨੀ ਕਿੱਥੇ ਨੀ ਗੁਰੂ ਗੁਰ ਮੇਰੇ ਸੰਗ ਸਦਾ ਹੈ ਸੋਸ ਸਵਾਸ ਗੁਰੂ ਨੂੰ ਆਪਣੇ ਨਾਲ ਸਮਝਣਾ ਦੁਕਾਲ ਉੱਪਰ ਨਾਸ਼ੀ ਦੇ ਅਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਸਿੱਖ ਦਾ ਤਲ ਸਿੱਖੀ ਦਾ ਤਲ ਇਹ ਕਿ ਉਹ ਮੈਨੂੰ ਅੱਗੋਂ ਦੇਖ ਰਿਹਾ ਪਿੱਛੋਂ ਦੇਖ ਰਿਹਾ ਇਹ ਤੋਂ ਵੀ ਨੇੜੇ ਆ ਜਾਓ ਮੈਂ ਤਾਂ ਹੀ ਹੈ ਜੇ ਉਹ ਮੇਰੇ ਨਾਲ ਹੈ ਅੱਜ ਫਿਰ ਆਖੋ ਸਰ ਇਸ ਤਲ ਤੇ ਜਿੱਦਣ ਉਹਨੇ ਨਾਲ ਨਹੀਂ ਹੋਣਾ ਸਾਨੂੰ ਪਤਾ ਹੀ ਹੈ ਫਿਰ ਬਾਜਾਂ ਵਾਲੇ ਨੇ ਕੀ ਬਚਨ ਕੀਤਾ ਹੈ ਤਾਂ ਤਨ ਤਿਆਗ ਤਿਹੀ ਸੁਣ ਰੇ ਜੜ ਪ੍ਰੇਤ ਬਖਾਨ ਕਰਿਆ ਭੱਜ ਜੈ ਮੇਰਾ ਪਤੀ ਦੇਵ ਭਗਵਾਨ ਵੀਡੀਓ ਮੰਨਦੀ ਹੋ ਪਤੀ ਦੇਵ ਨੂੰ ਭਗਵਾਨ ਪਰਮੇਸ਼ਰ ਇੱਥੇ ਤਾਂ ਹੋਰੇ ਕੰਮ ਵੇਖ ਕੇ ਕਰ ਪਤੀ ਨੂੰ ਆਕਾ ਮੰਨ ਗਿਆ ਕੁਲਦੀਪ ਕਿੱਥੇ ਨੂੰ ਚੱਲੇ ਪਤੀ ਦੇ ਭਗਵਾਨ ਆ ਜਮੇਰ ਕਿੱਥੇ ਤੇ ਹੈ ਤੂੰ ਜਮੇਰ ਦਾਦੀ ਜਮੇਰ ਅਜੀਤ ਆਈ ਗੱਲ ਸੁਣੀ ਮੇਰੀ ਜਿਵੇਂ ਭਈਆ ਰੱਖਿਆ ਭਈਆ ਪਤੀ ਨੂੰ ਭਗਵਾਨ ਸਮਝਦੇ ਕੀ ਆਪਣਾ ਵਿਸ਼ਾ ਭੁੱਲ ਗਿਆ ਤੁਸੀਂ ਪਤੀ ਦੇਵ ਦੇ ਇੱਦਾਂ ਲਾਵੇ ਉੱਥੇ ਮਾਸਟਰ ਮਹਾਰਾਜ ਕਰਿਆ ਅੰਮ੍ਰਿਤ ਪ੍ਰਚਾਰ। ਸਾਡੇ 600-700 ਬੰਦਾ ਉਹ ਨੌਰਥ ਅਮਰੀਕਾ ਦਾ ਸਭ ਤੋਂ ਵੱਡਾ ਅੰਮ੍ਰਿਤ ਪ੍ਰਚਾਰ ਹੈ। ਤੇ ਮੈਂ ਉੱਥੇ ਕਹਿਣੀ ਸੀ, ਮੈਂ ਕਿਹਾ ਬੀਬੀ ਓ ਤੁਸੀਂ ਗੁਰਸਿੱਖਾਂ ਦੀਆਂ ਬੱਚੀਆਂ, ਪਤੀ ਨੂੰ ਨਾਲ ਲੈ ਕੇ ਨਾ ਬੁਲਾਇਆ ਕਰੋ, ਜੀ ਕਿਹਾ ਕਰੋ, ਸਤਿਕਾਰ ਕਰਿਆ। ਉਹ ਪੜ੍ਹੀਆਂ ਲਿਖੀਆਂ, ਇਹਨਾਂ ਨੂੰ ਕੌਣ ਸਮਝਾਵੇ। ਇੱਕ ਖੜੀ ਹੋ ਕੇ ਕਹਿਣ ਲੱਗੀ, ਬਾਬਾ ਜੀ ਨਾਲੇ ਤੁਸੀਂ ਕਹਿੰਦੇ ਹੋ ਪਤੀ ਭਗਵਾਨ ਹੁੰਦਾ, ਅਸੀਂ ਤਾਂ ਨਾਂ ਲੈਂਦੀ ਹਾਂ ਵੀ ਭਗਵਾਨ ਦਾ, ਜਿੰਨਾ ਨਾਂ ਲਏ ਉਹਦੇ ਤੋਂ ਚੰਗਾ ਹੀ ਹੈ, ਜਿੱਥੇ ਅਗਲਾ ਕਰਾ ਲਓ ਇਹਨਾਂ ਨੂੰ ਸਿੱਖਿਆ ਛਕਾ ਲਓ ਅੰਮ੍ਰਿਤ। ਕਹਿੰਦੇ ਤੁਸੀਂ ਆਪੇ ਕਹਿੰਦੇ ਵੀ ਪਤੀ ਭਗਵਾਨ ਦਾ, ਭਗਵਾਨ ਦਾ ਨਾਂ ਤਾਂ ਜਪਣਾ ਚਾਹੀਦਾ ਜਿੰਨਾ ਜਪੇ ਪੈ। ਹਾਂ ਨਾਂ ਜਪੀ ਜਾਇਓ, ਉਹ ਚਾਹੇ ਮਿੰਟਾਂ ਕਰੀ ਜਾਵੇ, ਉੱਠ ਕੇ ਚਾਹ ਨਾ ਬਣਾਇਓ, ਜਿੱਥੇ ਹੈ ਕੁਝ ਨਾ ਜਪੀ ਜਾਇਓ ਬਸ। ਜੇ ਦਾਲ ਚ ਲੂਣ ਮੰਗ ਲਵੇ ਨਾ ਘੱਟੇ, ਤੇਰਾ ਤਾਂ ਕਦੇ ਘੱਟ ਕਦੇ ਵੱਧ, ਤੇਰਾ ਕਦੇ ਪੂਰਾ ਹੋਣਾ ਹੀ ਨਹੀਂ। ਨੂਰ ਦੇ ਚਮਚੇ ਨਹੀਂ ਦੇ ਸਕਦੀਆਂ ਉਹ ਪਤੀ ਭਗਵਾਨ। ਗੁਰਸਿੱਖ ਪਿਆਰੇ ਆਪਣੀ ਸਭਤਾ ਨੂੰ ਯਾਦ ਰੱਖੋ, ਭੁੱਲੋ ਨਾ ਆਪਣੇ ਵਿਰਸੇ ਨੂੰ। ਮੇਰੇ ਆਪਣੇ ਮੈਂ ਕੋਈ ਵੱਡੀ ਉਮਰ ਦਾ ਨਹੀਂ, 60 ਸਾਲ ਦਾ ਹੁਣ ਬੁੜਾ ਹੀ ਹੋਇਆ ਅਜੇ। ਮੇਰੇ ਹਾਣਦੇ ਬੈਠੇ ਤੁਸੀਂ, ਉਹ ਹਾਲ ਉਹ ਵਿਰਸਾ ਹੁੰਦਾ ਸੀ ਸਾਡਾ। ਕੋਈ ਧੀ ਭਾਈ ਤੇ ਬਾਪ ਦੇ ਸਾਹਮਣੇ ਕੇਸ ਨਹੀਂ ਸੀ ਵਾਹ ਸਕਦੀ। ਉਹੀ ਕੁੜੀਆਂ ਭਾਈ ਤੁਸੀਂ, ਉਹੀ ਮੇਰੀਆਂ ਧੀਆਂ ਤੁਸੀਂ। ਜੇ ਬਾਪੂ ਬੈਠਾ ਸਿਰ ਨੰਗਾ ਤਾਂ ਕੇਸਾਂ ਵਿੱਚ ਕੰਘਾ ਨਹੀਂ ਸੀ ਬੱਤੀ ਕਰ ਸਕਦੀ ਪਿਤਾ ਦੇ ਸਾਹਮਣੇ। ਇੱਥੇ ਮੇਰਾ ਖਿਆਲ ਬਾਪੂ ਨੇ ਕਦੇ ਢਕਿਆ ਹੋਇਆ ਨਹੀਂ ਦੇਖਿਆ ਹੋਣਾ। ਕੁਛ ਬਾਪੂ ਅਰਦਾਸਾ ਕਰਦੇ ਹੋਣਾ, ਇੱਕ ਮਿੰਟ ਆ ਕੇ ਵੀ ਕਿਸੇ ਦਿਨ ਆਪਣੀ ਬੀਬੀ ਦਾ ਮੈਂ ਸਿਰ ਚੱਕਿਆ ਵੇਖ ਲਵਾਂ, ਮੈਂ $2.5 ਦੀ ਦੇਖ ਕਰਾਉਂਗਾ। ਕਿੱਧਰ ਨੂੰ ਗਿਆ ਤੁਹਾਡਾ ਵਿਰਸਾ, ਕਿੱਧਰ ਨੂੰ ਗਈ ਤੁਹਾਡੀ ਸਿੱਖੀ, ਜਿਹੜੀ ਕੌਮ ਆਪਣੇ ਵਿਰਸੇ ਨੂੰ ਅਦਕੋ ਕਿੱਡਾ ਮੰਦਰ ਹੈ। ਜੇ ਨੀਂਹ ਨਾਲ ਜੁੜਿਆ ਰਿਹਾ ਤੇ ਖੜਾ ਰਹੂਗਾ, ਜੇ ਨੀਂਹ ਤੋਂ ਟੁੱਟ ਕੇ ਖੜ ਕੇ ਦਿਖਾਵੇ ਕੀ ਹੋਊਗਾ। ਜਿਹੜੇ ਆਪਾਂ ਵਿੱਚ ਬੈਠੇ ਉਹਨਾਂ ਦਾ ਵੀ ਸਧਾਰਨ ਪਾਠ ਹੋਊਗਾ। ਜਿੱਥੇ ਉਹ ਕਿਤੇ ਮੈਂ ਜਾ ਕੇ ਲੰਗਰ ਛਕਾਵਾਂਗੇ। ਇਹੀ ਹਾਲ ਹੁਣ ਸਿੱਖੀ ਦਾ, ਜੇ ਅਸੀਂ ਵਿਗੜ ਕੇ ਗਾਹਾਂ ਲਈ ਔਲਾਦ ਕਿਹੜਾ ਸਿੱਖੀ ਬਣ ਸਕੂਗੀ। ਗੁਰਸਿੱਖ ਪਿਆਰਿਆ ਆਪਣੇ ਵਿਰਸੇ ਨੂੰ ਸੰਭਾਲੋ, ਹੁਣ ਸਮਾਂ ਹੋ ਗਿਆ, ਦੋ ਤੁਕਾਂ ਬਾਕੀ ਨੇ। ਮਰਜ ਕਹਿੰਦੇ ਵਹਿਮ ਵਿੱਚੋਂ ਨਿਕਲੋ, ਕਿੱਧਰ ਵਾਹਿਗੁਰੂ ਹੈ ਕਿੱਧਰ ਨਹੀਂ ਹੈ। ਉਹ ਸਰਬ ਵਿਆਪੀ ਹੈ, ਉਹ ਸਰਬ ਦੇਸੀ ਹੈ, ਕਣ ਕਣ ਵਿੱਚ ਬਰਾਜਮਾਨ ਹੈ। ਅਗਲੀਆਂ ਦੋ ਤੁਕਾਂ ਕੱਲ ਨੂੰ ਤੁਹਾਡੇ ਚਰਨਾਂ ਵਿੱਚ ਇਸ ਸਥਾਨ ਦਾ ਪਿਛਲਾ ਦੀਵਾਨ ਹੈ। ਮਹਾਂਪੁਰਸ਼ਾਂ ਦੇ ਬਚਨ ਸਰਵਣ ਕਰਨੇ ਹਨ। 1:30-2:45 ਤੱਕ ਜੋ ਸਮਾਂ ਚੱਲ ਰਿਹਾ, ਇਹਨਾਂ ਦੋ ਤੁਕਾਂ ਦੀ ਵਿਚਾਰ ਕਰਕੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ, ਜਿਨ੍ਹਾਂ ਦੀ ਇਹ ਪਾਕ ਪਵਿੱਤਰ ਲਾਹੀ ਬਾਣੀ ਹੈ, ਉਹਨਾਂ ਤੋਂ ਕਥਾ ਦੇ ਵਿੱਚ ਹੋਈਆਂ ਬੇਅਦਬੀਆਂ ਤਰੁੱਟੀਆਂ ਤੋਂ ਖਿਮਾ ਲਵਾਂਗੇ।
4: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
5: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
6: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵੱਡਾ ਹੋਆ ਦੁਨੀਦਾਰ ਜਦ ਸੰਗਤ ਘੱਟ ਚਲਾਇਆ ਅੱਗੇ ਕਰਨੀ ਕੀਰਤ ਵਾਛੀਆ ਵੇਖਾ ਕਰ ਸਮਝਾਇਆ ਆਓ ਨਾ ਹੋਈ ਬੋਲੀ।

ਗੁਰਬਿਨ ਸਤਿਗੁਰ ਕਹਿ ਨਾ ਪਾਇਓ, ਬਿਨ ਸਤਿਗੁਰ ਕਹਿ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਪ ਸੁਪਨਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਾਇਆ। ਜਗ ਜੀਵਨ ਦਾਤਾ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਿਰਮਨ ਪਾਵਦੇ ਦਰਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਧੋ ਨ ਲਹਿਣੀ ਧਾਵਦਾ ਇੱਕ ਮੂਲ ਨ ਪੂਜਨ ਆਪਣਾ ਅਣਹੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਰਸ਼ਨ ਪਿਆਸੀ ਦਿਨ ਰਾਤ, ਚਿਤਵ ਵਨਦਨ ਨੀਤ, ਖੋਲ ਕਪਟ ਗੁਰ ਮਿਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਵੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪੈ ਭੁੱਲੇ, ਸੁਤ ਦਾ ਰਹਸਿਓਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।

ਕਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵ ਤਖ ਸੰਬੰਧੀ ਨੂਰ ਅਰਸਤੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਬੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮ ਰੇ ਤਾਰੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਖ ਨਿਮਖ ਤੁਮ ਹੀ ਪ੍ਰਤਿਪਾਲ ਹਮ ਬਾਰਿਕ ਤੁਮਰੇ ਤਾਰੇ ਜਿਹ ਬਾਰੇਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖ ਹੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖ ਹੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਜ ਰਹਾਂ ਜਗਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜ ਹੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹਿ ਨਾ ਕੋਏ

ਯਾਦ ਕਰੇ ਦਾਤਾ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਜਿਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜ ਤੀਰਥ ਨਾਵਾਂ ਜੇ ਤਿਸ ਭਾਵਾਂ ਵਣ ਭਾਣੇ ਕੇ ਨਾਈ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਵਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕਹੇ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦਿਆ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ

ਸੁਣਿਆ ਈਸ਼ਰ ਬ੍ਰਹਮਾ ਅੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਭਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਸਰਾ ਗੁਣਾਂ ਕੇ ਗਾ ਸੁਣਿਆ ਸੇ ਕਬੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰ ਤੋਂ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮਕੈ ਸਾਧ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੂਖ ਦੁਆ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸਨ ਬੰਧ

ਓਂਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗੜਬੜ ਅਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਗਾਹੀ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਾਇਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗੜਬੜ ਅਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਗਾਇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਅਸੰਖ ਲੋ ਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੁਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਇ ਜ ਫੁਰਮਾਏ ਤਿਵ ਤਾਹੇ ਜੇਤਾ ਕੀਤਾ ਤੇਤਾ ਨਾਉ ਬਣਨਾ ਵੈ ਨਾਹੀ ਥਾਉ ਕੁਦਰਤ ਕਵਣ ਕਾਮ ਵਿਚਾਰ ਵਰ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਲਏ ਪਾਣੀ ਧੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਧੋਏ ਭਰੀਐ ਮਤ ਬਾਬਾਂ ਕਾ ਸੰਗ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਿਤ ਕਰ ਕਰਨਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੁ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੁਹਾਸਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਭਗਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨ ਕੋਈ ਜਾ ਕਰਦਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਕਾਂ ਕਿਵ ਸਾਲਾਈ ਕਿਉਂ ਕਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪਾਂ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਊੜ ਕੂੜ ਕਪਾਲ ਸਕੇ ਵੇਦ ਕਹਿਣ ਕਵਾਤ ਸਸ ਅਠਾਰਾਂ ਕਹਿਣ ਕਿਤੇਬਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਬਿਨਾਸੂ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹੀ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਾਰਣ ਕਿਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੈ ਕੋਏ ਤੇ ਸੂਚੇ ਕਹੋ ਜਾਣੈ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋ ਦੈ ਪਾਰ ਕੇਤਿਆ ਗਣਤ ਨਹੀਂ ਵਿਚਾਰ
ਕਿਤੇ ਖਬ ਟਹਿਵੇ ਕਾਰੂ ਕਿਤੇ ਲੈ ਲੈ ਮੁਕੁਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁਖ ਭੁਗ ਸਦ ਮਾਰੂ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਬਾਣੈ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖਹੇ ਸੇ ਪੇ ਕਹੀ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲਾ ਵੈ ਮੁੱਲ ਲੈ ਜਾਹੀ ਅਮੁੱਲ ਪਾਈ ਅਮੁੱਲਾਂ ਸਮਾਹੀ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲੈ ਬੁਲਾਈ ਆਖਹੇ ਵੇਦ ਪਾਠ ਪੁਰਾਣ ਆਖਹੇ ਪੜ੍ਹੇ ਕਰੇ ਬਖਿਆਣ ਆਖੇ ਬਰਮੇ

ਨਾਨਕ ਜਾਣੈ ਸਾਚਾ ਸੋਈ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਰਗਾਵਾ ਰੰਗਾਵਾਰ। ਸੋ ਦਰ ਕਿਹਾ ਸੁ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣਹਾਰੇ। ਕੇਤੇ ਰਾਗ ਪਰਿਸੰ ਕਹੀ ਅਨ, ਕੇਤੇ ਗਾਵਣਹਾਰੇ। ਗਾਵੈ ਤੋ ਨ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚੇਤ ਗੁਪਤ ਲਿਖ ਜਾਣਹਿ, ਲੇਖ ਲਿਖ ਧਰਮ ਵਿਚਾਰੀ। ਗਾਵਹਿ ਈਸ਼ਰ ਬ੍ਰਹਮਾ ਦੇਵੀ, ਸੋਹਨ ਸਦਾ ਸਵਾਰੇ। ਗਾਵਹਿ ਇੰਦਨ ਦਾਸਨ ਬੈਠੇ, ਦੇਵਤਿਆਂ ਦੇ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਦੀ ਸੰਤੋਖੀ, ਗਾਵੈ ਵੀਰ ਕਰਾਰੀ। ਗਾਵਨ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵੈ ਮੋਹਣੀਆ ਮਨ ਮੋਹਣ, ਸੁਰਗਾ ਮਚ ਪਾਇਆ ਲੈ। ਗਾਵਨ ਰਤਨ ਪਾਏ ਤੇਰੇ, ਅੱਠ ਅੱਠ ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੀ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਤਾਰੇ। ਸਹੀ ਤੁਧ ਨੂੰ ਗਾਵੈ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਹੋ ਪਾਈ। ਕਰ ਕਰ ਵੇਖੈ ਗੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਬਦ ਜੋੜੀ, ਧਿਆਨ ਕੀ ਕਰੈ ਬਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤਿਸ ਆਦੇਸ਼, ਆਦ ਨੀਲ ਅਨਾਦ ਅਨਾਹਤ। ਜੁਗ ਜੁਗ ਕੋਏ ਭੁਗਤ ਗਿਆਨ ਦੈ ਭੰਡਾਰਨ, ਗੜਗੜ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾਨਕੀ, ਰਿੱਧ ਸਿੱਧ ਅਬਰਾ ਸਾਧ। ਸੰਯੋਗ ਵਿਯੋਗ ਦੋਇ ਕਾਰ ਚਲਾਵੈ, ਲਿਖੇ ਆਵੈ ਭਾਗ। ਆਦੇਸ਼ ਦਸ ਆਦੇਸ਼, ਆਦ ਨੀਲ ਅਨਾਦ ਅਨਾਹਤ। ਜੁਗ ਜੁਗ ਕੋਵੇ ਏਕਾ ਮਾਈ ਜੁਗਤ ਵਿਆਹੀ, ਤਿੰਨ ਚੱਲੇ ਪ੍ਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਵਾਣ। ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਡਾਣ। ਆਦੇਸ਼ ਦਸ ਆਦੇਸ਼, ਆਦ ਨੀਲ ਅਨਾਦ ਅਨਾਹਤ। ਜੁਗ ਜੁਗ ਕੋਵੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਕਾਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਦਿਸ ਆਦੇਸ਼, ਆਦ ਨੀਲ ਅਨਾਦ ਅਨਾਹਤ। ਜੁਗ ਜੁਗ ਕੋਵੇ ਇੱਕ ਦੂਜੀ ਪਾਉ ਲੱਖ ਹੋ ਹੈ, ਲੱਖ ਹੋ ਮੈਂ ਲੱਖ ਵੀਸ। ਲੱਖ ਲੱਖ ਗੇੜਾ ਆਖੀਆਂ, ਏਕ ਨਾਮ ਜਗਦੀਸ਼।

ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਰਾਤੀ ਰੁੱਤੀ ਸਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਦਿਸ ਵਿੱਚ ਧਰਤੀ ਸਾਭ ਰੱਖੀ ਧਰਮਸਾਲ, ਦਿਸ ਵਿੱਚ ਜੀ ਜੋਤ ਕੇ ਰੰਗ, ਦਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨਿਸ਼ਾਨ, ਕਛ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਵਰਵੇਂ ਕਾਟ ਘੜੀਐ ਰੂਪ ਰੰਗ ਕੇ ਵੇਸ਼। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਅੰਧ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਦ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵਦਾਨ ਮੁਨ ਕੇਤੇ, ਕੇਤੇ ਰਤਨ ਸੰਬੰਧ, ਕੇਤੀਆਂ ਵਾਣੀ ਕੇਤੀਆਂ ਬਾਣੀ, ਕੇਤੇ ਬਾਤ ਨਰਿੰਬ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿੱਥੇ ਨਾਦ ਵਿਨੋਦ ਕੋਟ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਜਿੱਥੇ ਕਾਟ ਘੜੀ ਹੈ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀ, ਜੀ ਕੋ ਕਹੈ ਪਿਛੈ ਪਛਤਾਹੀ, ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਜਿੱਥੇ ਘੜੀ ਹੈ ਸੁਰਸ ਦੈ ਕੀ ਸ਼ੁੱਧ। ਕਰਮ ਖੰਡ ਕੀ ਬਾਣੀ ਜੋਰ, ਜਿੱਥੇ ਹੋਰ ਨਾ ਕੋਈ ਹੋਰ, ਜਿੱਥੇ ਜੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਦਾਗੇ ਰੂਪ ਨਾ ਕਥਨੇ ਜਾਹੇ, ਨਾ ਹੋ ਮਰਹਿ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਕ, ਰਹਿ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬ੍ਰਹਮੰਡ, ਜੀ ਕੋ ਕਥੈ ਤੰਤ ਨ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰੂ, ਜਾਤ ਬਹਾਰ ਤੀਰ ਜਿ ਸੁਨਿਆਰੂ, ਅਹਰਣ ਮਤ ਬੀਦ ਹਥਿਆਰ, ਪਾਉ ਖਲਾਗਨ ਤਪਤਾਉ, ਭਾਂਡਾ ਪਾਉ ਅੰਮ੍ਰਿਤ ਤਿਤ ਢਾਲ, ਘੜੀਐ ਸਭ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ।

ਜਾਪ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸ਼ਬਦ ਛੰਦ ਤਵ ਪ੍ਰਸਾਦ ਚੱਕਰ ਚਿਹ ਨਰ ਬਰੰਜਾ ਤਿਰ ਪਾਤ ਨਹਿੰਦੇ ਰੂਪ ਰੰਗ ਅਰ ਦੇਖ ਬੇਖ ਕਉ ਕਹਿ ਨਾ ਸਕਤ ਗਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋ ਜ ਕਹੇ ਜੈ ਕੋਟ ਇੰਦਰ ਇੰਦਰਾਣ ਸਾਹ ਸ਼ਾਨ ਗਣ ਜੈ ਤ੍ਰਿਪਵਨ ਮੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਸ਼ੰਭ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਅਪਾਰੇ ਨਮਸਤੰਗ ਸੋਈ ਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਾਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਵੇ ਨਮਸਤਾਸਰਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਾ ਸਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਵੇਂ ਨਮੋ ਸਰਵਗਾਉਣੇ ਨਮੋ ਸਰਵਭਾਵਣੇ ਨਮੋ ਸਰਬਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਾਸਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਧਾਰੰਗ ਨਮੋ ਸਰਵਤੰਦੇ ਨਮੋ ਅਸਤਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸਰਾਗੇ ਨਮਸਤੰਗ ਸੁਭਾਗੇ ਨਮੋ ਸਰਵਸੋਖੰਗ ਨਮੋ ਸਰਵਭੋਖੰਗ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਜਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਬੂਹਾਂ ਲੇਖਾ ਪੇਖਾ ਨਾਮ ਹੈ ਕਾਮ ਹੈ ਅਦੇਹ ਪੇਹਾ ਜੀਤਾਂ ਪੀਤਾਏ ਤਰਮਾਨ ਅਨੁਦਾਨ ਤ੍ਰਿਭਰਗਾ ਸਰਗਾਇਆ ਨੀਲਾ ਨਾਦਾ ਜਯਾ ਜਾਦੈ ਜਨਮ ਵਰਣ ਭੂਤ ਪਰਣੈ ਅਗਾਂਜੈ ਪਾਂਜਾ ਚੂਜੈ ਜਾਂਜੈ ਮੀਖਰ ਫੀਖਾਂ ਦੰਦ ਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਹ ਅਨੰਤ ਹੈ ਮਹਾਂਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਕ ਹੈ ਕਰਮ ਪਰਮ ਹੈ ਅਜੀਤ ਹੈ ਪੀਤ ਵਾਹ ਗਾਹੈ ਮਾਨ ਨਿਦਾਨ ਨੀਕ ਹੈ ਬ੍ਰੇਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਵਮਾਨੇ ਸਮਾਧਿ ਨਦਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਲ ਕਾਲੇ ਨਮੋ ਸਰਵਪਾਲੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਅਨੰਗੀ ਅਨਾਥਿ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਪ੍ਰਭੰਗੀ ਪਰਮਾਤੇ ਸਮਾਧਿ ਬਭੂਤੇ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬਿਰਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਯੋਗ ਯੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਾ ਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਦਰ ਦੰਗਾ ਗੰਗੋ ਕਰਤਾ

ਮਾਤੋ ਬਰਾਜੀ ਸਮਾਤਾ ਸਦਾ ਮੰਗਤੇ ਰਾਜੋਰ ਜਾ ਸ੍ਰੀ ਸ਼ੰਭ ਜਲਿਹਾਂ ਥਲਿਹਾਂ ਪਿਤਾ ਵੇਹਾਂ ਪ੍ਰਭੂਆਂ ਜੂਹਾਂ ਦੇ ਸਾਪੇ ਸਹਿ ਭਜੰਗ ਪ੍ਰਜਾਤ ਸ਼ੰਭ ਅਗਾਧੇ ਅਬਾਧੇ ਨੰਦੀ ਸਰੂਪੇ ਨਮੋ ਸਰਬਮਾਨੇ ਸਮਾਤੀ ਨਦਾਨੇ ਨਮਾਜ਼ ਤੁੰ ਨਰਨਾਥੇ ਨਮਾਜ਼ ਤੁੰ ਪਰਮਾਥੇ ਨਮਾਜ਼ ਤੁੰਗਾ ਗੰਜੇ ਨਮਾਜ਼ ਤੁੰਗਾ ਪੰਜੇ ਨਮਾਜ਼ ਤੁੰਗਾ ਕਾਲੇ ਨਮਾਜ਼ ਤੁੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਵ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸਰਵੋਖ ਸੋਖੇ ਨਮੋ ਸਰਵਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰ ਨਮੋ ਸਰਵ ਪ੍ਰੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ਟੰ ਨਮੋ ਸਰਵ ਕ੍ਰਿਸ਼ਟੰ ਨਮੋ ਸਰਵ ਰੰਗੇ ਦਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਧਾਰ ਦਿਸ ਦਿਨ ਨਿਵਾਸੀ ਚਰਬਟ ਛੰਦ ਦਗ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਜਲ ਭੋਗੇ ਅਜਲ ਰਾਜੇ ਅਟਲ ਸਾਜੇ ਅਖਲ ਧਰਮੰ ਲਾ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਪਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਦਾ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਪਾਰ ਸਰਵ ਮਾਨ ਧਰਮਾਨ ਦੇਵ ਬੇਵਾਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਗੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਪ੍ਰਸਾਲ ਨਾਮ ਠਾਮ ਨਾ ਜਾਤ ਜਾ ਕਰੂ ਬ੍ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋ ਨਾਦ ਸੇਖ ਦੇਸ ਔਰ ਨਾ ਬੇਸਿਆ ਕਰੂ ਬ੍ਰੇਖ ਨਾ ਰਾਗ ਜਤਰ ਤਤਰ ਦਿਸਾ ਬੇਸਾ ਹੋਏ ਫੈਲਿਓ ਅਨੁਰਾਗ ਨਾਮ ਕਾਮੀਨ ਪੇਖਤ ਤਾਮੂ ਨਹਿ ਜਾਏ ਸਰਵ ਮਾਨਸ ਸਰਵਤਰ ਮਾਨਸ ਦੈਵ ਮਾਨ ਤਾਏ ਏਕ ਮੂਰਤਾ ਨੇਕ ਦਰਸ਼ਨ ਹਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਨ ਅੰਤ ਕੋ ਬ੍ਰੇਕ ਦੇਵ ਪੇਵ ਨਾ ਜਾਨੀ ਜੇ ਬੇਦੌਰ ਕਦੇਵ ਰੂਪ ਰੰਗ ਨਾ ਜਾਤ ਪਾਤ ਸੁਜਾਨੀ ਕਹਿ ਜੇ ਬਹੁ ਤਾਤ ਮਾਤ ਨਾ ਜਾਤ ਜਾ ਕਰੂ ਜਨਮ ਵਰਣ ਬਹੀਨ ਚੱਕਰ ਬੱਕਰ ਫਿਰ ਚਦਰ ਜਾ ਕੋ ਮਾਨਹੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜਹ ਜਾਪ ਆਦਿ ਦੇਵ ਨਾਦ ਮੂਰਤ ਥਾਪਿਓ ਸਭੇ ਜਹ ਥਾਪ ਪਰਮ ਰੂਪ ਪ੍ਰੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸ਼ਵ ਰਜੋ ਸੁਯਮ ਪਵਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਲ ਪੁਰਖ ਦੇਸ ਧਰਮ ਧਾਮ ਸੁਪਰਮ ਰਹਿਤ ਪੂਤਲ ਕਪੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਬੰਜਨ ਮੁਕਤ ਦਾ ਇਕ ਕਾਮ ਆਪ ਰੂਪ ਅਮੀ ਕਨ ਸਦ ਇਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨ ਆਤਮੇਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋਬਰਤ ਪਾਰ ਸਰਬ ਗੰਤ ਸਰਬ ਹੰਤ ਸਰਬ ਧਿਆਨ ਭੇਖ ਸਰਬ ਸਾਸਤ੍ਰ ਨ ਜਾਨੀ ਜੇ ਰੂਪ ਰੰਗ ਹਰ ਰੇਖ ਪਰਮ ਵੇਦ ਪੁਰਾਣ ਜਾ ਕਹੇ ਨੇਤ ਪਾਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਈ ਬਹੁ ਚਿਤ ਮਦ ਪਾਰ ਸ਼ੰਭ ਪ੍ਰਸਾਦਿ

ਚਦਰ ਜਗਰ ਕਰਦਾ, ਜਦਰ ਜਗਰ ਹਰਦਾ, ਜਦਰ ਜਗਰ ਦਾਨੇ, ਜਦਰ ਜਗਰ ਜਾਨੇ, ਜਦਰ ਜਗਰ ਵਰਦੀ, ਜਦਰ ਜਗਰ ਭਰਦੀ, ਜਦਰ ਜਗਰ ਪਾਲੇ, ਜਦਰ ਜਗਰ ਕਾਲੇ, ਜਦਰ ਜਗਰ ਪਾਸੇ, ਜਦਰ ਜਗਰ ਵਾਸੇ, ਚਤਰ ਚੱਕਰ ਮਾਨੇ ਐ, ਚਤਰ ਚੱਕਰ ਦਾਨੇ ਐ, ਜਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਬਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਹੇ ਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰ ਹੈ ਪਵਿੱਤਰੈ ਪ੍ਰਤਿਸ਼ਠਾ ਦਿਸ਼ਾ ਦ੍ਰਿਸ਼ਾ ਕ੍ਰਿਸ਼ਾ ਭਗਵਤੀ ਛੰਦ ਦਉ ਪ੍ਰਸਾਦ ਗਤ ਦੇ ਕਿ ਆਸ਼ਚ ਦੇਸਾ ਕਿ ਅਬਜ ਪੇਸ਼ਾ ਕਿ ਅਗੰਜ ਕਰਮ ਕਿ ਅਬਜ ਭਰਮ ਕਿ ਅਬਜ ਲੋਕ ਕਿ ਅਦ ਸੋਕ ਕਿ ਅਬਦੂਤ ਵਰਣੈ ਕਿ ਅਬੂਤ ਕਰਨੈ ਕਿ ਰਾਜੰ ਪ੍ਰਭਾ ਕਿ ਧਰਮੰ ਤੁਜਾਏ ਕਿਆ ਸ਼ੋਕ ਵਰਣੈ ਕਿ ਸਰਵਾ ਵਰਣੈ ਕਿ ਜਗਦੰ ਗ੍ਰਦੀਆਂ ਕਿ ਸਤਰੰਗ ਸਤਰੀਆਂ ਕਿ ਬ੍ਰਹਮੰ ਸਰੂਪ ਕਿ ਅਨਭਾਨੂਪ ਹੈ ਕਿ ਆਦਿ ਦੇਵ ਕਿ ਆਪ ਪੇਵੈ ਕਿ ਚਤਰੰਗ ਮਹੀਨਾ ਕਿ ਕਹਿ ਦੀਨਾ ਕਿ ਰੋਜ ਰਜਾ ਕਰ ਹੀ ਮਿਰਹਾ ਕਹਿ ਕਿ ਬਾਕ ਬੇਐ ਵੈ ਕਿ ਗੈ ਬੁਲ ਗੈ ਵੈ ਕਿ ਆਪ ਬੁਲ ਗੁਨਾਹ ਹੈ ਕਿ ਸ਼ਾਹ ਨਿਸ਼ਾਏ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਉਣ ਹੈ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਪੇਸ਼ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਬਾਹੋ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਪੇਸ਼ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਬੰਕਲੀ ਮੈਂ ਕਿ ਬਰਮੰਗ ਫਹੀ ਮੈਂ ਕਿ ਆਕਲੋ ਲਾਮੈਂ ਕਿ ਸਾਹਿਬ ਕਲਾਮੈਂ ਹੈ ਕਿ ਹੁਸਨੋ ਵਜੂਆ ਤਮਾਮ ਰਜੂ ਹੈ ਹਮੇਸ਼ਲ ਸਲਾਮੈਂ ਸਲੀਕਤ ਮਦਾਮੈਂ ਗਨੀਮਲ ਸਕਸਤਾ ਗਰੀਬਲ ਪਰਸਤਾ ਹੈ ਬੁਲੰਦਲ ਮਕਾਨਾ ਜਮੀਨ ਹੋਏ ਜਮਾਨਾ ਹੈ ਤਮੀਜਲ ਤਮਾਮੈਂ ਰਜੂਅਲ ਨਦਾਨਾ ਹੈ ਹਰੀ ਫਲ ਹਰੀ ਮਹਿਰ ਜਾ ਕਿ ਯਕੀਨਾ ਹੈ ਨੇਗਲ ਦਰਾਂਗਾ ਪੇਦਾਂ ਪਾਂਗਾ ਹੈ ਜੀ ਜਾਣ ਵਾਜ ਹੈ ਗਨੀਮਲ ਖਰਾਜ ਹੈ ਨਿਰੋਗਤ ਸਰੂਪ ਹੈ ਨਿਰਮੁਕਤ ਪ੍ਰਭੂਤ ਹੈ ਪ੍ਰਭੁਤ ਪ੍ਰਵਾਹ ਹੈ ਸੰਯੁਕਤ ਸਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਇਸ ਵਸਤੁ ਪਰਾਜ ਹੈ ਸਦਾ ਸਰਬਸਾਜ ਹੈ ਸਮਾਸ ਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਵਾਸ ਸਰੂਪ ਹੈ ਗਾਦ ਅਨੂਪ ਹੈ ਅੰਗਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਦਰਬੰਗੀ ਦਰਗਾਮੇ ਦਰਬਰਗੰਗ ਦਰਵਾਦੇ ਗੰਜੇ ਅਗਾਦੇ ਸੁਭੰਗ ਸਰਵਭਾਗੇ ਸੁਸਰਬਾਨ ਰਾਗੇ ਪ੍ਰਭੁਕਤ ਸਰੂਪ ਹੈ ਸਜਾ ਸ਼ੂਦਾ ਕਿ ਨਰਕੰ ਪ੍ਰਣਾਸ ਹੈ ਪ੍ਰਤਿਉਲ ਪ੍ਰਵਾਸ ਹੈ ਨਿਰੋਗਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਬੇਖਾ ਲੇਖ ਹੈ ਪਰਮਾ ਕਰਮਾ ਨਾਦ ਜੁਗਾਦਾ ਜੈ ਅਭੈ ਭੂਦੈ ਤੂਦੈ ਨਾ ਸਭ ਦਾਸ ਦੰਦ ਬੰਧ ਹੈ ਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚੰਤ ਹੈ ਸੁਨੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਟਾਹ ਗਾਇ ਸੰਭ ਹੈ ਗਮ ਹੈ ਨੀਲਾ ਨਾਦ ਹੈ ਨਿਤ ਸੁਨਿਤ ਜਾਤ ਜਾਦ ਹੈ ਚਰਪਟ ਛੰਦ ਤਵ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਬਲ ਛੰਦ ਤਵ ਪ੍ਰਸਾਦ ਨਮੋ ਨਰਕ ਨਾਸ਼ੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਗਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਦਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਗੰ ਸ੍ਰੀਗੰ ਮਿੱਤੋ ਮੀਗਾਏ ਸਦੈਵੰ ਪ੍ਰਵਾਹੇ ਜੈ ਅਜਾਏ ਭਗਵਤੀ ਛੰਦ ਦਵ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇ ਸੁਲ ਸਲਾਮ ਹੈ ਸੁਰੇ ਸਮਾਜ ਸੁਲ ਸਲਾਮ ਹੈ ਸਦੈਵਲ ਕਾਮ ਹੈ ਨਿਰਵਾਲ ਸੁਰਮ ਸਾਹਿਬ ਕੇ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਕਰਿਆਂਦਾ ਹੈ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਰਾਸ ਲਿਪਕਨ ਹੈ ਕਲੰਕੰ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਿਆਜ ਕਰੀਮ ਹੈ ਸਮਾਜ ਤੁਲ ਜਵਾਹ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਤਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਭਗਤ ਸਰੂਪ ਹੈ ਪ੍ਰਜੋਤ ਅਨੂਪ ਹੈ

ਪਾਤਸ਼ਾਹੀ ਦਸਵੇਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਜਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਸ਼ਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੁਧਮ ਦੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝ ਭਰਿਆ ਮਰਨ ਕਾਲ ਕਾ ਦਰਾਸ ਦੇ ਭਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀਆ ਸੋਜ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਦਮੋਹਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਅਵਧਰਾ ਕਾਲ ਪਾਏ ਸਭ ਜੁਗ ਅਵਧਰਾ ਕਾਲ ਪਾਏ ਕਰ ਵਿਸ਼ਨ ਬਰਗਾਸਾ ਸਕਲ ਕਾਲ ਗਾਗੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਸ਼ਨ ਬਜਾਇਓ ਆਦਿ ਅੰਤ ਕੈ ਅਵਤਾਰਾ ਸ੍ਰੀ ਗੁਰੂ ਸਮਝਿਓ ਹਮਾਰਾ ਸਕਲ ਪ੍ਰਜਾਜਨ ਆਪ ਸਵਾਰੀ ਸਿਵਕਨ ਸਕਲ ਪ੍ਰਜਾਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਬਦ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਗੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਗੜ ਗੜ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਦਰਤ ਤਵ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰਾ ਤਨਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾਂ ਕਉ ਕਰ ਮਹਾਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿ ਸਦਾ ਸੇਵੋ ਨਿਰੰਕਾਰ ਕਾ ਚਿੰਤਨ ਹੈ ਪੈਵੋ ਆਪ ਆਪਣੀ ਬੁੱਧ ਹੈ ਜੇਤੀ ਮਰਨਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਿਹੇ ਵਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸਿਧਜ ਕੇਨੀ ਉਤਪੁਜ ਖਾਨ ਬਹੋਰ ਰਜ ਦੀਨੀ ਕਹੂੰ ਫੂਦਰਾ ਜਾਵਾ ਬੈਠਾ ਕਹੂੰ ਸਿਮਟ ਭਇਓ ਸੰਗਰ ਗੈਠਾ ਸਗਰੀ ਸੇਠ ਦਿਖਾਏ ਜੰਪਵ ਆਜ ਜਗਾ ਸਰੂਪ ਸੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਕਰੋ ਤੁਸੀਂ ਦੇਵ ਬਦਲਵਾਤਾ ਸਕਲ ਮਲੇਸ਼ ਕਰੋ ਰਣਘਾਤਾ ਜੀ ਅਸ ਤੋਤਾ ਸਰਣੀ ਪਰੇ ਦਿਨ ਕੇ ਦੁਸ਼ਟ ਦੁਖਤਾਵਾ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਈ ਹੈ ਦਾ ਕੇ ਕਾਲ ਨਿਟ ਨਹੀਂ ਆਇਆ ਹੈ ਰੱਛਾ ਹੋਈ ਤਾਹੀਂ ਸਭ ਕਾਲਾ ਦੁਸ਼ਟ ਰਿਸ਼ਟ ਰਹਿ ਦਿਗਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰਿਓ ਦਾਗੇ ਦਾਪ ਤਨਕਮ ਹਰਿਓ ਰਿਧ ਸਤਿਕਰਮ ਸਭ ਹੋਈ ਦੁਸ਼ਟ ਸ਼ਾਹ ਸਤਿਕ ਨ ਕੋਈ ਏਕ ਵਾਰ ਚੰਦਰ ਵਾਰਾ ਕਾਲ ਬਾਜ ਵਾਰਾ ਚੰਦ ਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੋ ਦੇ ਰਹਾ ਖੜ ਕੇ ਤਮਾ ਸਰਣ ਤਿਹਾਰੀ ਆਪ ਹਾਦ ਲਿਓ ਬਾਰੀ ਸਰਵਠਾਰਮ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ

ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਦੇ ਜਾਣੀ ਸੁਣ ਤੇ ਪਨੀਤ ਕਹਿ ਦੇ ਪਵਤ ਸਤਿਗੁਰ ਆਇਆ ਪਰ ਪੂਰੇ ਬਿਨਵੰਤ ਨਾਨਕ ਗੁਰਜਨ ਲਾਗੇ ਵਾਜੇ ਅਨ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਉਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਮਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਵਾਜੋਂ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਸਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ

ਗੁਰ ਦੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਬਾਬੇ ਬਾਬੇ ਦੱਸ ਜਾਂਦੇ ਸਨੋਰ ਕਾ ਘੜੇ ਵਿਚਾਰਿਆ ਇੱਕ ਪਰਮ ਪੂਨੇ ਫਿਰਾਦਿਆ ਜਿਸ ਇੱਕ ਨਾਮ ਰੰਗ ਸਵਾਰਿਆ ਗੁਰਪ੍ਰਸਾਦੀ ਮਨ ਪੈ ਨਿਰਮਲ ਜਨਾ ਪਾਣ ਭਾਵੇ ਕਹੇ ਨਾਮ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਗੇਰੀ ਕਿਤ ਦੁਆਰੇ ਪਾਈਏ ਤਨ ਮਨ ਤਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥੇ ਹੋ ਅਗਤ ਕਹਾਣੀ ਇਹ ਮਾਨ ਚਾਂਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਹਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਜਿਹਨੇ ਕੀਤੀ ਜਿਹਨ ਠਗੌਲੀ ਪਾਈਆ ਗੁਰਬਾਣ ਕੀਤਾ ਦਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੁਸਾ ਹਰ ਸਮਾਲੇ ਏਕ ਡੰਬ ਦੂਜ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਤਲਾਈ ਹੈ ਐਸਾ ਕੰਮ ਮੂਲੇ ਨਾ ਕੀਚਾ ਜੋ ਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜੰਤ ਸਭ ਖੇਲ ਤੇਰਾ ਗਿਆ ਗੋ ਅਖ ਵਖਾਣੇ ਆਖੇ ਦਾ ਵਿਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੁਪਾਈ ਇੱਕ ਵੇਖ ਬਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪਤ ਉੱਠਾ ਜਨੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇ ਭਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕਨਿਓ ਦੇਖੀ ਵਾਲੋ ਨਿਕੀਏ ਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਜਲਾਹੀ ਦੇਵ ਜਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਜਲਾਹੀ ਦੇਵ ਜਲਾਂ ਜਿੰਨਾ ਮਾਰਗ ਪਾਵੇ ਗੁਰ ਕਿਰਪਾ ਜਿੰਨਾ ਮਿਲਾਏ ਹਰ ਹਰ ਸਵਾਦ ਤੇ ਆਪ ਹੀ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸ਼ਬਦ ਸੁਹਿਲਾ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈਮਾਂ ਨੂੰ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਦਿਆਇਆ ਹਰਦਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਦਿਆਇਆ

ജീയോ നിർമ്മലഭാരോ നിർമ്മലഭാരത നിർമ്മല ജീവോ നിർമ്മൽ സദ്ഗുരുതെ കരുണീകമാണി ഗുഡ്കി സ്വയപഞ്ചനാഹി മനസാസമാണി ജനമൃത്യുഞ്ജി നിക്കട്ടയാ പളി ശ്രീവണാരേ കഹ നാനക ജനമന നിർമ്മലോ സദർഹേ ഗുരുനാലേ ജേ കോ സേഖ ഗുരു സേതി സന്മുഖ ഹോവേ സന്മുഖ സേഖോ ഈ ജീയോ രഹേ ഗുരുനാലേ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਗਰ ਨ ਜਾਣੈ ਕੋਇ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖੋਇ ਜੇ ਕੋ ਗੁਰ ਤੇ ਬਿਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਸੈ ਕੋਈ ਪੁੱਛੋ ਵੇ ਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਗੱਚੀ ਹੈ ਬਾਣੀ ਬਾਣੀ ਦਾ ਗੱਚੀ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ ਕਹਿੰਦੇ ਗੱਚੇ ਸੁਣਦੇ ਗੱਚੇ ਗੱਚੀ ਆਗ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੁ ਨ ਜਾਣੀ ਜਿਤ ਜਿਨ ਕਹਿ ਲਾਇਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਰੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਦਾ ਪੋ ਬਾਈ ਕਹਿ ਕਰਦਾ ਪੇ ਹੁਕਮ ਵਰਦਾਏ ਹੁਕਮ ਵਰਦਾਏ ਆਪ ਵੇਖੈ ਗੁਰਮੁਖ ਸਿਵ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਦਾ ਆਪੇ ਹੁਕਮ ਵਜਾਏ ਸਿਮਰਤ ਸਾਸਤ੍ਰ ਪੁਨ ਬਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਹੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਧਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਦੇਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਦਤ ਪਾਏ ਜਿਸਨੂੰ ਅਣਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਬ੍ਰਿਤ ਬਾਲ ਕਰੇ ਸੋ ਕਮਨ ਵਿਸਾਰੀ ਹੈ ਮਨੋ ਕਮ ਵਿਸਾਰੀ ਹੈ ਬੜਦਾ ਤਾਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕੇ ਪਹੁੰਚ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕ ਬੜਦਾਤਾ ਸੋ ਕਮਨ ਵਿਸਾਰੀ ਹੈ ਜੈਸੀ ਅਗਨ ਉਧਰ ਮਹਿ ਤੇ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਨ ਸਭੇ ਕੋ ਜਿਹੀ ਕਰਦਾ ਖੇਤ ਰਚਾਇਆ ਜਾਂ ਤੇ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜ ਦਰ ਵਿਸਰੈ ਮੋਹ ਬਜੈ ਬਹੁ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਸਾਹਿਬ ਜਿਨ੍ਹਾਂ ਲਿਵ ਲਾਗੀ ਦਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵੀ ਟੁਰ ਹੈ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲੈ ਜਿਸਨੋਂ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਦਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਭਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰਾ ਨ ਜਪਿਓ ਜੀਓ ਲਾਇ ਕੱਢਿਓ ਦਿਹਾਣੀ ਇਹ ਧਨ ਤਿਨਾ ਮਿਲਿਆ ਜਨ ਅਰਜਨ ਰੱਬੇ ਬਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੋਆ ਬਣ ਜਾਰਾ ਸਤ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪੇ ਜੀਓ ਲਾਹ ਖੱਟੇ ਦਿਹਾੜੀ ਇਹ ਧਨ ਤਿਨਾ ਮਿਲਿਆ ਜਨ ਹਰਿਆਪੇ ਬਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੋਆ ਬਣ ਜਾਰਾ ਏ ਰਸਨਾ ਤੂੰ ਅੰਦ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਦਿਖਤਾ ਜਜਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਦ੍ਰਿਸ਼ਨ ਲੱਗ ਆਏ ਇਹ ਹਰ ਰਸ ਗਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ ਕਹੇ ਨਾਨਕ ਹੋਰ ਅੰਦ ਰਸ ਵਿਸਰੇ ਯਾਰ ਵਸੈ ਮਨ ਆਏ ਇਹ ਸ੍ਰੀ ਰਾਮ ਮੇਰੇ ਹਰ ਤੋਂ ਮੈਂ ਜੋ ਰੱਖੀ ਦਾਦੀ ਜਗ ਮੈਂ ਉਜਰੈ ਇਹ ਰਸਨਾ ਆਤਮਾ ਅੰਦਰ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਖਿੱਤਾ ਜੇ ਚਰ ਹਰ ਰਸ ਭੱਲੇ ਨਾ ਪਾਏ
ਹਰ ਰਸ ਪਾ

ਬਹੁੜ ਨਾ ਦ੍ਰਿਸ਼ਨਾ ਲੱਗ ਆਏ, ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋ ਰਾਧ ਰਸਭ ਬਿਸਰੇ ਜਾਂ ਹਰ ਵਸੈ ਮਨ ਆਏ। ਇਹ ਸ੍ਰੀ ਦਾ ਮੇਰੇ ਹਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ, ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ। ਹਰਿ ਆਪੇ ਮਾਤਾ ਆਪੇ ਪਿਤਾ ਜਨ ਜੀਓ, ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਪੂਜਿਆ ਜਾ ਵੇਖਾਂ, ਜੇ ਕਹੇ ਹਰਿ ਬਿਨ ਵਰਨਾ ਕੋਈ।

ਪਹਿਆ ਰੂਪ ਨਜ਼ਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾਂ ਵਿਖਾਰ ਕਹਿ ਰਬ ਨਾ ਕੋਈ ਕਹਿ ਨਾਨਕੇ ਨੇ ਤਰਾਂ ਦਿਸੇ ਸਤਿਗੁਰ ਮਿਲਿਆ ਦੇ ਬਦਰਟ ਹੋਈ। ਇਹ ਸਰਵਣ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ, ਸਾਚਾ ਸੁਣਦੇ ਨੂੰ ਬਿਠਾਏ, ਸ੍ਰੀ ਲਾਈ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਬਾਣੀ। ਸਾਚਾ ਲੱਖ ਬਡਾਣੀ ਦਾ ਕੀ ਅਦ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ, ਸਾਚਾ ਸੁਣਦੇ ਨੂੰ ਬਿਠਾਏ, ਸਾਚਾ ਸੁਣਦੇ ਨੂੰ ਬਿਠਾਏ, ਸ੍ਰੀ ਲਾਈ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਬਾਣੀ। ਸਾਚਾ ਲੱਖ ਬਡਾਣੀ ਦਾ ਕੀ ਅਦ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ, ਬਹੋ ਸਾਚਾ ਸੁਣਦੇ ਨੂੰ ਬਿਠਾਏ। ਹਾਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਪਾਵਨੀ ਇਕਨਾਂ ਦਸਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਾਉ ਨਾਵ ਨਿਰਧ ਤਿਸ ਦੰਤ ਨ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ, ਇਹ ਸਾਚਾ ਸੁਹਿਲਾ ਸੱਚੇ ਕਰ ਗਾਵੋ ਗਾਵੋ ਦਾ ਸੁਹਿਲਾ ਕਰ ਸਾਚਾ, ਜਿੱਥੇ ਸਦਾ ਸੱਚ ਦਿਆਵੇ ਸੱਚੋ ਦਿਆਵੇ ਚੰਦ ਦਬਾਵੇ ਗੁਰਮੁਜ ਨਾ ਬਜਾਵੇ, ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਜਿਸਨੂੰ ਬਖਸ਼ੇ ਸੁ ਪਾਵੇ, ਜਿਸ ਬਖਸ਼ੇ ਸੁਜਨ ਪਾਵੇ, ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈਸਰਸੇ ਪੂਰੇ ਗੁਰ ਦੇ ਜਾਣੀ, ਸੁਣਦੇ ਪੁਨੀਤ ਕਰਦੇ ਪਵਿੱਤਰ ਸਤਿਗੁਰ ਹੈ ਪਰ ਪੂਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਦਹਿ ਅਰਦਾਸ ਜੀਓ, ਪਿੰਡ ਸਾਹਿਬ ਤੇਰੀ ਤੁਮ ਮਾਤ ਪਿਤਾ ਬਾਰਕ ਤੇਰੇ ਤੁਮਰੀ ਕੇਰ ਤੁਮ ਸੁਖ ਸੁਨੇ ਜਹਾਨ।

ਵਾਹਿਗੁਰੂ ਸਾਹਿਬ ਜੀ। ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਗੋਸ਼ਟ ਭਈ ਸਾਧਕ ਸੰਗਮ, ਕਾਮ ਕ੍ਰੋਧ ਲੋਭ ਮਾਰਿਆ, ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ।

ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਜਿਹ ਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਨਹੀ ਲਈਐ ਰਹਾਉ ਕੋਟ ਪਰਾਧ ਹਮਾਰੇ ਖੰਡ ਅਨਕ ਵਿਧੀ ਸਮਝਾਵ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸਹਿਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਵਾਲੇ ਤੋਂ ਚੁਕਾ ਲਿਆ, ਤੇਰੇ ਨਾਲ ਰੱਖੇ ਤੇ ਤੇਰੇ ਹੱਥ ਦੇ ਛੱਕਣ ਵਾਲਿਆ, ਇਸ ਨਾਮ ਧਰਮ ਬਹਾ ਲਿਆ।

ਵਿਸਮਾਦਰੁ ਵਿਸਮਾਦ ਰੰਗ ਵਿਸਮਾਦ ਨਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਥਾਂ ਲੱਗੇ ਪ੍ਰਵਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋ ਵਿਸਮਾਦ ਭੁੱਖ ਵਿਸਮਾਦ।

ਭੁੰਦੜੇ ਲਖ ਤੱਕਿਆ ਤਿਉਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਥ ਕਰਮ ਮਿਲੈ ਤਾਂ ਪਾਈਏ ਹੋਰ ਹਿਕਮਤ ਹੁਕਮ।

ਸਤਿ ਸ਼੍ਰੀ ਅਕਾਲ।

ਜੇ ਲੋੜੇ ਚੰਗਾ ਆਪਣਾ ਸਰਕਾਰੀ ਸਦਾਈ ਹੈ ਜੇ ਜੁਰਮਾਨਾ ਪਰ ਖੜੇ ਦਰਵੇਸ਼।

ਕਰਤਾਰ ਜੋਗੀ ਸੁਣ ਧਿਆਵਣ ਜਿੱਤੇ ਹਲਕ ਨਾਮ ਕਰਤਾਰ ਸੁਖ ਮੂਰਤ ਨਾਮ ਨਿਰਜਲ ਕਾਇਆ ਕਾਕਾਰ ਸਤੀਆ ਮਨ ਸੁਣ ਤੋ ਕੁਪਜੈ ਦੇਣ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾ ਜਾਰਾ ਤਿਕੜਿਆ ਰਾ ਖਰਾਬਾ ਵੇਕਾਰ ਇੱਕ ਹੁੰਦਾ ਖਾਏ ਚਲੇ ਸਾਓ ਤਿੰਨਾ ਬਿਕਾਈ ਕਾਰ ਜਲ ਸਲਦੀਆਂ ਪੂਰੀਆਂ ਲੋਹਾਂ ਕਾਰਾ ਕਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿੰਨਾ ਵੀ ਤੇਰੀ ਸਾਰ ਨਾਨਕ ਭਗਤਾ ਪੁਖ

ਕਿਰਪਾ ਜੇ ਆਪਣੀ ਸੰਗੁਰ ਕਾ ਸ਼ਬਦ ਕਮਾਏ। ਨਾਨਕ ਕਹਿ ਸੁਣੋ ਜਨੋ, ਇੱਥ ਸੰਜਮ ਦੁੱਖ ਜਾਏ ਪੌੜੀ ਸੇਖ।

ਪੜੀ ਹੈ ਪੜ ਪੜ ਗੱਡੀਏ ਖਾਸ ਪੜੀਏ ਜਿੱਤੇ ਬਰਸ ਬਰਸ ਪੜੀਏ ਮਾਸ ਪੜੀਏ ਜਿੱਤੇ ਆਰਜਾ ਪੜੀਏ ਜਿੱਤੇ ਤਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਕਣਾ ਚਾਹ

ਕਰਨਾ ਬਾਹਰੇ ਤਾਂ ਧੋਣਾ ਲੈ ਨੀ ਧੰਗ ਦੇ ਮੂਲ ਨਾ ਪੁੱਜਣ ਆਪਣਾ ਅਨੁਭਵਾ ਆਪ ਕਰਾਏ ਦੇ ਹੋ ਢਾਡੀ ਬਾਜੇ ਜਾਂ ਸਮਝਾ ਸਕਾਏ ਦੇ ਬਾਜੇ ਤੁਸੀਂ ਧਿਆਨ ਦੇ।

0: ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਜੋ ਬੇਪੂ ਨਾਨਕ ਵਖਾਣੇ ਬੇਨਤੀ ਸੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਦ ਦਾ ਸੱਚਾ ਹੋਏ ਕੂੜ ਕੀ ਮਲ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ

ਲਾਈਆ ਪੂਰਾ ਲਾਲ ਛੱਡਿਆ ਹੋਰ ਕਿਸਮਤ ਨੂੰ ਝਾਈਆ ਪਲ ਕੇ ਨੂੰ ਪਾਈਏ ਜਿਵੇਂ ਜੀ ਖਾਸ ਕਮਾਈਆ ਜੇ ਹੋਵੇ ਕੋਈ ਲਿਖਿਆ ਤਾਂ ਤੂੰ ਕਿਨਾ ਜੀ ਪਾਈਏ ਮਤ ਥੋੜੀ ਸੇਵ ਲਵਾਈਏ ਮਤ ਥੋੜੀ ਸੇਵ ਲਵਾਈਏ।

0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ ਜਾਤ ਮੈਂ ਜੋਤ ਜੋਤ ਮੈਂ ਜਾਤਾ ਕੁਲਕਲਾ ਭਰਪੂਰ ਰਹਿਆ ਤੂੰ ਸੱਚਾ ਸਹਿਸੀ ਸਵਾਲਿਓ ਦਿਲ ਕੀਤੀ ਤੋਂ ਪਾਰ ਪਿਆ ਉਹ ਨਾਨਕ ਪ੍ਰਤੇਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ

ਮਾਰੀਐ ਜਿਹਾ ਘਾਲੇ ਘਾਲਣਾ ਤੇ ਉਹ ਨਾਮ ਪਚਾਰੀਐ ਹੈ ਐਸੀ ਕਲਾ ਰੱਖੇ ਦੀ ਜਿੱਤ ਦੇ ਗਿਆ ਹਾਰੀਐ ਪੜਿਆ ਸਮੀਆਂ ਵਿਚਾਰ ਕੇ ਵਿਚਾਰੀਐ ਮੋਹ ਥੱਲੇ ਸੋਗੇ ਮਾਰੀਐ ਮੋਹ ਥੱਲੇ

ओए जावे अस कर जाइन रसे कित पल्प के पुल मतम के कम न आवे पत मिटत नी।

0: ਡੱਗ ਕਪਾ ਹੁੱਕ ਥੀਆ ਬਮਨ ਵਟਿਆ ਕਹੋ ਬਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ ਮਹਲਾ ਪਹਿਲਾ
1: ਨਾਏ ਮੰਨੀਏ ਪਤ ਉਪਜੇ ਸਲਾਹੀ ਸੱਚ ਸੂ ਦਰਗੇ ਅੰਦਰ ਪਾਈਏ ਤਗ ਨਾ ਤੁੜ ਪੂਤ ਮਹੱਲਾ ਪਹਿਲਾ
0: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਖੀ ਜੇ ਤਗ ਆਪੇ ਵਤੈ ਵਟ ਧਾਗੇ ਅਵਰਾ ਘਟੈ।

ਸਾਧ ਗੁਰਦਿਆਲ ਸਾਹਿਬ ਕਿਰਪਾ ਕਰੇ ਪਾਤਸ਼ਾਹੀ ਖਾਸ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਉਸਨੇ ਕਾ ਮਹਿਲ ਪਾਏ ਸੀ ਉਸਨੇ ਭਾਵੈ ਸੋ ਕਰੇ ਮਨ ਚੁੰਝਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ ਜਾਏ ਕੋਈ ਗਾਵੈ

ਤੇਰਾ ਦੂਰ ਨਾਨਕ ਕੂੜਿਆ ਭਰਪੂਰ ਮੱਥਾ ਟਿੱਕਾ ਚੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਫੈਰ ਹੋਏ ਪ੍ਰਵਾਨ ਮਲੇਖ ਧਾਨ ਲੈ ਪੁੱਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਤੇ ਨਾ ਜਾਣਾ ਦੇਖਿਆ ਚੌਕਾ ਕੱਢੀ ਕਾ ਰਿਸ਼ਤਰਾਏ ਬੈਠੇ ਕੁੜਿਆ।

ਲੰਬੀ ਸਿਹਤ ਚਲਾਏ ਦਾ ਆਪੇ ਤੇ ਵਡਿਆਈ ਆਪੇ ਨੀ ਕਰਮ ਕਰਾਏ ਦਾ ਵੱਡਾ ਵੱਡਾ ਵਡਮੇਜ ਨੇ ਸਿਰੇ ਧੰਦੇ ਲਾਏ ਦਾ ਨਗਰ ਪੱਟੀ ਦੇ ਕਰੇ ਸੰਤਾਨਾ ਘਰ ਚਲਾਏ ਦਾ ਦਰਮੰਦਰ ਭੇਟਣਾ ਪਾਏ ਦਾ ਦਰਮੰਦਰ ਭੇਟਣਾ।

0: ਨਾਨਕ ਕੇ ਸੋ ਮਿਲੇ ਵਿਖਤੇ ਕਾਲੇ ਦੇ ਮਹਲਾ ਪਹਿਲਾ।
1: ਜਿਉਂ ਜੋਰੂ ਸਿਰਣਾ ਬਣੀ ਆਵੇ ਵਾਰੂਆ, ਜੁੱਠੇ ਜੁੱਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ।

ਉੱਥੀ ਜਾਇ ਸੱਤਿਆ ਕਿੱਥੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਅੰਨਾ ਪਾਇਆ ਕਿੱਤਾ ਹੋਆ ਪਾਪ ਪਾਪੀ ਸੋਤਨ ਕੱਢਿਆ ਤੁੱਕ।

ਤੂੰ ਆਖਿਆ ਆਪਣਾ ਜਿਸਮਾਂ ਹੀ ਸੋਚ ਕੱਢੀਏ ਪਿਤਾ ਆਪਣੇ ਆਪਣਾ ਆਪੇ ਹੀ ਦੇਖਾ ਕੱਢੀਏ ਯਾਰਾਣਾ ਨਹੀਂ ਹੈ ਜਗਤਾਂ ਕਾ ਇੱਕ ਦਾਰ ਬੰਦੀ ਹੈ ਮਤਲਬ ਚੁਣੌਤੀ ਹੈ ਪਰ

ਆਪੇ ਹੀ ਕਰਨਾ ਸੀ ਆਪੇ ਹੀ ਕਹਿ ਧਾਰੀਆ ਕੀਤਾ ਆਪਣਾ ਧਰਕਤ ਸੀ ਪੱਕੀ ਸਾਰੀ ਹੈ ਜੋ ਆਇਆ ਸੋ ਚਲਤੀ ਸਭੋ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਰਪਾ ਹੈ ਮਨੋ ਸਾਰੀ ਹੈ ਆਪਣਾ ਹੱਥੀ ਆਪਣਾ

ਪ੍ਰਕਾਸ਼ ਮਾਲਿਆ ਕਿਤਾ ਪਾਇਆ ਪ੍ਰਕਾਸ਼ ਘਰ ਗੁਰੂ ਜੀ ਭਾਲਿਆ ਮੰਦਾ ਮੂਲ ਨਾ ਕੀਜੇ ਤੇ ਲੰਮੀ ਨਦ ਨਿਹਾਲਿਆ ਜੋ ਸਾਹਿਬ ਨਾਲ ਨਹਾਰੀਏ ਤੇਰੇ।

ਆਪ ਗਵਾਏ ਸੇਵਾ ਕਿਸ ਪਰ ਕਰੇ ਤਾਂ ਕਿਸ ਪਾਏ ਮਾਂ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਗਵਾ।

जिन अंतर गुरु मुख प्रीत है तिन हर घट।

0: ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Aasamrath ne te phir je Jamuna nadi de kinare te baithe hoye hunde ne te taami us akal purakh wahguru ji di se silsila karde ne, us akal purakh wahguru di vadiai karde han te je kade ਉਹਨਾਂ ਨੂੰ ਗੋਦਾਵਰੀ ਦੇ ਕਿਨਾਰੇ 'ਤੇ ਵੀ ਬੈਠਣ ਦਾ ਮੌਕਾ ਮਿਲਿਆ ਤਾਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ, ਅਕਾਲ ਪੁਰਖ ਵਾਹਿਗੁਰੂ ਦੀ ਸ਼ਲਾਘਾ ਕੀਤੀ। ਭਾਵੇਂ ਬਹੁਤੇ ਇਤਿਹਾਸਕਾਰਾਂ ਨੇ ਇਸ ਘਟਨਾ ਦਾ ਜ਼ਿਕਰ ਤਾਂ ਨਹੀਂ ਕੀਤਾ, ਪਰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇਹ ਵਿਚਾਰ ਸਮਝਾਉਂਦੇ ਦਰਸਾਉਂਦੇ ਸਨ ਤਾਲੀਮ ਦੇਣ ਦੇ ਮੌਕੇ 'ਤੇ ਕਿ ਦਸ਼ਮੇਸ਼ ਪਿਤਾ ਜੀ ਨਗੀਨਾ ਘਾਟ ਵਾਲੇ ਅਸਥਾਨ 'ਤੇ ਜਦੋਂ ਬੈਠੇ ਹੋਏ ਸਨ, ਉਹਨਾਂ ਦੀ ਅਜਿਹੀ ਨਜ਼ਰ ਪਈ ਕਿ ਜਿਤਨੇ ਵੀ ਉਸ ਧਰਤੀ 'ਤੇ ਮਿੱਟੀ ਦੇ ਟੁਕੜੇ, ਪੱਥਰ ਦੇ ਟੁਕੜੇ ਸਨ, ਉਹ ਸਾਰੇ ਨਗੀਨਿਆਂ ਵਾਂਗ ਚਮਕਣ ਲੱਗ ਪਏ। ਪਰ ਇਸ ਥਾਂ 'ਤੇ ਆਪ ਗੋਦਾਵਰੀ ਦੇ ਥੋੜ੍ਹੇ ਥੋੜ੍ਹੇ ਪਾਣੀ ਵਿੱਚ ਖਲੋ ਕੇ ਨਾ ਜਾਣੇ ਕਿਤਨੀ ਦੇਰ ਤੱਕ ਜਪਜੀ ਸਾਹਿਬ ਦਾ ਜਾਪ ਕਰਦੇ ਰਹਿੰਦੇ, ਜਪਜੀ ਦੇ ਪਾਠ ਕਰਦੇ ਰਹਿੰਦੇ, ਔਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਸੰਬੰਧ ਵਿੱਚ ਉਹ ਪਵਿੱਤਰ ਸ਼ਬਦ ਦੁਹਰਾਉਂਦੇ ਰਹਿੰਦੇ। ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਹੈ ਦੇਣ ਨਾ ਅੰਤ ਜਪ ਸਾਹਿਬ। ਹਾਂ, ਭਾਵੇਂ ਬਹੁਤ ਸਾਰੇ ਵਿਦਵਾਨਾਂ ਨੇ, ਬਹੁਤ ਸਾਰੇ ਸਿਆਣੇ ਲੋਕਾਂ ਨੇ ਇਹ ਵਿਚਾਰ ਦਿੱਤਾ ਹੈ ਕਿ ਜੇ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਆਪਣੇ ਮੁਖ ਤੋਂ ਲੈ ਲਵੇ ਉਹਦਾ ਮੁਖ ਪਵਿੱਤਰ ਹੋ ਜਾਂਦਾ, ਜੇ ਕੋਈ ਆਪਣੇ ਮੁਖ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਉਚਾਰਨ ਕਰਨ ਲੱਗ ਪਵੇ ਉਹਦੇ ਦੁਸ਼ਮਣ ਵੀ ਉਹਦੇ ਮਿੱਤਰ ਹੋ ਜਾਂਦੇ ਨੇ। ਨਾਮ ਲਈਏ ਗੁਰੂ ਗੋਬਿੰਦ ਸਿੰਘ ਦਾ ਹੋ ਜਾਂਦਾ ਏ ਮੁਖ ਪਵਿੱਤਰ, ਨਾਮ ਲਈਏ ਗੁਰੂ ਗੋਬਿੰਦ ਸਿੰਘ ਦਾ ਸ਼ਤਰੂ ਤੇ ਸਭ ਹੋਮਨ ਮਿੱਤਰ। ਪਿਆਲਾ ਖੋਲ ਸ੍ਰੀ ਵਾਹਿਗੁਰੂ ਕਰਤਾਰ ਸਿੰਘ ਬਲੱਗਣ ਕਹਿੰਦੇ ਨੇ, ਉਂਝ ਤੇ ਸਾਧਕ ਲੋਕ ਉਹਨਾਂ ਦਾ ਨਾਮ ਸਿਮਰ ਕੇ ਇੰਝ ਹੀ ਸਮਝਦੇ ਨੇ ਜਿਵੇਂ ਬੰਦਗੀ ਹੋ ਗਈ, ਭਗਤੀ ਹੋ ਗਈ, ਤੇ ਉਹਦੇ ਨਾਮ ਦੀ ਸਾਸ ਸਾਸ ਤਸਬੀਹ ਫੇਰਦੇ ਨੇ, ਮਾਲਾ ਫੇਰਦੇ ਨੇ। ਭਾਈ ਗੁਰਦਾਸ ਸਿੰਘ ਜੀ ਜੋ ਉਹਨਾਂ ਦੇ ਦਰਬਾਰੀ ਕਵੀ ਵੀ ਸਨ, ਗੁਰੂ ਹਰਿਰਾਏ ਸਾਹਿਬ ਜੀ ਤੋਂ ਵਰਸਾਏ ਹੋਏ ਸਿੱਖੀ ਦੇ ਪ੍ਰਮੁੱਖ ਪ੍ਰਚਾਰਕ ਵੀ ਸਨ। ਕਾਬਲ ਵਿੱਚ ਭਾਈ ਗੋਂਦੇ ਤੋਂ ਬਾਅਦ ਇਹਨਾਂ ਨੇ ਪ੍ਰਚਾਰ ਦੀ ਸੇਵਾ ਵੀ ਕੀਤੀ, ਉਹ ਗੁਰੂ ਹਰਿਰਾਏ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਫਿਰ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਦੀ ਦਾਰ ਕਰਕੇ ਜੋ ਮੁਤਾਸਰ ਹੋਏ, ਪ੍ਰਭਾਵਿਤ ਹੋਏ, ਅਤੇ ਉਹਨਾਂ ਨੇ ਕਿਹਾ ਗੱਲ ਇੱਕੋ ਹੀ ਏ, ਹਰ ਗੁਰ ਗੋਬਿੰਦ ਧਿਆਈ ਹੈ ਸੱਚ ਅੰਮ੍ਰਿਤ ਵੇਲਾ। ਪਿਆਲਾ ਖੋ ਸ੍ਰੀ ਅੰਮ੍ਰਿਤ ਵੇਲੇ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਈ ਜਾਓ ਜਾਂ ਜਪੀ ਜਾਓ ਲਗਾਤਾਰ, ਕੋਈ ਵਾਹਿਗੁਰੂ ਵਾਹਿਗੁਰੂ ਕਹੀ ਜਾਵੇ ਤੇ ਕੋਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹੀ ਜਾਵੇ। ਪ੍ਰੋਫੈਸਰ ਦਰਸ਼ਨ ਸਿੰਘ ਜੀ ਲੁਧਿਆਣਾ ਵਾਲੇ ਅੱਜ ਕੱਲ੍ਹ ਕੈਨੇਡਾ ਰਹਿੰਦੇ ਨੇ, ਅਤੇ ਕਈ ਵਾਰੀ ਮਹਾਂਪੁਰਸ਼ ਜਦੋਂ ਸੰਗਰੂਰ ਦੇ ਇਲਾਕੇ ਵਿੱਚ ਜਾਂਦੇ ਹੁੰਦੇ ਸਨ, ਪਿਆਰ ਤੇ ਸਤਿਕਾਰ ਦੇ ਨਾਲ ਰਹਿਣ ਸਬਾਈ ਦਾ ਕੀਰਤਨ ਉੱਥੇ ਰੱਖਿਆ ਕਰਦੇ ਸਨ, ਤਾਂ ਜੋ ਦੋਨਾਂ ਜੱਥੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਤੋਂ ਵਰੋਸਾਏ ਹੋਏ ਗੁਰਮੁਖ ਇਕੱਤਰ ਹੋ ਕੇ ਲਾਭ ਪ੍ਰਾਪਤ ਕਰ ਸਕਣ। ਬੜੇ ਵਜਦ ਵਿੱਚ ਆ ਕੇ ਉਹ ਕਿਤਨਾ ਕਿਤਨਾ ਸਮਾਂ ਇਹੋ ਹੀ ਕਹੀ ਜਾਂਦੇ ਹੁੰਦੇ ਸਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਤੋ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਕਹਿੰਦੇ ਨੇ, ਕੋਈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਹੀ ਜਾਵੇ, ਤੇ ਕੋਈ ਸਾਧਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹੀ ਜਾਵੇ, ਲਾਭ ਇੱਕੋ ਜਿਹੀ ਪ੍ਰਾਪਤ ਹੋਣਾ, ਕਿਉਂਕਿ ਉਸ ਵਾਹਿਗੁਰੂ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਭੇਦ ਕੋਈ ਨਹੀਂ। ਪਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਤਨੀ ਹਲੇਮੀ ਤੇ ਨਮਰਤਾ ਨਾਲ ਕਹਿੰਦੇ ਨੇ, ਮੋਹ ਕੋ ਦਾਸ ਤਮਨ ਕਾ ਜਾਨੂ, ਦਸਮ ਗ੍ਰੰਥ ਬਚਿੱਤਰ ਨਾਟਕ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਰਹਾਂ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਦਨਾ ਜਿਹਾ ਸੇਵਕ ਹਾਂ ਜੇ ਉਹ ਆਪਣੀ ਸੇਵਾ ਵਿੱਚ ਲਾ ਲਵੇ। ਸੇਵਾ ਵੀ ਤੇ ਜ਼ੋਰ ਨਾਲ ਨਹੀਂ, ਸੇਵਾ ਵੀ ਸਿਆਣਪ ਨਾਲ ਨਹੀਂ। ਭਾਵੇਂ ਅੱਜ ਦਾ ਸਿੱਖ ਤੇ ਬਹੁਤੀ ਵਾਰੀ ਸੇਵਾ ਕਰਕੇ ਮਾਣ ਹੀ ਕਰਦਾ, ਮੈਂ ਬੜੀ ਸੇਵਾ ਕੀਤੀ ਤੇ ਮੈਂ ਨਾ ਹੁੰਦਾ ਤੇ ਪਤਾ ਨਹੀਂ ਅਸਮਾਨ ਗਿਰ ਜਾਂਦਾ ਪਿਆਲਾ ਥੋ ਸ੍ਰੀ ਵਾ। ਪਰ ਸਿੱਖ ਦੀ ਤੇ ਜ਼ਿੰਦਗੀ ਹੈ ਕਿ ਉਹ ਜਦੋਂ ਗੁਰੂ ਵੱਲੋਂ ਸੇਵਾ ਪ੍ਰਾਪਤ ਹੋਵੇ ਆਪਣੇ ਧੰਨ ਭਾਗ ਸਮਝੇ, ਇਹ ਸਮਝ ਲਵੇ ਕਿ ਮਾਲਕ ਨੇ ਮੈਨੂੰ ਆਪਣੀ ਸੇਵਾ ਵਿੱਚ ਲਾ ਲਿਆ। ਕਿਉਂਕਿ ਜਿਸ ਨੂੰ ਲਾਏ ਲਹੇ ਸੋ ਲਾਗੈ, ਭਗਤ ਤੁਹਾਰਾ ਸੋਈ ਸੁਹੀ ਮਹੱਲਾ ਪੰਜਵਾਂ। ਜਿਸ ਨੂੰ ਸੇਵਾ ਵਿੱਚ ਉਹ ਲਾਉਂਦਾ ਹੈ ਉਹ ਸੇਵਾ ਵਿੱਚ ਲੱਗਦਾ, ਹਰ ਇੱਕ ਇਨਸਾਨ ਤੋਂ ਸੇਵਾ ਨਹੀਂ ਹੁੰਦੀ। ਅਸੀਂ ਬੜਾ ਉਪਦੇਸ਼ ਵੀ ਦਿੰਦੇ ਹਾਂ, ਸੇਵਾ ਕਰਨੀ ਚਾਹੀਦੀ ਹੈ, ਸੰਗਤਾਂ ਨੂੰ ਵੀ ਪ੍ਰੇਰਨਾ ਕਰੀ ਦਈਏ, ਸੇਵਾ ਕਰੀ ਦਈਏ, ਪਰ ਕਦੇ ਆਪਣੇ ਘਰ ਦੀਆਂ ਚੱਟੀਆਂ ਦੇਖੋ ਤੇ ਜਿੱਥੇ ਅਸੀਂ ਲੋਕ ਰਹਿੰਦੇ ਹਾਂ, ਕੀਰਤਨ ਵਾਲੇ ਕਥਾ ਵਾਲੇ ਰਹਿੰਦੇ ਨੇ, ਉਹਨਾਂ ਦੀਆਂ ਚੱਟੀਆਂ ਵੀ ਦੇਖਿਆ ਕਰੋ ਪਿਆਲਾ ਖੋ ਸ੍ਰੀ ਵਾ। ਉਹਨਾਂ ਦਾ ਇਹੋ ਹੀ ਸਾਡਾ ਇਹੋ ਹੀ ਵਿਚਾਰ ਹੁੰਦਾ ਵੀ ਦੂਸਰੇ ਆਉਣ ਚਾਚੇ ਵਰਗੇ ਤੇ ਇਹ ਵੀ ਸੇਵਾ ਕਰ ਜਾਣ ਪਿਆਲਾ ਖੋ ਸ੍ਰੀ ਵਾ। ਕਿਉਂਕਿ ਖਾਲੀ ਸਾਡਾ ਨਜ਼ਰੀਆ ਕਹਿਣ ਦਾ ਸੀ, ਸਾਡਾ ਨਜ਼ਰੀਆ ਸਿਰਫ ਸਮਝਾਉਣ ਦਾ ਹੀ ਹੈ, ਕਿਉਂਕਿ ਅਸੀਂ ਖੁਦ ਇਸ ਵਿਚਾਰਧਾਰਾ ਨੂੰ ਸਮਝਦੇ ਹਾਂ। ਹਾਂ, ਇਹ ਸੇਵਾ ਬੜੀ ਵੱਡੀ ਸੇਵਾ। ਟੋਰਾਂਟੋ ਦੋ ਨੌਜਵਾਨ ਸਿੰਘ ਹਰ ਸੈਟਰਡੇ ਨੂੰ ਆ ਕੇ ਸਾਰੀ ਸਫਾਈ ਕਰ ਜਾਂਦੇ ਸਨ ਤੇ ਫਿਰ ਚੁੱਪ ਕਰਕੇ ਆਮ ਸੰਗਤ ਦੇ ਆਉਣ ਤੋਂ ਪਹਿਲਾਂ ਖਿਸਕ ਜਾਂਦੇ ਸਨ। ਇੱਕ ਦਿਨ ਮੈਂ ਉਹਨਾਂ ਨੂੰ ਦੇਖਿਆ, ਗੱਲਬਾਤ ਕੀਤੀ, ਮੈਂ ਕਿਹਾ ਅਸਲ ਲਾਭ ਤੇ ਤੁਸੀਂ ਲੈ ਜਾਂਦੇ ਹੋ, ਬੜਾ ਔਖਾ ਹੈ। ਇਹ ਮਾਂ ਵਿੱਚ ਉਂਝ ਖੂਬੀ ਹੈ ਕਿ ਉਹ ਆਪਣੇ ਬੱਚੇ ਦਾ ਮਹਿਲਾ ਸਾਫ ਕਰ ਦਈਏ, ਧੰਨ ਹੈ ਉਹ ਗੁਰੂ ਦਾ ਸਿੱਖ ਜਿਹੜਾ ਸਾਹ ਸੰਗਤ ਦੀ ਮੈਲ ਸਾਫ ਕਰਦਾ। ਚੱਲ ਲੱਖੋ ਸ੍ਰੀ ਵਾ। ਉਹ ਆਉਂਦੇ ਸਨ, ਸਾਰੀ ਸਫਾਈ ਕਰ ਜਾਂਦੇ ਸਨ ਔਰ ਅਸੀਂ ਕਈ ਵਾਰੀ ਇੱਕ ਦੂਸਰੇ ਵੱਲ ਦੇਖਦੇ ਰਹਿੰਦੇ ਸਨ। ਆਮ ਤੌਰ ਤੇ ਸੇਵਾ ਉਹ ਹੀ ਕਰਦਾ ਹੈ ਜਿਸ ਤੇ ਵਾਹਿਗੁਰੂ ਕਿਰਪਾ ਕਰੇ, ਸੇਵਾ ਜਿਸ ਤੇ ਉਹ ਬਖਸ਼ਿਸ਼ ਕਰਦਾ ਉਹ ਹੀ ਸੇਵਾ ਕਰਦਾ, ਹਰ ਇੱਕ ਤੋਂ ਸੇਵਾ ਨਹੀਂ ਹੋ ਸਕਦੀ। ਬੇਨਤੀ ਕਰ ਰਹੇ ਸਾਂ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਤ੍ਰਿਪਤ ਨਹੀਂ ਹੁੰਦੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਿਆਂ ਆਪਣੇ ਆਪ ਨੂੰ ਵਾਹਿਗੁਰੂ ਦਾ ਸੇਵਕ ਸਮਝ ਕੇ ਇਹ ਕਹਿੰਦੇ ਨੇ, ਇਹ ਵੀ ਮੇਰੇ ਭਾਗ ਨੇ, ਮੈਨੂੰ ਉਸ ਮਾਲਕ ਨੇ ਆਪਣਾ ਸੇਵਕ ਬਣਾ ਲਿਆ, ਆਪਣਾ ਦਾਸ ਬਣਾ ਲਿਆ। ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਜੇ ਕਿਸੇ ਸਿੱਖ ਤੇ ਗੁਰੂ ਨਜ਼ਰ ਕਰਕੇ ਆਪਣੀ ਸੇਵਾ ਵਿੱਚ ਲਾ ਲਵੇ, ਆਪਣੀ ਸੇਵਾ ਦੀ ਬਖਸ਼ਿਸ਼ ਕਰ ਲਵੇ। ਤੋ ਕਹਿੰਦੇ ਯੋਗੀ ਅੱਲਾ ਯਾਰ ਖਾਂ, ਮੁਸਲਮਾਨ ਸ਼ਾਇਰ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਿਹਤਰੀਨ ਤਰੀਕੇ ਨਾਲ ਸਿਫਤ ਸਲਾਹ ਕੀਤੀ ਹੈ, ਕਹਿੰਦੇ ਨੇ ਜਦੋਂ ਵੀ ਕੋਈ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਤੰਬੂ ਵਿੱਚ, ਉਹਨਾਂ ਦੇ ਖੇਮੇ ਵਿੱਚ, ਉਹਨਾਂ ਦੇ ਕਮਰੇ ਵਿੱਚ ਜਾ ਕੇ ਦੇਖਦਾ, ਦੀਦਾਰ ਕਰਦਾ ਸੀ, ਅੰਦਰੋਂ ਤੂੰ ਹੀ ਦੀ ਆਵਾਜ਼ ਹੀ ਸੁਣਾਈ ਦਿੰਦੀ। ਕਹਿੰਦੇ ਨੇ ਗੋਬਿੰਦ ਭੀ ਸ਼ਬਾਸ਼ ਹੋਏ, ਗੋਬਿੰਦ ਭੀ ਸ਼ਬਾਸ਼ ਹੋਏ, ਖੇਮੇ ਮੇਂ ਜਾ ਕਰ ਦੇਖਾ ਤੋ ਵਹੀਂ ਬੈਠੇ ਹੈ, ਗਰਦਨ ਕੋ ਚੁਕਾ ਕਰ ਹੈ ਵਾਹਿਗੁਰੂ ਵਾਹਿਗੁਰੂ, ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ, ਹੈ ਤੂੰ ਹੀ ਤੂੰ, ਮੂੰਹ ਸੇ ਨਿਕਲਤਾ ਯੋਗੀ ਅੱਲਾ ਯਾਰ ਕਾ। ਇਸੇ ਲਈ ਤਾਂ ਸ਼ਾਹ ਨੂੰ ਵੀ ਪੱਤਰ ਲਿਖ ਰਹੇ ਨੇ ਤੇ ਸਿੱਧੀ ਆਪਣੀ ਵਿਚਾਰ ਨਹੀਂ ਲਿਖ ਰਹੇ। ਜਿਸ ਮਾਲਕ ਤੇ ਭਰੋਸਾ ਹੈ, ਜਿਸ ਮਾਲਕ ਤੇ ਯਕੀਨ ਹੈ, ਪਹਿਲਾਂ ਉਹਦੀ ਸਿਫਤ ਕਰ ਰਹੇ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇਹ ਸਮਝਦੇ ਨੇ ਕਿ ਸਾਹਿਬ ਦੀ ਸਿਫਤ ਗੋਬਿੰਦ ਸਿੰਘ ਦੀ ਸਿਫਤ ਹੈ, ਸਾਹਿਬ ਦੀ ਸਲਾਹਾ ਗੋਬਿੰਦ ਸਿੰਘ ਦੀ ਸਲਾਹਾ ਹੈ, ਸਾਹਿਬ ਦੀ ਵਡਿਆਈ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਹੈ, ਸਾਹਿਬ ਦੀ ਉੱਚਤਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਉੱਚਤਾ ਹੈ, ਸਾਹਿਬ ਦੀ ਮਹਾਨਤਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਹੈ। ਕਾਸ਼ ਇਹ ਗੱਲ ਸਿੱਖ ਸਮਝ ਲਵੇ ਕਿ ਗੁਰੂ ਦੀ ਵਡਿਆਈ ਹੀ ਸਿੱਖ ਦੀ ਵਡਿਆਈ, ਗੁਰੂ ਦੀ ਉੱਚਤਾ ਹੀ ਸਿੱਖ ਦੀ ਉੱਚਤਾ ਹੈ, ਗੁਰੂ ਦੀ ਵਿਸ਼ੇਸ਼ਤਾ ਹੀ ਸਿੱਖ ਦੀ ਵਿਸ਼ੇਸ਼ਤਾ ਹੈ। ਇਸ ਲਈ ਆਪਣੇ ਸਾਹਿਬ ਦੀ ਸਿਫਤ ਕਰ ਰਹੇ ਨੇ। ਪਰਸ਼ੀਅਨ ਦੀ ਭਾਸ਼ਾ ਵਿੱਚ ਫਾਰਸੀ ਜ਼ੁਬਾਨ ਅੰਦਰ ਜਿਸ ਦੇ ਉਹ ਮਹਾਨ ਆਲਮ ਸਨ, ਵਿਦਵਾਨ ਸਨ, ਵੱਡੇ ਵੱਡੇ ਆਲਮ, ਉਹਨਾਂ ਦੇ ਲੰਗਰ ਦੇ ਜੂਠੇ ਬਰਤਨ ਮਾਂਜ ਕੇ ਇਹ ਵਿਦਿਆ ਉਹਨਾਂ ਤੋਂ ਹਾਸਲ ਕਰਦੇ ਸਨ, ਜਾਂ ਫਿਰ ਉਹਨਾਂ ਦੇ ਲੰਗਰ ਵਿੱਚ ਬਰਤਨ ਮਾਂਜ ਕੇ ਜਾਂ ਉਹਨਾਂ ਦੀਆਂ ਸੰਗਤਾਂ ਦੇ ਜੋੜੇ ਝਾੜ ਕੇ ਆਪਣੀ ਬੁੱਧੀ ਨੂੰ ਰੌਸ਼ਨ ਕਰਕੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੋਂ ਰੌਸ਼ਨ ਜ਼ਮੀਰੀ ਪ੍ਰਾਪਤ ਕਰਦੇ ਸਨ। ਸੁਣੀਏ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਸ਼ਬਦਾਂ ਵਿੱਚ ਜੀ।
5: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਅਤਾ ਬਖਸ਼ਿਓ ਪਾਕ ਪਰਵਰਦਗਾਰ,
4: ਅਤਾ ਬਖਸ਼ਿਓ ਪਾਕ ਪਰਵਰਦਗਾਰ। ਅਤਾ ਦਾ ਅਰਥ ਹੈ ਨਿਆਮਤਾਂ, ਦਾਤਾਂ। ਤੇ ਆਮ ਇਸਲਾਮ ਤੇ ਚੱਲਣ ਵਾਲੇ ਲੋਕ ਕਈ ਵਾਰੀ ਇੱਕ ਦੂਜੇ ਨੂੰ ਆਸੀਸ ਦਿੰਦੇ ਨੇ, ਖੁਦਾ ਅਤਾ ਫਰਮਾਏ, ਤੁਹਾਨੂੰ ਖੁਦਾ ਦਾਤਾਂ ਦੇਵੇ, ਤੁਹਾਨੂੰ ਖੁਦਾ ਸਾਰੇ ਸੁੱਖ ਦੇਵੇ, ਤੁਹਾਨੂੰ ਖੁਦਾ ਸੁੱਖ ਸ਼ਾਂਤੀ ਬਖਸ਼ੇ। ਇਹ ਆਮ ਇਸਲਾਮ ਨੂੰ ਸਮਝਣ ਵਾਲੇ ਲੋਕ ਇੱਕ ਦੂਸਰੇ ਪ੍ਰਤੀ ਸ਼ੁਭ ਭਾਵਨਾ ਦਾ ਪ੍ਰਗਟਾਓ ਕਰਦਿਆਂ ਕਹਿੰਦੇ ਨੇ ਅਤਾ। ਤਮਾਮ ਦਾਤਾਂ, ਜਿਤਨੀਆਂ ਵੀ ਦਾਤਾਂ ਨੇ, ਦਾਤ ਤੇ ਕੋਈ ਇੱਕ ਤਾਂ ਨਹੀਂ ਹੈ, ਉਹਦੀਆਂ ਅਣਗਿਣਤ ਦਾਤਾਂ ਹਨ। ਔਰ ਰਾਤ ਦਿਨੇ ਉਹ ਦਾਤਾਂ ਮਨੁੱਖ ਨੂੰ ਪ੍ਰਾਪਤ ਹੁੰਦੀਆਂ ਰਹਿੰਦੀਆਂ ਨੇ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦਹਿ ਵਢਿਆਈਆਂ, ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਦੀ। ਸ੍ਰੀ ਰਾਗ ਮਹੱਲਾ ਪੰਜਵਾਂ ਅਸ਼ਪਦੀਆ। ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਬਹੁਤ ਦਾਤਾਂ ਨੇ। ਹਜ਼ੂਰ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਬਹੁਤ ਪੱਖਾਂ ਤੋਂ ਵੱਡੀ ਹੈ, ਪਰ ਕਈ ਵਾਰੀ ਉਹਦੀ ਵਡਿਆਈ ਇਸ ਕਰਕੇ ਵੀ ਬਹੁਤ ਵੱਡੀ ਏ ਕਿ ਉਹਦੀਆਂ ਬਹੁਤ ਵੱਡੀਆਂ ਦਾਤਾਂ ਹਨ। ਕਿਉਂਕਿ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਵਾਰਾਸਾ ਮਹੱਲਾ ਪਹਿਲਾ। ਉਹਦੀ ਵਡਿਆਈ ਇਸ ਕਰਕੇ ਵੀ ਵੱਡੀ ਏ, ਜਦੋਂ ਉਹ ਦਾਤਾਂ ਦਿੰਦਾ ਹੈ ਤੇ ਕਿਸੇ ਨੂੰ ਪੁੱਛਦਾ ਨਹੀਂ। ਜੇ ਕਿਤੇ ਪਤੀ ਨੇ ਦਾਨ ਕਰਨਾ ਹੋਵੇ, ਕਿਤੇ ਗੁਰਮੁਖਾਂ ਨੂੰ, ਸਿੰਘਾਂ ਨੂੰ, ਕੀਰਤਨੀਆਂ ਨੂੰ, ਕਥਾਕਾਰਾਂ ਨੂੰ, ਗ੍ਰੰਥੀ ਸਾਹਿਬਾਨਾਂ ਨੂੰ ਘਰ ਬੁਲਾ ਲਵੇ ਤੇ ਫਿਰ ਉਹ ਪੁੱਛਦਾ ਹੈ ਕਿੰਨੇ ਕਿੰਨੇ ਪੈਸੇ ਦੇਈਏ। ਤੇ ਜੇ ਕਿਤੇ ਪਤਨੀ, ਕਿਉਂਕਿ ਕਈ ਐਸੇ ਵੀ ਘਰ ਵਾਲੇ ਨੇ ਜਿਹੜੇ ਮਾਤਾਵਾਂ ਨੂੰ, ਬੀਬੀਆਂ ਨੂੰ ਬਾਹਰ ਉਤਾਰ ਜਾਂਦੇ ਨੇ ਪਰ ਆਪ ਅੰਦਰ ਨਹੀਂ ਆਉਂਦੇ, ਵੀ ਜਾਂ ਮੇਰੇ ਵੰਡੇ ਤਾਂ ਮੱਥਾ ਤੂੰ ਹੀ ਸੇਕਾਵੀਂ, ਜੋ ਕੋਈ ਤੂੰ ਕਰਨਾ ਕਿ ਉਹਦਾ ਫਲ ਮੈਨੂੰ ਮਿਲ ਜਾਣਾ। ਪਰ ਗੁਰੂ ਪਰਮੇਸ਼ਵਰ ਕਹਿੰਦੇ ਨੇ, ਆਮ ਧਰਮ ਤੋਂ ਗੁਮਰਾਹ, ਗੁਰੂ ਤੋਂ ਦੂਰ ਰਹਿਣ ਵਾਲੇ, ਗੁਰੂ ਪਰਿਵਾਰਾਂ ਵਿੱਚ ਜਨਮੇ ਹੋਏ ਲੋਕ ਵੀ ਆਪਣੀਆਂ ਪਤਨੀਆਂ ਨੂੰ ਇਹ ਗੱਲ ਕਹਿੰਦੇ ਨੇ, ਲੈ ਬਈ ਹੁਣ ਤੇਰਾ ਸਾਡਾ ਸੰਗ ਸਾਥ ਹੈ, ਜੋ ਕੋਈ ਤੂੰ ਧਰਮ ਕਰਮ ਕਰਨਾ ਹੈ ਉਹਦਾ ਤਾਂ ਫਲ ਤੇ ਸਾਨੂੰ ਮਿਲ ਜਾਣਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਹੀਂ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਪ ਸਾਹਿਬ, ਆਪਣੀ ਆਪਣੀ ਕਮਾਈ ਦਾ ਫਲ ਮਿਲਣਾ, ਆਪਣੀ ਆਪਣੀ ਕਮਾਈ ਦਾ ਲਾਭ ਪ੍ਰਾਪਤ ਹੋਣਾ। ਜੇ ਪਤਨੀ ਦੇ ਹਿੱਸੇ ਦੇ ਧਰਮ ਕਰਮ ਵਿੱਚੋਂ ਮਿਲਣਾ ਹੈ ਤੇ ਪਤਨੀ ਨੂੰ ਹੀ ਕਿਉਂ ਨਹੀਂ ਚੰਗਾ ਚੋਖਾ ਖਾ ਲੈਣ ਦਿੰਦੇ, ਉਹਨੂੰ ਕਿਉਂ ਨਹੀਂ ਆਰਾਮ ਦੀ ਅੱਛੀ ਜ਼ਿੰਦਗੀ ਬਸਰ ਕਰਨ ਦਿੰਦੇ, ਉਹਦੀ ਜ਼ਿੰਦਗੀ ਨੂੰ ਤਬਾਹ ਕਰਨ ਦੀ, ਜਲਾਣ ਦੀ ਕਿਉਂ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਜਿਗਰ ਕਹਿੰਦੇ ਨੇ, ਵਸਲ ਸੇ ਸ਼ਾਦ ਕੀਆ, ਹਿਜ਼ਰ ਸੇ ਨਾ ਸ਼ਾਦ ਕੀਆ, ਉਸਨੇ ਜਿਸ ਤਰ੍ਹਾਂ ਚਾਹਾ ਮੁਝੇ ਬਰਬਾਦ ਕੀਆ। ਜਿਗਰ ਮੁਰਾਦਾਬਾਦੀ, ਅੱਜ ਦਾ ਆਦਮੀ ਕੁਝ ਇਸੇ ਤਰ੍ਹਾਂ ਦਾ ਹੀ ਵਰਤਾਓ ਕਰਦਾ, ਪਰ ਧਰਮ ਤੋਂ ਦੂਰ ਰਹਿਣ ਵੇਲੇ ਉਹ ਜ਼ਰੂਰ ਕਹਿ ਦਿੰਦਾ, ਜਾਂ ਤੂੰ ਅੰਦਰ ਚਲੀ ਜਾ, ਜਦੋਂ ਵਕਤ ਹੋ ਜਾਵੇਗਾ ਫਿਰ ਮੈਂ ਤੈਨੂੰ ਲੈ ਜਾਵਾਂਗਾ। ਐਸਾ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਿਤਨੀ ਜਿਤਨੀ ਕੋਈ ਕਮਾਈ ਕਰੇਗਾ ਉਤਨਾ ਉਤਨਾ ਉਸਨੂੰ ਫਲ ਪ੍ਰਾਪਤ ਹੋਵੇਗਾ, ਉਤਨਾ ਉਤਨਾ ਉਸਨੂੰ ਫਲ ਪ੍ਰਾਪਤ ਹੋਣਾ। ਜਿਤਨੀ ਜਿਤਨੀ ਕੋਈ ਕਮਾਈ ਕਰੇਗਾ, ਜਿਹੜਾ ਉਹਦੇ ਅੱਗੇ ਦਾਮਨ ਫੈਲਾਏਗਾ, ਝੋਲੀ ਅੱਡੇਗਾ, ਉਹ ਮਾਲਕ ਦੇ ਦਰ ਵਿੱਚੋਂ ਖੈਰ ਉਹਨੂੰ ਪ੍ਰਾਪਤ ਹੋਣੀ ਹੈ, ਦਾਤ ਉਸਨੂੰ ਪ੍ਰਾਪਤ ਹੋ ਸਕੇਗੀ। ਹਜ਼ੂਰ ਕਹਿੰਦੇ ਨੇ ਕਿ ਜੇ ਉਹ ਅਕਾਲ ਪੁਰਖ ਵਾਹਿਗੁਰੂ ਦਾਤ ਦਿੰਦਾ ਹੈ, ਉਹ ਕਿਸੇ ਨਾਲ ਸਲਾਹ ਨਹੀਂ ਕਰਦਾ। ਜਿਵੇਂ ਪਤਨੀ ਸਲਾਹ ਕਰੇਗੀ ਜੀ ਬੁਲਾ ਤਾਂ ਲਿਆ ਪਰ ਹੁਣ ਦੇਈਏ ਸੀ, ਮਸ਼ਵਰਾ ਨਹੀਂ ਕਰਦਾ, ਭਰਾ ਭਰਾ ਨਾਲ ਸਲਾਹ ਕਰਦਾ, ਦੋਸਤ ਦੋਸਤ ਨਾਲ ਸਲਾਹ ਕਰਦਾ ਹੈ ਵੀ ਕੀ ਦੇਈਏ ਕੀ ਦਾਨ ਕਰੀਏ। ਵਾਹਿਗੁਰੂ ਕਿਸੇ ਨਾਲ ਸਲਾਹ ਨਹੀਂ ਕਰਦਾ, ਜਦੋਂ ਉਹ ਦਿੰਦਾ ਹੈ ਤੇ ਫਿਰ ਪੁੱਛਦਾ ਨਹੀਂ। ਇਸ ਲਈ ਹਜ਼ੂਰ ਫਰਮਾਉਂਦੇ ਨੇ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ ਵਾਰਾਸਾ ਮਹੱਲਾ ਪਹਿਲਾ। ਉਹ ਕਿਸੇ ਨੂੰ ਦਾਤ ਪੁੱਛ ਕੇ ਨਹੀਂ ਦਿੰਦਾ ਤੇ ਫਿਰ ਜਦੋਂ ਦੇਣ ਲੱਗਦਾ ਹੈ, ਜੇ ਦੇਣ ਲੱਗਦਾ ਹੈ ਫਿਰ ਦੇ ਹੀ ਜਾਂਦਾ, ਫਿਰ ਬਖਸ਼ਿਆ ਕਰੀ ਜਾਂਦਾ। ਇੱਕ ਸਿੰਘ ਨੂੰ ਜੇ ਦੇਣ ਲੱਗੇ ਤੇ ਬੇਟੀਆਂ ਹੀ ਦੇਣ ਲੱਗੇ, ਚੱਲ ਆਖੋ ਸ੍ਰੀ ਵਾਹ, ਤੇ ਦੇ। ਫਿਰ ਦੂਸਰੇ ਪਾਸੇ ਤੁਰੇ ਸਰਦਾਰ ਮੱਖਣ ਸਿੰਘ ਜੀ, ਗੰਗਾਨਗਰ ਨਿਵਾਸੀ ਗਵਰਨਮੈਂਟ ਕੰਟਰੈਕਟਰ ਨੇ, ਮਹਾਂਪੁਰਸ਼ਾਂ ਦੀ ਸੋਹਬਤ ਸੰਗਤ ਨਾਲ। ਤੇ ਜੇ ਫਿਰ ਗੁਰੂ ਦੀ ਕਿਰਪਾਲਤਾ ਹੋਈ ਬੱਚੇ ਤੇ ਲੜਕੇ ਦੇ ਉੱਪਰ ਲੜਕਾ, ਹੁਣ ਲੜਕੀਆਂ ਨਾਲੋਂ ਲੜਕੇ ਜ਼ਿਆਦਾ ਨੇ, ਧਿਆਨ ਰੱਖੋ ਸ੍ਰੀ ਵਾਹ। ਉਹ ਜਦੋਂ ਦਿੰਦਾ ਹੈ ਤੇ ਨਹੀਂ ਦਿੰਦਾ, ਕੋਈ ਹਿਸਾਬ ਕਿਤਾਬ ਨਹੀਂ ਉਹਦਾ, ਫਿਰ ਉਹਦੀ ਕੋਈ ਗਿਣਤੀ ਮਿਣਤੀ ਨਹੀਂ। ਬੇਨਤੀ ਕਰ ਰਹੇ ਸਾਂ, ਉਹ ਅਕਾਲ ਪੁਰਖ ਵਾਹਿਗੁਰੂ ਅਤਾ ਬਖਸ਼, ਦਾਤਾਂ ਬਖਸ਼ਿਸ਼ ਕਰਨ ਵਾਲਾ, ਔਰ ਸਭ ਦਾਤਾਂ ਮਿਲਦੀਆਂ ਨੇ। ਜੇ ਨਹੀਂ ਪ੍ਰਾਪਤ ਹੁੰਦੀਆਂ ਉਹ ਸਾਡੀ ਕਮਜ਼ੋਰੀ ਹੈ, ਅਸੀਂ ਗੁਰੂ ਤੋਂ ਮੰਗਦੇ ਨਹੀਂ ਹਾਂ। ਜਿਤਨੇ ਭਰੋਸੇ ਨਾਲ ਮੰਗਣਾ ਚਾਹੀਦਾ ਹੈ ਉਤਨੇ ਭਰੋਸੇ ਨਾਲ ਮੰਗਦੇ ਹੀ ਨਹੀਂ ਹਾਂ। ਅਸੀਂ ਤੇ ਚਾਰ ਚੁਫੇਰੇ ਦੇਖਦੇ ਹਾਂ, ਚਾਰ ਚੁਫੇਰੇ ਦੌੜਦੇ ਹਾਂ ਸਾਹਿਬ ਦੇ ਚਰਨਾਂ ਵਿੱਚ। ਉਦੋਂ ਤੱਕ ਮਨੁੱਖ ਬੈਠਾ ਰਹੇ ਜਦੋਂ ਤੱਕ ਉਹਦੀ ਕਿਰਪਾਲਤਾ ਨਾ ਹੋ ਜਾਵੇ। ਕੁੱਤੇ ਨੂੰ ਭਾਵੇਂ ਕਿਤਨਾ ਵੀ ਦੁਰਕਾਰਦੇ ਨੇ, ਤ੍ਰਿਸਕਾਰਦੇ ਨੇ, ਪਰ ਉਹ ਫਿਰ ਵੀ ਬੈਠਾ ਰਹਿੰਦਾ। ਜਦੋਂ ਤੱਕ ਮਾਲਕ ਖਾਣਾ ਖਾ ਕੇ ਮਜਬੂਰ ਹੋ ਕੇ ਉਹਨੂੰ ਟੁੱਕਰ ਰੋਟੀ ਪਾ ਨਹੀਂ ਦਿੰਦਾ, ਉਦੋਂ ਤੱਕ ਉੱਠਦਾ ਨਹੀਂ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਾਲਕ ਦੀ ਸਿਫਤ ਕਰਨੀ ਹੈ ਤੇ ਇਸੇ ਤਰ੍ਹਾਂ ਕਰੀ ਜਾਇਆ ਕਰ। ਵਾਹਿਗੁਰੂ ਦੇ ਪਾਸੋਂ ਜੇ ਕੁਝ ਪ੍ਰਾਪਤ ਕਰਨਾ ਤਾਂ ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜਾਓ, ਇੱਕ ਮਨ ਹੋਏ ਇੱਕ ਚਿੱਤ, ਸਲੋਕ ਮਹੱਲਾ ਨਾਮਾ। ਫਿਰ ਦਾਤ ਜ਼ਰੂਰ ਪ੍ਰਾਪਤ ਹੋਵੇਗੀ। ਤੇ ਜਿਸ ਮਨੁੱਖ ਨੂੰ ਗੁਰੂ ਦੇ ਦਰ ਤੋਂ ਹੀ ਕੁਝ ਨਾ ਪ੍ਰਾਪਤ ਹੋਵੇ, ਉਹਨੂੰ ਹੋਰ ਥਾਂ ਤੋਂ ਭਲਾ ਕੀ ਪ੍ਰਾਪਤ ਹੋਵੇ, ਉਹਨੂੰ ਹੋਰ ਥਾਂ ਤੋਂ ਪ੍ਰਾਪਤੀ ਨਹੀਂ। ਇਸੇ ਲਈ ਕਹਿੰਦੇ ਨੇ ਬੈਠਨੇ ਦੇ ਭਲਾ ਕੌਣ ਪਾਸ ਉਸੇ, ਜੋ ਤੇਰੀ ਆਸ ਤਾਂ ਸੇ ਉੱਠਦਾ ਹੈ। ਮੀਰ ਤੱਕੀ ਮੀਰ, ਐ ਖੁਦਾ ਜਿਹੜਾ ਮਨੁੱਖ ਤੇਰੇ ਦਰ ਤੋਂ ਹੀ ਉਠਾਇਆ ਗਿਆ, ਜਿਹੜਾ ਤੇਰੇ ਦਰ ਤੋਂ ਹੀ ਉੱਠ ਗਿਆ, ਜਿਸ ਨੂੰ ਤੇਰੇ ਦਰ ਤੋਂ ਹੀ ਮੁਰਾਦ ਨਾ ਪ੍ਰਾਪਤ ਹੋਈ, ਦੁਨੀਆਂ ਵਿੱਚ ਉਹਨੂੰ ਕਿਹੜਾ ਹੈ ਜਿਹੜਾ ਆਪਣੇ ਪਾਸ ਬੈਠਣ ਦੇਵੇਗਾ। ਪਾਸ ਨਾ ਦੇਈ ਕੋਈ ਬਹਿਣ ਜਗਤ ਮਹੇ, ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਭਲਾ ਉਹਨੂੰ ਦੁਨੀਆਂ ਵਿੱਚ ਕੌਣ ਆਪਣੇ ਨੇੜੇ ਬੈਠਣ ਦੇਵੇਗਾ ਜਿਹਨੂੰ ਤੂੰ ਆਪਣੇ ਦਰ ਤੋਂ ਉਠਾ ਦੇਵੇਂ। ਉਹ ਤੇ ਉਠਾਉਂਦਾ ਹੀ ਨਹੀਂ। ਸਾਰਾ ਇਤਿਹਾਸ ਪੜ੍ਹ ਕੇ ਦੇਖੀਏ, ਕੋਈ ਵੀ ਆਇਆ ਗੁਰੂ ਸਾਹਿਬਾਂ ਨੇ ਕਿਸੇ ਨੂੰ ਦਰ ਤੋਂ ਉਠਾਇਆ ਨਹੀਂ, ਮਾਲਕ ਨਹੀਂ ਕਦੇ ਉਠਾਉਂਦਾ। ਜਦੋਂ ਉੱਠਦਾ ਹੈ ਬੰਦਾ ਹੀ ਉੱਠਦਾ ਹੈ, ਜਦੋਂ ਉੱਠਦਾ ਹੈ ਮਨੁੱਖ ਉੱਠਦਾ ਹੈ। ਗੁਰੂ ਕਦੇ ਕਿਸੇ ਸਿੱਖ ਨੂੰ ਆਪਣੇ ਦਰ ਤੋਂ ਉਠਾਉਂਦਾ ਨਹੀਂ, ਜਦੋਂ ਵੀ ਉੱਠਦਾ ਸਿੱਖ ਉੱਠਦਾ। ਮਾਂ ਬਾਪ ਘੱਟ ਹੀ ਬੱਚਿਆਂ ਨੂੰ ਵੱਖ ਕਰਦੇ ਨੇ, ਜਦੋਂ ਵੱਖ ਹੁੰਦਾ ਪੋਤੀ ਵੱਖ ਹੁੰਦਾ, ਜਦੋਂ ਵੱਖ ਹੁੰਦੀ ਏ ਨੂੰਹ ਹੀ ਵੱਖ ਹੁੰਦੀ ਏ। ਬਾਪ ਮਾਂ ਜਾਂ ਬਾਪ ਇਸ ਲਈ ਤੇ ਨਹੀਂ ਬੱਚਿਆਂ ਦੀ ਮੰਗ ਕਰਦੇ ਵੀ ਉਹ ਵੱਖ ਕਰਦੇ, ਨਹੀਂ, ਜਦੋਂ ਵੱਖ ਹੁੰਦੇ ਨੇ ਪੁੱਤਰ ਹੁੰਦੇ ਨੇ। ਮਾਂ ਬਾਪ ਕਦੇ ਉਹਨਾਂ ਨੂੰ ਵੱਖ ਨਹੀਂ ਕਰਦਾ। ਜਦੋਂ ਵੀ ਦੂਰ ਜਾਵੇਗਾ ਸਿੱਖ ਜਾਵੇਗਾ, ਗੁਰੂ ਤੇ ਉਹਦੇ ਹਾਜ਼ਰ ਨਾਜ਼ਰ ਹੈ, ਗੁਰੂ ਤੇ ਉਹਦੇ ਬਹੁਤ ਨੇੜੇ ਹੈ। ਅਤਾ ਬਖਸ਼, ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ ਤੇ ਪਾਕ ਪਰਵਰਦਗਾਰ। ਉਹ ਇਸ ਦੁਨੀਆ ਦੇ ਅੰਦਰ ਪਵਿੱਤਰ ਹੈ। ਜੋ ਕੁਝ ਵੀ ਦੁਨੀਆ ਵਿੱਚ ਹੋ ਰਿਹਾ ਹੈ ਇਹਦੀ ਜ਼ਿੰਮੇਦਾਰੀ ਉਹ ਆਪਣੇ ਤੇ ਨਹੀਂ ਲੈਂਦਾ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਚਰਿੱਤਰ ਉਪਖਿਆਨ ਦੇ ਅਖੀਰਲੇ ਚਰਿੱਤਰ ਵਿੱਚ ਆਪ ਫਰਮਾਉਂਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਵੀ ਅਜੀਬ ਤਰੀਕੇ ਨਾਲ ਵਰਤਾਓ ਕਰਦਾ ਹੈ, ਕਰਦਾ ਤੇ ਸਭ ਕੁਝ ਆਪ ਹੈ, ਬੁਰਿਆਈ ਦੂਸਰਿਆਂ ਨੂੰ ਦੇ ਦਿੰਦਾ, ਆਪਣਾ ਨਾਮ ਛੁਪਾ ਲੈਂਦਾ। ਕਾਲ ਆਪਣੋ ਨਾਮ ਛੁਪਾਈ, ਅਵਰਨ ਕਹਿ ਸਿਰ ਦੈ ਬੁਰਿਆਈ। दसम ग्रंथ वो इस दुनिया के अंदर पवित्र है, वो इस दुनिया के अंदर साफ है, स्वच्छ है। पाप ते पुण दा ओदे ते कोई प्रभाव नहीं, मान से अपमान दा ओदे ते कोई असर नहीं। ओदा बनाया होया पत्थर है, किन्नी बरखा हुंदी जावे ओनू की फर्क पैणा है।

0: सब कमने ने पुराना वाले भी कहने ने सात के नीचे ने सात ऊपर हन क्या लाखो श्री वाह कोशिश हो रही है हेठा भी लभ लईए ऊपर भी लभ लईए ता जो जापान दे वांग एक सड़क दे ऊपर होर सात सात आठ आठ सड़कां ना बनानियां पहन वखरे वखरे खुले खुले रहा अमेरिका वांग कनेडा वांग खुले रस्ते खुले मकान बना दईए पर मनुख जी ना ता नीचे पहुंचया है वो केड़ा मुल्क है ना ऊपर तक पहुंच सकिया भी वो केड़ा मुल्क है कोशिश जरूर है यतन जरूर है उपरले मुल्क भी लभ पैण ताहिए ते जनाब रीगन ने स्टार वार शुरू की थी है भी जिवें इस दुनिया ते झगड़े हो रहे ने उथे भी ते झगड़े होने ने उथे भी ते लड़ाई होनी उथे भी ते सियासी पोलिटिकल लोगों ने वंडा पानिया ने अपनी हदा खड़िया करनिया ने अपनी चौधरता का प्रगटाओ करना है इस वास्ते स्टार वार शुरू कर दिती है स्टार वार कायम कर दिती है बेनती की जा रही थी हाँ हजूर गुरु परमेश्वर जी कहते ने हर दियार ओही परंपरा है जिथे कहा गया सी सत नहीं चौदह नहीं कोई की जान सकता है उन्हें किन्ने मुल्क बनाए ने किड्डी वड्डी धरती है केड़े केड़े थां ने ये नहीं जानिया जा सकता ये कोई पता नहीं पाताला पाताल लख आगासा आगास ओड़क ओड़क पाल थके वेद कहन एक वार जप साहिब इसलिए कहते ने हर दियार हर एक मुल्क नू हर एक देश नू मेरा अकाल पुरख वाहेगुरु रोजी दे रहा है की होया तू आनंदपुर नू घेरा पा लिया की हो गया जे तू आनंदपुर नू घेरा पा के अंदर राशन नहीं आउन देंदा ओ उपरों भी ते सुट सकदा है इस मिट्टी नू भी ते अनाज दे रूप भी तब्दील कर सकदा है आखिर हर प्रकार का अनाज मिट्टी विचों ही ते पैदा हुंदा है जितने अनाज ने अंगूर मिट्टी विचों पैदा हुंदे ने जड़ मिट्टी विच लगी हुई है सेब मिट्टी विच जड़ है अनेक प्रकार जितने भी फल ने वो मिट्टी विचों पैदा हुंदे ने जितने अनाज ने मिट्टी विचों पैदा हुंदे ने की होया जे तू केरा पा लीता है पर वो अकाल पुरख वाहेगुरु इस मिट्टी नू भी ते आटा बना सकदा है मिट्टी नू भी अनाज बना सकदा है नहीं वो कोई वितकरा नहीं रखदा ये ते मनुख दी कमजोरी है कि जे मनुख दा यतन होवे सारी दुनिया दी कणक इकला खा जावे ते सारी दुनिया दी धरती दे उपर इकला ही क्रिकेट खेले पर बाल सुटन वाला कौन होवेगा चल लखो श्री वाह इसे लई तां दुनिया दे अंदर झगड़े हुंदे ने धरती वास्ते दर वास्ते जोरू वास्ते जमीन वास्ते पर तन गुरु गोबिंद सिंह जी महाराज कहंदे ने ना जर दी जरूरत है ना जमीन दी जरूरत है ना जोरू वास्ते दी जरूरत है मैं अगर युद्ध कर रहा हां ते सिर्फ मालक दे हुक्म दी पालना करन वास्ते क्योंकि धर्म चलावन संत उबारन दुष्ट सबन को मूल उपारन या ही काज तरा हम जन्म समझ ले हो साधु सब मन मन मुझे कर्नाटक दसम ग्रंथ इसलिए वो धर्म युद्ध दी बेनती करते धर्म युद्ध दी याचना करते ने हां मनुख दी एक कमजोरी है मुकामे शुक्र है रोजी खुदा के हाथ है सूफी गर्ज हक इंसान के हाथ में होता तो क्या होता ये अधिकार जे मनुख नू रब दे देंदा ते फिर इकला मनुख ही खांदा वंड के छकन दी उन विचार गुरु पासों प्राप्त होइए अज भी वंड के नहीं खांदा फिर भी वंड के नहीं खांदा पर जे हाकी मनुख नू दे दिता जांदा कि तू ही रोजी दे तू ही रिजक दे ते फिर बहुते भुखे ही मर जांदे कई बारी आदमी गुस्से विच आके कह दे तैनू उथे सुटना है जिथे तैनू पानी ना मिले मनुख दी जे कोशिश होवे पर धन वाहेगुरु है उन्हें समुंदर ही बना दिता है जिनी धरती है एदे नालों दस गुना ज्यादा पानी समुंदर है तो हजूर वर्णन कर रहे ने रोजी देहो हर दयाल हर वलायत नू हर मुल्क नू हर देश नू ओ रोजी दे रहा है रिजक दे रहा है जी
1: ए साहिब दयार अस आजम अजीम
0: के साहिब दयार ओ जो अका के जो ओ जो अकाल पुरख वाहेगुरु है तमाम दियारा मुल्कां दा साहिब है मालिक है गुलाबी महाराज विच सब तो पहला साहिब शब्द किथे आउंदा क्यों जी क्या लखो श्री वाह आप जी ते होई कहोगे ना ए ते भाइयां दा काम है क्या लखो श्री वाह ओ जो रखे हुए ने काफी ने क्या लखो श्री वाह ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਭ ਤੋਂ ਪਹਿਲਾਂ ਸਾਹਿਬ ਸ਼ਬਦ ਆਇਆ। ਇੱਥੇ ਵੀ ਤੇ ਕਹਿ ਰਹੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਕਿ ਸਾਹਿਬ ਦਿਆਰਸ ਸਾਹਿਬ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ। ਜਪ ਸਾਹਿਬ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਾਹਿਗੁਰੂ ਦਾ ਨਾਮ ਸਾਹਿਬ ਆਇਆ ਹੈ। ਉਹ ਹੀ ਸਾਹਿਬ ਦਾ ਭਾਵ ਇੱਥੇ ਉਸੇ ਸ਼ਬਦ ਨੂੰ ਵਰਣਨ ਕਰ ਰਹੇ ਨੇ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਹਰ ਦੇਸ਼ ਹਰ ਮੁਲਕ ਦਾ ਮਾਲਕ ਹੈ ਤੇ ਆਸਮ ਅਸੀਮ, ਆਸਮ ਵਜ਼ੀਰੇ ਆਸਮ, ਸਭ ਤੋਂ ਵੱਡਾ, ਉਹ ਵੱਡੇ ਤੋਂ ਵੱਡਾ ਹੈ, ਮਹਾਨ ਤੋਂ ਮਹਾਨ ਹੈ। ਤਾਈਓ ਤੇ ਦੋ ਹੱਥ ਜੋੜ ਕੇ ਸਿਰ ਝੁਕਾ ਕੇ ਕਹਿ ਰਹੇ ਸਨ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੂਹੀ ਮਹੱਲਾ ਪੰਜਵਾਂ। ਆਸਮ ਅਜ਼ੀਮ, ਉਹ ਵੱਡੇ ਤੋਂ ਵੱਡਾ ਹੈ, ਉਹਦੇ ਤੋਂ ਵੱਡਾ ਹੋਰ ਕੋਈ ਨਹੀਂ ਜੀ।
1: ਕੇ ਹੁਸਨਲ ਜਮਾਲ ਅਸ ਰਾਜ਼ਕ ਰਹੀਮ।
0: ਫਿਰ ਦੁਨੀਆ ਸੁੰਦਰਤਾ ਦੀ ਸ਼ਹਦਾਈ ਏ, ਦੁਨੀਆ ਹੁਸਨ ਦੀ ਪੁਜਾਰੀ ਏ। ਦੁਨੀਆ ਵਿੱਚ ਦੋ ਹਿੱਸੇ ਨੇ, ਦੁਨੀਆ ਵਿੱਚ ਬਹੁਤ ਸਾਰੇ ਲੋਕ ਤਾਕਤ ਦੇ ਪੁਜਾਰੀ ਨੇ, ਉਹਨਾਂ ਤਾਕਤ ਦੇ ਪੁਜਾਰੀਆਂ ਦੇ ਮੁਕਾਬਲੇ ਤੇ ਖਲੋਤੇ ਨੇ ਹੁਸਨ ਦੇ ਪੁਜਾਰੀ, ਸੁੰਦਰਤਾ ਦੇ ਵੰਡਾਰੇ, ਹੁਸਨ ਦੀ ਪੂਜਾ ਕਰਨ ਵਾਲੇ, ਹੁਸਨ ਦੀ ਪ੍ਰਾਪਤੀ ਦੇ ਚਾਹਵਾਨ। ਪਰ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ, ਮੇਰਾ ਸਾਹਿਬ ਬਹੁਤ ਸੁੰਦਰ ਹੈ, ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ, ਕਿ ਪੂਪਨ ਕੇ ਪੂਪ ਹੋ, ਕਿ ਦਾਤਾ ਮਹਾਦਾਨ ਹੋ। ਪ੍ਰਾਣ ਕੇ ਬਚਈਆ, ਦੂਧ ਪੂਤ ਕੇ ਦਿਵਈਆ, ਰੋਗ ਸੋਗ ਕੇ ਮਿਟਈਆ, ਕਿਦੋ ਮਾਨੀ ਮਹਮਾਨ ਹੋ। ਵਿਦਿਆ ਕੇ ਵਿਚਾਰ ਹੋ, ਕਿ ਅਦਵੈ ਅਭਿਕਾਰ ਹੋ, ਕਿ ਸਿੱਧਤਾ ਕੀ ਸੂਰਤ ਹੋ, ਕਿ ਸੁਧਤਾ ਕੀ ਸਾਨ ਹੋ। ਜੋਬਨ ਕੇ ਜਾਲ ਹੋ, ਕਿ ਕਾਲਹੂ ਕੇ ਕਾਲ ਹੋ, ਕਿ ਸਤਰਨ ਕੇ ਸੂਲ ਹੋ, ਕਿ ਮਿੱਤਰਨ ਕੇ ਪ੍ਰਾਣ ਹੋ। ਅਕਾਲ ਉਸ ਦਸਮ ਗ੍ਰੰਥ। ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ, ਇਹ ਹੁਸਨਲ ਜਮਾਲ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਜਮਾਲ ਸੁੰਦਰਤਾ ਹੈ, ਉਹ ਬਹੁਤ ਹੀ ਹੁਸਨ ਵਾਲੀ ਹੈ, ਉਹ ਬਹੁਤ ਹੀ ਸੁੰਦਰ ਹੈ, ਉਹ ਸੁੰਦਰ ਤੋਂ ਸੁੰਦਰ ਹੈ। ਗੁਰੂ ਅਰਜਨ ਦੇਵ ਜੀ, ਅਤ ਪ੍ਰੀਤਮ ਮਨ ਮੋਹਨਾ ਕਰ ਸੋਹਨਾ ਪ੍ਰਾਣ ਅਧਾਰਾ ਰਾਮ, ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰਿਆ ਪਾਰਾ ਰਾਮ। ਵਿਹਾਗੜਾ ਛੰਤ ਮਹੱਲਾ ਪੰਜਵਾਂ। ਜਿਤਨੇ ਵੀ ਫੁੱਲ ਕਿਤਨੇ ਸੁੰਦਰ ਨੇ, ਮਨੁੱਖ ਕਿਤਨੇ ਸੁੰਦਰ ਨੇ, ਜਿਵੇਂ ਇੱਕ ਵਿਦਵਾਨ ਨੇ ਕਿਹਾ ਹੈ, ਇਲਾਹੀ ਕੈਸੀ ਕੈਸੀ ਸੂਰਤੇ ਬਣਾ ਦੀ ਤੂੰ ਨੇ, ਕਿ ਹਰ ਇੱਕ ਕੋ ਗਲੇ ਲਗਾਨੇ ਕੋ ਜੀ ਚਾਹਤਾ ਹੈ। ਐ ਅੱਲਾਹ, ਐ ਮੌਲਾ, ਤੂੰ ਕਿਤਨੀਆਂ ਸੁੰਦਰ ਸ਼ਕਲਾਂ ਸੂਰਤਾਂ ਬਣਾ ਦਿੱਤੀਆਂ ਨੇ, ਜਿਸ ਨੂੰ ਵੀ ਦੇਖੀਦਾ ਤੇਰੇ ਅੱਗੇ ਸਿਰ ਝੁਕ ਜਾਂਦਾ ਹੈ ਕਿ ਮਿੱਟੀ ਦਾ ਪੁਤਲਾ ਕਿਤਨਾ ਸੁੰਦਰ ਬਣਾ ਦਿੱਤਾ, ਮਿੱਟੀ ਦੇ ਪੁਤਲੇ ਨੂੰ ਕਿਤਨੀ ਸੁੰਦਰਤਾ ਦੇ ਦਿੱਤੀ, ਇਸ ਨਾਪਾਕ ਮਿੱਟੀ ਨੂੰ ਕਿਤਨਾ ਹੁਸਨ ਦੇ ਦਿੱਤਾ, ਕਿਤਨੀ ਸੁੰਦਰਤਾ ਦੇ ਦਿੱਤੀ। ਗੱਲ ਤਾਂ ਸਿਰਫ ਇਤਨੀ ਸੀ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਮੈਂ ਨਾਹੀਂ ਕਿ ਚਾਹੇ ਨਾ ਮੋਰਾ, ਤਨ ਤਨ ਸਭ ਰਸ ਗੋਬਿੰਦ ਤੋਰਾ। ਗੌੜੀ ਕਬੀਰ ਜੀ, ਹਾਂ, ਮੈਲੀ ਮਿੱਟੀ ਤੋਂ, ਮੈਲੇ ਪਾਣੀ ਤੋਂ ਕਿਤਨੀ ਸੁੰਦਰਤਾ ਬਣਾ ਦਿੱਤੀ, ਇਸ ਜਹਾਨ ਨੂੰ ਕਿਤਨਾ ਸੁੰਦਰ ਬਣਾ ਦਿੱਤਾ ਕਿ ਇੱਕ ਇੱਕ ਫੁੱਲ ਨੂੰ ਦੇਖ ਕੇ ਲੋਕ ਖਲੋਤੇ ਹੀ ਰਹਿ ਜਾਂਦੇ ਨੇ, ਪਿਆਰ ਲੱਖੋ ਸ੍ਰੀ ਵਾ। ਇੱਕ ਇੱਕ ਮਨੁੱਖ ਦਾ ਚਿਹਰਾ ਦੂਸਰੇ ਨੂੰ ਦੇਖੀਦਾ ਹੈ ਤੇ ਭੁੱਲ ਜਾਂਦਾ ਹੈ। ਪਰ ਕਹਿੰਦੇ ਨੇ, ਕੁਛ ਨਹੀਂ, ਇਸ ਸੁੰਦਰਤਾ ਦਾ ਕੀ ਮੁੱਲ ਹੈ। ਵਕਤ ਆਵੇਗਾ ਜਦੋਂ ਇਹ ਸੁੰਦਰ ਫੁੱਲ, ਜਦੋਂ ਇਹ ਸੁੰਦਰ ਸ਼ਕਲਾਂ, ਜਦੋਂ ਇਹ ਹੁਸਨ ਮਿੱਟੀ ਵਿੱਚ ਰੁਲੇਗਾ। ਜਿਹੜੀਆਂ ਕੌਮਾਂ, ਜਿਹੜੇ ਲੋਕ ਧਰਮ ਤੋਂ ਦੂਰ ਹੋ ਜਾਂਦੇ ਨੇ, ਉਹਨਾਂ ਦੀ ਸੁੰਦਰਤਾ ਹਮੇਸ਼ਾ ਮਿੱਟੀ ਵਿੱਚ ਰੁਲੀ ਹੈ। ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਦੂਤਾ ਨੂੰ ਫੁਰਮਾਇਆ ਲੈ ਚੱਲੇ ਪੱਤ ਗਵਾਏ। ਰਾਗ ਆਸਾ ਮਹੱਲਾ ਪਹਿਲਾ ਅਸਪਦੀਆ। ਕਹਿੰਦੇ ਨੇ, ਇਹਨਾਂ ਬਾਤ ਦੀਆਂ ਪਠਾਣਾ ਦੀਆਂ ਔਰਤਾਂ ਬੜਾ ਫੈਸ਼ਨ ਕਰਦੀਆਂ ਸਨ, ਆਪਣੇ ਵਾਲਾਂ ਨੂੰ ਨਾ ਜਾਣੇ ਕਿਸ ਕਿਸ ਤਰੀਕੇ ਨਾਲ ਸ਼ਿੰਗਾਰਦੀਆਂ ਸਨ, ਸਵਾਰਦੀਆਂ ਸਨ, ਮੀਂਹਦੀਆਂ ਕਿਸ ਤਰ੍ਹਾਂ, ਭੱਟੇ ਕਿ ਪਰਵੱਟੇ ਕਿਸ ਤਰ੍ਹਾਂ ਬਣਵਾਉਣੇ। ਪਰ ਅਖੀਰ ਨਤੀਜਾ ਕੀ ਹੋਇਆ ਕਿ ਉਹ ਸੁੰਦਰਤਾ ਮਿੱਟੀ ਵਿੱਚ ਰੁਲ ਗਈ। ਉਹ ਜ਼ੁਲਫਾਂ ਬਾਬਰ ਦੇ ਹੁਕਮ ਦੇ ਨਾਲ ਭੇਡਾਂ ਦੇ ਵਾਂਗ ਕੱਟੀਆਂ ਤੇ ਮੁੰਨੀਆਂ ਗਈਆਂ। ਸਾਡੀਆਂ ਬੱਚੀਆਂ ਨੂੰ ਵੀ ਇਸ ਪੱਖ ਨੂੰ ਸਮਝਣਾ ਚਾਹੀਦਾ ਹੈ, ਜਦੋਂ ਕੋਈ ਬਨਾਵਟ ਅਸੀਂ ਗੁਰਮਤ ਦੇ ਆਸ਼ੇ ਤੋਂ ਉਲਟ ਕਰਾਂਗੇ, ਅਜਾਮ ਸਾਨੂੰ ਵੀ ਉਹੋ ਜਿਹਾ ਹੀ ਪ੍ਰਾਪਤ ਹੋਵੇਗਾ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਕਿਉਂਕਿ ਵਾਹਿਗੁਰੂ ਦਾ ਹੁਕਮ ਸਭਨਾ ਵਾਸਤੇ ਹੈ, ਵਾਹਿਗੁਰੂ ਦਾ ਨਿਜ਼ਾਮ ਸਭਨਾ ਵਾਸਤੇ ਹੈ। ਇਸੇ ਲਈ ਗੁਰੂ ਜੀ ਨੇ ਸਾਦਗੀ ਨੂੰ ਮਹਾਨਤਾ ਦਿੱਤੀ ਹੈ, ਸਾਦਗੀ ਨੂੰ ਪ੍ਰਧਾਨਤਾ ਦਿੱਤੀ ਹੈ। ਬੇਨਤੀ ਕਰ ਰਿਹਾ ਸਾਂ, ਕਬੀਰ ਜੀ ਕਹਿ ਰਹੇ ਨੇ ਆਖਿਰ ਸੁੰਦਰਤਾ ਕਿਤਨੀ ਕੁ ਦੇਰ ਤੱਕ ਕਾਇਮ ਰਹੇਗੀ। ਜਵਾਨੀ ਚੱਲ ਜਾਂਦੀ ਹੈ, ਬੁਢੇਪਾ ਆ ਜਾਂਦਾ, ਫਿਰ ਆਦਮੀ ਉਸੇ ਪ੍ਰਕਾਰ ਦਾ ਰਹਿ ਜਾਂਦਾ। ਨੈਨੋ ਨੀਰ ਬਹਿ ਤਨ ਖੀਨਾ, ਪਏ ਕੇਸ ਦੁੱਧਵਾਨੀ ਸੋਰਠ ਭੀਖਣ ਦੀ। ਤੋ ਸੁੰਦਰਤਾ ਸਮਾਪਤ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਜਿਹ ਸਿਰ ਰਚ ਰਚ ਬਾਂਧ ਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜੀਆ, ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਗੌੜੀ ਕਬੀਰ ਜੀ, ਇਹ ਤੇਰੇ ਵੀ ਹਾਲਾਤ ਹੋਣਗੇ। ਕਿਉਂ ਨਾ ਜਿਸਨੇ ਤੈਨੂੰ ਸੁੰਦਰਤਾ ਦਿੱਤੀ ਹੋਈ ਏ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਵੇ, ਤੇ ਜੇ ਉਹਦੇ ਨਾਲ ਜੁੜ ਜਾਵੇਗਾ ਕਦੇ ਵੀ ਬੁਢੇਪਾ ਨਹੀਂ ਆਵੇਗਾ। ਤੂੰ ਬੜਾ ਬੁਢੇਪੇ ਤੇ ਮੌਤ ਤੋਂ, ਦੁੱਖਾਂ ਤੇ ਰੋਗਾਂ ਤੋਂ ਉੱਪਰ ਹੋ ਜਾਵੇਗਾ। ਇਸੇ ਲਈ ਕਹਿੰਦੇ ਨੇ ਗੁਰਮੁਖਾਂ ਨੂੰ ਬੁਢੇਪਾ ਨਹੀਂ ਆਉਂਦਾ। ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੁੰਦਰਤਾ ਜਿਵੇਂ ਸ਼ੀਸ਼ੇ ਦੇ ਲੱਖਾਂ ਟੁਕੜੇ ਕਰ ਦਈਏ, ਇੱਕ ਸੂਰਜ ਦੇ ਨਾਲ ਹਰ ਸ਼ੀਸ਼ਾ ਚਮਕਦਾ, ਸੈਂਕੜੇ ਲੱਖਾਂ ਘੜੇ ਪਾਣੀ ਨਾਲ ਭਰ ਕੇ ਰੱਖ ਦਈਏ, ਰਾਤਰੀ ਨੂੰ ਹਰ ਇੱਕ ਘੜੇ ਵਿੱਚ ਇੱਕ ਇੱਕ ਚੰਦਰਮਾ ਨਜ਼ਰ ਆਉਂਦਾ, ਇਵੇਂ ਹਰ ਸੁੰਦਰ ਫੁੱਲ ਵਿੱਚ ਸਾਹਿਬ ਦੀ ਸੁੰਦਰਤਾ ਹੈ, ਹਰ ਚਿਹਰੇ ਦੀ ਸੁੰਦਰਤਾ ਤੇ ਵਾਹਿਗੁਰੂ ਦੀ ਸੁੰਦਰਤਾ ਹੈ। ਉਹੀ ਸੁੰਦਰਤਾ ਬਖਸ਼ਿਸ਼ ਕਰਨ ਵਾਲਾ ਹੈ, ਇਹ ਹੁਸਨਲ ਜਮਾਲ ਹੈ ਉਹਦਾ, ਉਹਦੀ ਜੋ ਸੁੰਦਰਤਾ ਹੈ, ਜਮਾਲ ਸੁੰਦਰਤਾ ਹੈ ਉਹਦੇ ਚਿਹਰੇ ਦੀ, ਉਹ ਬਹੁਤ ਹੀ ਹੁਸਨ ਵਾਲੀ ਹੈ, ਯਾਨੀ ਸੁੰਦਰ ਤੋਂ ਸੁੰਦਰ ਹੈ। ਉਹਦੀ ਸੁੰਦਰਤਾ ਦੇ ਸਾਹਮਣੇ ਦੁਨੀਆਂ ਭਰ ਦੀ ਸੁੰਦਰਤਾ ਜਿਹੜੀ ਏ ਉਹ ਤੁਛ ਸਮਝੀ ਜਾ ਸਕਦੀ ਏ। ਫਿਰ ਰਾਜ਼ਕ ਰਹੀਮ ਸਾਰੇ ਭੇਦ ਜਾਣਨ ਵਾਲਾ ਹੈ, ਰਹਿਮ ਦਿਲ ਹੈ।
1: ਏ ਸਾਹਿਬ ਸੌਰ ਅਸ ਆਜ ਜਨਵਾਜ,
0: ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਕਿ ਸਾਹਿਬ ਸ਼ੌਰ ਸ਼ੌਰ ਬੁੱਧੀ, ਉਹ ਅਕਾਲ ਪੁਰਖ ਵਾਹਿਗੁਰੂ ਬੁੱਧੀ ਦਾ ਮਾਲਕ ਹੈ, ਬੁੱਧੀ ਨੂੰ ਪ੍ਰੇਰਣਾ ਦੇਣ ਵਾਲਾ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਧੇ ਕਾਹੇ, ਵਾਰਾਸਾ ਮਹੱਲਾ ਪਹਿਲਾ। ਮਹਾਂਪੁਰਸ਼ ਇਸਦੀ ਬਹੁਤ ਲੰਬੀ ਚੌੜੀ ਵਿਆਖਿਆ ਕਰਦੇ ਸਨ। ਵੇਦ ਦਾ ਵੀ ਵਿਚਾਰ ਏ, ਮਨੁੱਖ ਦਾ ਸਰੀਰ ਤੇ ਰਥ ਹੈ, ਬੁੱਧੀ ਜਿਹੜੀ ਏ ਉਸ ਰਥ ਨੂੰ ਚਲਾਉਣ ਵਾਲੀ ਏ। ਬੁੱਧੀ ਦੁਆਰਾ ਸਰੀਰ ਚੱਲਦਾ ਹੈ, ਬੁੱਧੀ ਦੁਆਰਾ ਸਰੀਰ ਹਰਕਤ ਕਰਦਾ ਹੈ, ਪਰ ਇਸ ਰਥਵਾਹੀ ਉੱਪਰ ਹੋਰ ਹੁਕਮ ਕਰਨ ਵਾਲਾ ਵੀ ਹੈ ਕਿ ਸਾਹਿਬ ਸ਼ੌਰ, ਉਹ ਅਕਾਲ ਪੁਰਖ ਵਾਹਿਗੁਰੂ ਬੁੱਧੀ ਦਾ ਮਾਲਕ, ਬੁੱਧੀ ਦਾ ਸਾਹਿਬ ਹੈ, ਸਵਾਮੀ ਹੈ। ਆਜਿਜ਼ ਨਿਵਾਜ, ਆਜਿਜ਼ ਜਿਹੜੇ ਗਰੀਬ ਨੇ, ਮੰਗਤੇ ਨੇ, ਬਹੁਤ ਹੀ ਧਨ ਦੇ ਤੌਰ ਤੇ ਕੰਗਾਲ ਨੇ, ਉਹਨਾਂ ਨੂੰ ਨਿਵਾਸਣ ਵਾਲਾ, ਨਿਵਾਜ ਉਹਨਾਂ ਨੂੰ ਨਿਵਾਜ ਨਿਵਾਜਣ ਵਾਲਾ, ਉਹਨਾਂ ਨੂੰ ਉੱਚਿਆਂ ਉਠਾਉਣ ਵਾਲਾ ਜੀ।
1: ਗਰੀਬ ਪਰਸਤੋ ਗਨੀਮ ਗੁਦਾਜ,
0: ਹਾਂ ਗਰੀਬ ਪਰਸਤੋ ਗਨੀਮ ਗੁਦਾਜ, ਉਹ ਗਰੀਬ ਗਰੀਬਾਂ ਦੀ ਪ੍ਰਤਪਾਲਾ ਕਰਨ ਵਾਲਾ ਹੈ, ਗਰੀਬਾਂ ਦੀ ਪ੍ਰਤਪਾਲਾ ਕਰਦਾ ਹੈ। ਗਰੀਬ ਪ੍ਰਸਤ ਹੈ ਉਹ, ਮਾਇਆ ਪ੍ਰਸਤ ਨਹੀਂ, ਦੌਲਤ ਪ੍ਰਸਤ ਨਹੀਂ, ਹੁਸਨ ਪ੍ਰਸਤ ਨਹੀਂ, ਹਾਂ ਉਹ ਗਰੀਬ ਪ੍ਰਸਤ, ਉਹ ਗਰੀਬਾਂ ਦੀ ਪ੍ਰਤਪਾਲਾ ਕਰਨ ਵਾਲਾ ਹੈ, ਗਰੀਬ ਪ੍ਰਸਤ ਹੈ। ਤੇ ਗਨੀਮ ਗੁਦਾਜ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਦੁਸ਼ਮਣ ਸਮਝਦੇ ਨੇ, ਤੇ ਫਿਰ ਉਹ ਦੁਸ਼ਮਣ ਹੋ ਗਏ। ਜਿਹੜੇ ਉਹਦੇ ਅਹੰਕਾਰੀ ਦੁਸ਼ਮਣ ਨੇ, ਗਨੀਮਲ ਜਿਹੜੇ ਉਹਦੇ ਦੁਸ਼ਮਣ ਹਨ, ਅਹੰਕਾਰੀ ਨੇ, ਅਭਿਮਾਨੀ ਨੇ, ਉਹਨਾਂ ਨੂੰ ਗੁਦਾਸ ਗਾਲਣ ਵਾਲਾ, ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ, ਹਰ ਅਹੰਕਾਰੀਆਂ ਮਾਰ ਨਿਵਾਏ, ਮਨਮੁਖ ਮੂੜ ਸਾਧਿਆ, ਸਭ ਹਰ ਕੀ ਕਰੋ ਉਸਤਤ, ਜਿਨ ਪਾਪੈ ਤੇ ਰਾਖਿਆ, ਸ੍ਰੀ ਰਾਤ ਕੀ ਵਾਰ ਮਹੱਲਾ ਚੌਥਾ।
1: ਸ਼ਰੀਅਤ ਪ੍ਰਸਤੋ ਫਜ਼ੀਰਤ ਲਾਭ,
0: ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸ਼ਰੀਅਤ ਪ੍ਰਸਤੋ, ਸ਼ਰੀਅਤ ਇੱਕ ਸ਼ਰਾ, ਧਰਮ ਦੀ ਉਹ ਮਰਿਆਦਾ, ਧਰਮ ਦੀ ਉਹ ਰੋਹ ਰੀਤੀ, ਜਿਸ ਨੂੰ ਕਾਇਮ ਰੱਖਣ ਵਾਸਤੇ ਨਾ ਜਾਣੇ ਕਿਤਨੇ ਅਣਗਿਣਤ ਪਿਆਰਿਆਂ ਨੇ ਕੇਸਾਂ ਸਾਥਾਂ ਨਾਲ ਗੁਰੂ ਕੀ ਸਿੱਖੀ ਨੂੰ ਨਿਭਾਉਂਦਿਆਂ ਹੋਇਆਂ, ਇਸ ਪਰੰਪਰਾ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੇ ਸਿਰ ਦੇ ਦਿੱਤੇ, ਆਪਣਾ ਜੀਵਨ ਦੇ ਦਿੱਤਾ, ਆਪਣੀ ਜ਼ਿੰਦਗੀ ਦੇ ਦਿੱਤੀ, ਮਗਰ ਉਸੇ ਸਿੱਖੀ ਨੂੰ, ਧਰਮ ਦੀ ਪਰੰਪਰਾ ਨੂੰ, ਧਰਮ ਦੀ ਮਰਿਆਦਾ ਨੂੰ ਅਸੀਂ ਫੈਸ਼ਨ ਪ੍ਰਸਤੀ ਵਿੱਚ ਆ ਕੇ ਆਪਣੇ ਆਪ ਹੀ ਗਵਾਈ ਜਾ ਰਹੇ ਹਾਂ। ਆਪਣੇ ਆਪ ਹੀ ਮਚਾਈ ਜਾ ਰਹੇ ਹਾਂ। ਅੱਜ ਟੀਵੀ ਤੇ ਦੋ ਤਿੰਨ ਮਿੰਟ ਦੇਖਿਆ, ਘੋੜਿਆਂ ਦੀ ਰੇਸ ਹੋ ਰਹੀ ਸੀ। ਕੋਈ ਹੋ 15 ਸਾਲ ਦਾ ਲੜਕਾ ਦਸਤਾਰ ਬੱਧੀ ਹੋਈ ਸਿਰ ਕਿਤੇ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਵੀ ਅਜੇ ਵੀ ਕਿਰਪਾ ਹੈ। ਚੱਲ ਲੱਖੋ ਸ੍ਰੀ ਵਾ, ਇਹੋਦੀ ਵਡਿਆਈ ਹੈ, ਇਹੋਦੀ ਬਖਸ਼ਿਸ਼ ਹੈ ਕਿ ਇਸ ਵਾਤਾਵਰਨ ਵਿੱਚ ਸ਼ੁਰੂ ਤੋਂ ਗੁਰੂ ਦੀ ਦਸਤਾਰ ਦੀ ਮਹਾਨਤਾ ਨੂੰ ਸਮਝਿਆ ਜਾਵੇ, ਕੇਸਾਂ ਦੀ ਉੱਚਤਾ ਤੇ ਉੱਤਮਤਾ ਨੂੰ ਸਮਝਿਆ ਜਾ ਸਕੇ। ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਸ਼ਰੀਅਤ ਪ੍ਰਸਤ ਸ਼ਰਾ ਪ੍ਰਸਤ ਹੈ, ਉਹਦੀ ਪ੍ਰਤਪਾਲਾ ਕਰਨ ਵਾਲਾ ਹੈ, ਯਾਨੀ ਧਰਮ ਦੀ ਮਰਿਆਦਾ ਨੂੰ ਉਹ ਕਾਇਮ ਕਰਨ ਵਾਸਤੇ ਆਇਆ, ਧਰਮ ਦੀ ਮਰਿਆਦਾ ਨੂੰ ਉਹ ਕਾਇਮ ਕਰਦਾ ਹੈ ਤੇ ਫਿਰ ਫਜ਼ੀਲਤ ਮਾਪ ਕਹਿੰਦੇ ਨੇ ਫਜ਼ੀਲਤ ਵਡਿਆਈ, ਫਜ਼ੀਲਤ ਵਡਿਆਈ, ਵਡਿਆਈ ਦਾ ਉਹ ਕੇਂਦਰ ਹੈ, ਟਿਕਾਣਾ ਹੈ ਜਿੱਥੇ ਵਡਿਆਈ ਜਾ ਕੇ ਖਤਮ ਹੋ ਜਾਵੇ, ਯਾਨੀ ਵਡਿਆਈ ਦਾ ਉਹ ਘਰ ਹੈ। ਜਿਸ ਵੀ ਮਨੁੱਖ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਉਹਦੇ ਘਰੋਂ ਪ੍ਰਾਪਤ ਹੁੰਦੀ ਹੈ, ਉਹਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ।
1: ਹਕੀਕਤ ਸਨਾਚੋ ਨਵੀ ਉਲ ਕਿਤਾਬ,
0: ਤੇ ਫਿਰ ਉਹ ਹਕੀਕਤ ਸਚਿਆਈ, ਇਹ ਗੱਲ ਹਕੀਕਤਨ ਨਹੀਂ, ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਹਕੀਕਤ, ਉਹ ਅਕਾਲ ਪੁਰਖ ਵਾਹਿਗੁਰੂ ਸਚਾਈ ਦੇ ਤਾਈ ਪਛਾਣਨ ਵਾਲਾ ਹੈ, ਉਹ ਅਸਲੀਅਤ ਸਮਝਦਾ ਹੈ। ਨਵੀ ਉਲ ਕਿਤਾਬ ਤੇ ਜਿਤਨੇ ਨਬੀ ਹੋਏ ਨੇ, ਭਾਵੇਂ ਅੰਜੀਲ ਹੈ, ਤੌਰੇਤ ਹੈ, ਜਮਰੂਰ ਹੈ, ਕੁਰਾਨ ਹੈ, ਇਹਨਾਂ ਨੂੰ ਕਿਤਾਬਾਂ ਕਿਹਾ ਜਾਂਦਾ ਹੈ। ਇਹ ਜਿਤਨੀਆਂ ਵੀ ਕਿਤਾਬਾਂ ਨਬੀਆਂ ਨੂੰ ਪ੍ਰਾਪਤ ਹੋਈਆਂ ਨੇ, ਸਾਰੇ ਨਬੀਆਂ ਨੂੰ ਉਹਨੇ ਇਹ ਧਰਮ ਗ੍ਰੰਥ, ਧਰਮ ਪੁਸਤਕ ਉਹਨੇ ਨਬੀਆਂ ਪੈਗੰਬਰਾਂ ਨੂੰ ਦਿੱਤੇ ਹਨ ਜੀ।
1: ਕੇਦਾਨਸ਼
0: ਪਿਊਸ ਸਾਹਿਬ ਸ਼ਹੂਰ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਦਾਨਿਸ਼ ਅਕਲ ਦਾ, ਸ਼ਾਂਤ ਦਾ, ਬੁੱਧੀ ਦਾ ਪਿਓਸਤ ਪਹਾੜ ਹੈ। ਜਿਵੇਂ ਪਹਾੜ ਉੱਚੇ ਤੋਂ ਉੱਚਾ ਹੋਵੇ, ਸੁਮੇਰ ਤੋਂ ਉੱਪਰ ਹੋਰ ਕੋਈ ਪ੍ਰਕਿਰਤੀ ਦੇ ਤੌਰ ਤੇ ਚੀਜ਼ ਨਹੀਂ ਸਮਝੀ ਜਾਂਦੀ, ਉਹ ਦਾਨਿਸ਼ਤਾ ਦਾ, ਸਿਆਣਪ ਦਾ, ਬੁੱਧੀ ਦਾ ਪਹਾੜ ਹੈ। ਤੇ ਸਾਹਿਬ ਸ਼ਹੂਰ, ਫਿਰ ਜਿਸ ਬੁੱਧੀ ਦੇ ਅੰਦਰ ਸ਼ਹੂਰ, ਜਿਸ ਬੁੱਧੀ ਦੇ ਅੰਦਰ ਸਿਆਣਪ ਕੰਮ ਕਰਦੀ ਏ, ਉਹਦਾ ਵੀ ਮਾਲਕ ਹੈ। ਬੁੱਧੀ ਦੇ ਅੰਦਰ ਵੀ ਸਿਆਣਪ ਤਾਂ ਉਹਨੇ ਦਿੱਤੀ, ਸ਼ੀਸ਼ਾ ਤੇ ਸ਼ੀਸ਼ਾ ਹੈ, ਬੜਾ ਸਾਫ਼ ਹੈ, ਪਰ ਇਹਦੇ ਵਿੱਚ ਰੋਸ਼ਨੀ ਦੇਣ ਵਾਲਾ ਕਰੰਟ ਹੈ। ਬੁੱਧੀ ਤਾਂ ਬੁੱਧੀ ਹੈ, ਪਰ ਇਹਨੂੰ ਹੋਰ ਸਿਆਣਪ ਦੇਣ ਵਾਲਾ, ਰੋਸ਼ਨ ਕਰਨ ਵਾਲਾ ਜੋ ਮਾਲਕ, ਉਹ ਅਕਾਲ ਪੁਰਖ ਵਾਹਿਗੁਰੂ ਆਪ ਸਾਹਿਬ ਹੈ, ਆਪ ਮਾਲਕ ਹੈ।
1: ਹਕੀਕਤ ਸ਼ਨਾਸ ਜਾਹਰ ਜ਼ਹੂਰ,
0: ਉਹ ਅਕਾਲ ਪੁਰਖ ਵਾਹਿਗੁਰੂ ਹਕੀਕਤ ਸ਼ਨਾਸ ਜ਼ਹਰ ਜ਼ਹੂਰ, ਸਚਾਈ ਨੂੰ, ਅਸਲੀਅਤ ਨੂੰ ਪਹਿਚਾਨਣ ਵਾਲਾ ਹੈ। ਜ਼ਹਰ ਜ਼ਹੂਰ ਪ੍ਰਗਟ ਹੈ, ਜ਼ਹੂਰ ਉਹਦਾ ਪ੍ਰਤਾਪ, ਪ੍ਰਗਟ ਪ੍ਰਤਾਪ ਵਰਤਾਇਓਨ ਸਭ ਲੋਕ ਕਰੈ ਜੈ ਕਾਰ ਜੀਓ, ਸ੍ਰੀ ਰਾਗ ਮਹੱਲਾ ਪੰਜਵਾਂ। ਉਹਦਾ ਜ਼ਹੂਰ ਜਿਹੜਾ ਪ੍ਰਤਾਪ ਹੈ, ਉਹ ਸਾਰ ਹੈ, ਪ੍ਰਗਟ ਹੈ, ਪ੍ਰਸਿੱਧ ਹੈ ਸੰਸਾਰ ਅੰਦਰ, ਪ੍ਰਗਟ ਪਹਾਰੇ ਜਾਪ ਦਾ, ਸਭ ਨਾਵੇ ਨੂੰ ਪ੍ਰਤਾਪ ਦਾ, ਸਤਿਗੁਰ ਬਾਦ ਨਾ ਪਾਇਓ ਸਾ ਮੋਹੀ ਮਾਇਆ ਜਾਲ ਜੀਓ, ਸ੍ਰੀ ਰਾਗ ਮਹੱਲਾ ਪੰਜਵਾਂ। ਅਸ ਪੜੀਆ ਜੀ, ਹਾਂ, ਉਹ ਜ਼ਾਹਰ ਜ਼ਹੂਰ, ਉਹਦਾ ਜ਼ਹੂਰ ਜੋ ਪ੍ਰਤਾਪ ਹੈ, ਜਲਵਾ ਹੈ, ਉਹ ਜ਼ਾਹਰ ਹੈ, ਪ੍ਰਗਟ ਹੈ, ਪ੍ਰਸਿੱਧ ਹੈ, ਲੁਕਿਆ ਹੋਇਆ ਨਹੀਂ, ਛੁਪਿਆ ਹੋਇਆ ਨਹੀਂ। ਸ਼ਨਾ ਸਿੰਦੇ ਆਲਮ ਆਲਮ ਖੁਦਾਏ, ਉਹ ਅਕਾਲ ਪੁਰਖ ਵਾਹਿਗੁਰੂ ਆਲਮ, ਦੁਨੀਆਂ ਦੇ ਤਮਾਮ ਇਲਮਾਂ, ਜਿਤਨੀ ਵੀ ਵਿਦਿਆ, ਜਿਤਨਾ ਵੀ ਹੁਨਰ ਹੈ, ਜਿਤਨਾ ਵੀ ਇਲਮ ਹੈ, ਇਸ ਸਾਰੇ ਇਲਮ ਨੂੰ ਉਹ ਪਹਿਚਾਨਣ ਵਾਲਾ, ਸ਼ਨਾ ਸਿੰਦੇ ਪਹਿਚਾਨਣ ਵਾਲਾ, ਕਿਉਂਕਿ ਉਹ ਇਸ ਦਾ ਮਾਲਕ ਹੈ, ਖੁਦਾ ਹੈ, ਇਸ ਦੀ ਰਚਨਾ ਕਰਨ ਵਾਲਾ ਹੈ, ਦੁਨੀਆਂ ਵੀ ਆਪ ਰਚਦਾ ਹੈ, ਇਲਮ ਵੀ ਆਪ ਬਣਾਉਂਦਾ ਹੈ। ਇਸੇ ਕਰਕੇ ਕਿਹਾ ਸੀ, ਪਾਖਿਆ ਭਾਉ ਅਪਾਰ, ਭਾਵੇਂ ਅਪਾਰ ਭਾਸ਼ਾਵਾਂ ਨੇ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ, ਜਿਨ੍ਹਾਂ ਦਾ ਕੋਈ ਅੰਦਾਜ਼ਾ ਨਹੀਂ। ਗਿਣਤੀ ਕਰਨ ਵਾਲਿਆਂ ਦਾ ਖਿਆਲ ਹੈ, ਦੁਨੀਆਂ ਵਿੱਚ 18,000 ਬੋਲੀਆਂ ਨੇ, 18,000 ਭਾਸ਼ਾਵਾਂ ਨੇ, ਪਰ ਇਹਨਾਂ ਸਾਰੀਆਂ ਦੀ ਰਚਨਾ ਕਰਨ ਵਾਲਾ ਉਹ ਆਪ ਹੀ ਪਹਿਚਾਨਣ ਵਾਲਾ ਹੈ।
1: ਆਲਮ ਕੁਚਾ,
0: ਕਹਿੰਦੇ ਨੇ ਆਲਮ ਦੁਨੀਆਂ ਦੇ ਵਾਸਤੇ ਉਹਨੇ ਕਾਰੋਬਾਰ ਰੁਜ਼ਗਾਰ ਕੁਸ਼ਾਇਨ ਦੇ ਖੋਲਣਾ ਕੀਤਾ ਹੈ, ਤੇ ਜਿੱਥੇ ਸਾਰਿਆਂ ਨੂੰ ਕਾਰੋਬਾਰ ਵਿੱਚ ਲਗਾਇਆ ਹੋਇਆ ਹੈ, ਉਹਨੇ ਕਾਰੋਬਾਰ ਵਿੱਚ ਲਗਾਇਆ, ਤੇ ਲੋਕ ਕੈਦੀਆਂ ਵਾਂਗ ਕੰਮ ਕਰੀ ਜਾਂਦੇ ਨੇ, ਮਨੁੱਖ ਮਸ਼ੀਨ ਵਾਂਗ ਚੱਲੀ ਜਾ ਰਿਹਾ, ਪਰ ਅਖੀਰ ਇਸ ਕਾਰੋਬਾਰ ਦੇ ਬੰਧਨ ਤੋਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਤਮਾਮ ਦੁਨੀਆਂ ਦੇ ਲੋਕਾਂ ਨੂੰ ਕੁਸ਼ਾਏ ਖੋਲਣ ਵਾਲਾ ਹੈ, ਆਜ਼ਾਦ ਕਰਨ ਵਾਲਾ ਹੈ, ਉਹ ਕਿਸੇ ਨੂੰ ਗੁਲਾਮ ਨਹੀਂ ਰੱਖਦਾ। ਆਲਮ ਦੁਨੀਆਂ ਦੀ ਜਿਤਨੀ ਵੀ ਕਾਰ ਹੈ, ਜਿਤਨਾ ਵੀ ਕਾਰੋਬਾਰ ਹੈ, ਗੁਜ਼ਾਰਿੰਦਾ ਕਰਨ ਵਾਲਾ ਹੈ, ਉਹ ਦੁਨੀਆਂ ਦਾ ਸਾਰਾ ਕਾਰੋਬਾਰ ਚਲਾਉਣ ਵਾਲਾ ਹੈ, ਕੰਮ ਕਰਨ ਵਾਲਾ ਹੈ। ਕਬੀਰ ਬੜਾ ਵੱਡਾ ਹੈ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ, ਪਿਲੰਗ ਮਹੱਲਾ ਪਹਿਲਾ। ਕਹਿੰਦੇ ਨੇ ਉਹ ਕਬੀਰ ਸਭ ਤੋਂ ਵੱਡਾ ਹੈ, ਮਹਾਨ ਤੋਂ ਮਹਾਨ ਹੈ। ਸ਼ਨਾਸਨ ਦਾ ਇਲਮ, ਆਲਮ ਅਮੀਰ, ਤਮਾਮ ਇਲਮਾਂ ਦੇ ਤਾਂ ਹੀ ਸ਼ਨਾਸਨ ਦਾ ਪਹਿਚਾਨਣ ਵਾਲਾ ਹੈ। ਜਿਹੜੇ ਇਲਮੀ ਲੋਕ ਨੇ ਉਹਨਾਂ ਨੂੰ ਵੀ ਪਹਿਚਾਣਦਾ ਵੀ ਇਹ ਕਿਹੋ ਜਿਹੇ ਨੇ। ਆਲਮ ਅਮੀਰ ਇਸ ਦੁਨੀਆਂ ਦੇ ਅੰਦਰ ਉਹ ਖੁਦ ਹੀ ਅਮੀਰ ਹੈ, ਉਹ ਖੁਦ ਹੀ ਸਭ ਤੋਂ ਜ਼ਿਆਦਾ ਧਨਵਾਨ ਹੈ, ਗੁਣਾਂ ਦੇ ਤੌਰ ਤੇ, ਸਰਮਾਇਆ ਦੇ ਤੌਰ ਤੇ, ਵਡਿਆਈਆਂ ਦੇ ਤੌਰ ਤੇ, ਹਰ ਪੱਖ ਤੋਂ ਇਸ ਆਲਮ ਦੁਨੀਆਂ ਦੇ ਅੰਦਰ ਉਹ ਅਮੀਰ ਹੈ। ਬਾਕੀ ਤੇ ਸਭ ਫਕੀਰ ਹੀ ਫਕੀਰ ਨੇ, ਬਾਕੀ ਤੇ ਸਭ ਹਕੀਰ ਹੀ ਹਕੀਰ ਨੇ। ਇਸੇ ਕਰਕੇ ਹਰ ਇਨਸਾਨ ਉਹਦੇ ਸਾਹਮਣੇ ਮੰਗਦਾ ਰਹਿੰਦਾ ਹੈ ਤੇ ਮੰਗਣਾ ਵੀ ਚਾਹੀਦਾ। ਆਪਣਾ ਸ਼ੇਅਰ ਕਹਿ ਕੇ ਸਮਾਪਤੀ ਕਰ ਰਿਹਾ ਹਾਂ ਕਿਉਂਕਿ ਸਮਾਪਤ ਹੋ ਚੁੱਕਾ ਹੈ। ਕਹਿੰਦੇ ਨੇ ਹਮੇਸ਼ਾ ਦਸਤੇ ਦੁਆ ਰਹੇ ਖੁਦਾ ਆਗੇ, ਬੰਦਾ ਚਾਹੇ ਖੁਦ ਸੇ ਵੀ ਖੁਦਾ ਹੋ ਜਾਏ। ਹਮੇਸ਼ਾ ਰੱਬ ਦੇ ਸਾਹਮਣੇ ਹੱਥ ਜੋੜ ਕੇ ਉਸ ਅਮੀਰ ਤੋਂ, ਉਸ ਗਨੀਬ ਤੋਂ, ਉਸ ਮਹਾਨ ਤੋਂ ਦਾਤਾ ਮੰਗਦਾ ਰਹੇ, ਭਾਵੇਂ ਬੰਦਾ ਖੁਦ ਵੀ ਖੁਦਾ ਜਿਤਨੀ ਪਹੁੰਚ ਕਿਉਂ ਨਾ ਪ੍ਰਾਪਤ ਕਰ ਲਵੇ। ਲੋਕ ਉਹਨੂੰ ਖੁਦਾ ਵੀ ਸਮਝ ਕੇ ਕਿਉਂ ਨਾ ਸਨਮਾਨਿਤ ਕਰਦੇ ਹੋਣ, ਫਿਰ ਵੀ ਹਮੇਸ਼ਾ ਦਸਤੇ ਦੁਆ ਰਹੇ ਖੁਦਾ ਅੱਗੇ, ਬੰਦਾ ਚਾਹੇ ਖੁਦ ਸੇ ਵੀ ਖੁਦਾ ਹੋ ਜਾਏ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਕੱਲ ਤੋਂ ਇਹ ਇਤਨਾ ਵਿਚਾਰ ਤਕਰੀਬਨ 12 ਸ਼ਹਿਰ ਲਖਮੇਸ਼ ਪਿਤਾ ਜੀ ਨੇ ਖਤ ਦੇ ਆਰੰਭ ਵਿੱਚ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਸੰਬੰਧ ਵਿੱਚ ਕਹੇ ਨੇ। ਕੱਲ ਤੋਂ ਉਹ ਦਾਸਤਾਨ ਦਾ ਜ਼ਿਕਰ ਕਰਨਗੇ, ਜਿੱਥੋਂ ਉਹ ਔਰੰਗਜ਼ੇਬ ਨੂੰ ਅਹਿਸਾਸ ਕਰਾਣਗੇ ਤੂੰ ਕਿਵੇਂ ਆਇਆ, ਕੀ ਕੋਈ ਤੂੰ ਕੀ ਕੀਤਾ। ਉਹ ਵਿਚਾਰ ਜੋ ਸਾਡੇ ਇਤਿਹਾਸ ਨਾਲ, ਜੋ ਦਸ਼ਮੇਸ਼ ਪਿਤਾ ਜੀ ਦੇ ਜੀਵਨ ਦਾ ਆਨੰਦਪੁਰ ਛੱਡਣ ਤੋਂ ਲੈ ਕੇ ਦੀਨੇ ਕਾਂਗੜ ਤੱਕ ਪਹੁੰਚਣ ਦਾ ਇਤਿਹਾਸ ਹੈ, ਉਹ ਸੰਖੇਪ ਤੌਰ ਤੇ ਆਪ ਵਰਣਨ ਕਰਨਗੇ ਆਪਣੀ ਕਲਮ ਨਾਲ। ਹਿਸਟਰੀ ਦੇ ਤੌਰ ਤੇ ਵੀ ਇਹ ਰਚਨਾ ਇਤਨੀ ਮਹਾਨ ਹੈ ਕਿ ਜੋ ਕੁਝ ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ ਹੈ ਉਹ ਸਾਡੇ ਸਾਹਮਣੇ ਵਿਚਾਰਨ ਦਾ ਮੌਕਾ ਆਵੇਗਾ। ਕੱਲ ਤੋਂ ਉਸ ਦਾ ਵਿਚਾਰ ਕਰਾਂਗੇ। ਇਹ ਦੋ ਦਿਨ ਉਹਨਾਂ ਨੇ ਜੋ ਵਾਹਿਗੁਰੂ ਦੀ ਸਿਫਤ ਕੀਤੀ ਹੈ ਇਸ ਕੱਦ ਦੇ ਆਰੰਭ ਵਿੱਚ, ਉਹ ਵਿਚਾਰੀਏ। ਫੁੱਲਾਂ ਚੁੱਕਾਂ ਦੀ ਸੀਮਾ ਬਖਸ਼ਿਸ਼ ਕਰਨੀ, ਅਗਲਾ ਵਿਚਾਰ ਕੱਲ ਵਿਚਾਰਾਂਗੇ। ਸੰਤਾਂ ਵੱਲੋਂ ਬਿਨ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਜੀ ਚਾਲਣਾ ਥਾਂ ਪਾਵੇ, ਆਗਿਆ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀਓ, ਦਾਸਤਾਨ ਹਕਾਇਤ ਪਹਿਲੀ।

ਪਾਵਨ ਸ਼ਬਦ ਭਗਤ ਰਵਿਦਾਸ ਜੀ ਦੁਆਰਾ ਉਚਾਰਨ ਕੀਤਾ ਹੋਇਆ ਜੋ ਆਪ ਜਿਸ ਤਰ੍ਹਾਂ ਕਰੋਗੇ ਅਜਾਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਕਰੇ ਰਵਿਦਾਸ। ਰਵਿਦਾਸ ਜੀ ਫਰਮਾਨ ਕਰਦੇ ਹਨ ਅਜਾਮਲ ਵਰਗੇ ਪਾਪੀ ਜਿਸਨੂੰ ਸਾਰਾ ਸੰਸਾਰ ਜਾਣਦਾ ਸੀ ਅੰਤਲੇ ਸਮੇਂ ਉਸਨੇ ਹਰੀ ਪਰਮੇਸ਼ਵਰ ਦਾ ਨਾਮ ਜਪਣਾ ਕੀਤਾ ਉਸਨੂੰ ਆਰਾਧਿਆ ਉਹ ਇਸ ਭਵ ਸਾਗਰ ਤੋਂ ਪਾਰ ਹੋ ਗਏ। ਇਹੋ ਜਿਹੀ ਦੁਰਮਤ ਭਾਵ ਖੋਟੀ ਮਤ ਵਾਲੇ ਬੁਰੀ ਮਤ ਵਾਲੇ ਜੀਵ ਇਸ ਭਵ ਸਾਗਰ ਤੋਂ ਉਸ ਹਰੀ ਪਰਮੇਸ਼ਵਰ ਦਾ ਨਾਮ ਲੈ ਕੇ ਪਾਰ ਹੋ ਗਏ ਅਤੇ ਫਿਰ ਰਵਿਦਾਸ ਤੂੰ ਕਿਉਂ ਨਹੀਂ ਕਰ ਸਕਦਾ ਇਸ ਭਵ ਸਾਗਰ ਤੋਂ, ਤੂੰ ਇਸ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ।

ਅਵਰ ਸੰਭ ਤੋਰੀ ਆਹ ਬਹੁਤ ਹੀ ਸਰਲ ਹਰ ਸਿੱਧੀ ਧਾਰਨਾ ਦੇ ਵਿੱਚ ਸ਼ਬਦ ਹੈ। ਕੋਈ ਵੀ ਰਸਨਾ ਖਾਲੀ ਨਾ ਰਹੇ, ਸਾਰੇ ਮਿਲ ਕਰਕੇ ਗਾਇਨ ਕਰੀਏ।

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

देखा गुर पर साधी जाने आ।

ਕਰ ਸਤਿਗੁਰ ਆਪ ਸਵਾਰਿਆ, ਕਰ ਸਤਿਗੁਰ ਆਪ ਸਵਾਰਿਆ, ਵੱਡੀ ਆਰ ਜਾ ਹਾਰ ਗੋਬਿੰਦ ਕੀ, ਵੱਡੀ ਆਰ ਜਾ ਹਾਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ, ਸੁਖ ਮੰਗਲ ਕਲਿਆਣ ਵਿਚਾਰਿਆ, ਕਾਰਜ ਸਤਿਗੁਰ ਆਪ ਸਵਾਰਿਆ, ਕਾਰਜ ਸਤਿਗੁਰ, ਕਾਰਜ ਸਤਿਗੁਰ, ਕਾਰਜ ਸਤਿਗੁਰ ਆ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਦੀ ਤਾਰ ਮੈਨੂੰ ਉਸ ਦੇ ਦੀਦਾਰ ਦੀ
1: ਸਾਥਾਂ ਤੇ ਰੱਖ ਡੁੱਲੀ ਜੀ ਦੇ ਪਰਿਵਾਰ ਦੀ।

0: ਸੋਰੇ ਹੋਰੇ ਸਵੇਰੇ ਬਣ ਕੇ ਪੇ
1: ਜਿਸ ਪੁੱਤ ਜੰਗ ਵਾਲੇ ਜਿਸ ਪੁੱਤ ਜੰਗ ਵਾਲੇ
0: ਸੋਰੇ ਸਵੇਰੇ ਬਣ ਕੇ ਪੇ
1: ਜਿਸ ਪੁੱਤ ਜੰਗ ਵਾਲੇ ਜਿਸ ਪੁੱਤ ਜੰਗ ਵਾਲੇ
0: ਸੋਰੇ ਸਵੇਰੇ ਬਣ ਕੇ ਪੇ
1: ਜਿਸ ਪੁੱਤ ਜੰਗ ਵਾਲੇ
0: ਘੋੜੇ ਵਾਲੇ ਉਸ ਨੂਰੀ ਸਰਕਾਰ ਦੀ ਘੋੜੇ ਵਾਲੇ ਉਸ

ਸੀਦਾ ਬਣਾਇਆ ਮਹਿਲ ਉਹਦੇ ਨਾਮ ਸਾਰ ਕੋਈ ਉਹਦੇ ਉਪਕਾਰ ਦੀ ਵੇਲੇ ਨਾਮ ਸਾਰ ਕੋਈ ਉਹਦੇ

ਅਰ ਬਾਦਸ਼ਾਹ ਐਡਾ ਜ਼ਾਲਮ ਬੰਦਾ, ਹੁਣ ਵੇਖੋ ਜਹਾਂਗੇ ਬਾਦਸ਼ਾਹ ਉਹਦਾ ਪੁੱਤਰ ਹੈ ਜਿਹੜਾ ਔਰੰਗਜ਼ੇਬ ਬਾਦਸ਼ਾਹ, ਔਰੰਗਜ਼ੇਬ ਜਹਾਂਗੀਰ ਦਾ ਪੁੱਤਰ ਹੈ, ਤੇ ਜਿਨ੍ਹਾਂ ਨੂੰ ਜਹਾਂਗੀਰ ਬਾਦਸ਼ਾਹ ਨੇ ਸ਼ਹੀਦ ਕੀਤਾ ਜੇ ਤੱਤੀ ਤਵੀ ਤੇ ਬਿਠਾ ਕੇ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪੋਤਰੇ ਹਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ। ਪਹਿਲਾਂ ਵੇਖੋ ਲਾਹੌਰ ਵਿੱਚ ਟੱਕਰ ਹੋਈ ਆ ਜਬਰ ਤੇ ਸਬਰ ਦੇ, ਹੁਣ ਫਿਰ 69 ਸਾਲ ਬਾਅਦ ਦਿੱਲੀ ਵਿੱਚ ਜਨਮ ਦੇ ਨਾਲ ਟੱਕਰ ਹੈ ਜਿਹੜੀ, ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹੋਣ ਲੱਗੀ ਹੈ। ਮਹਾਰਾਜ ਦਾ ਬੜੇ ਪਿਆਰੇ ਸੇਵਕ ਹੈ ਜਿਹੜੇ, ਪੰਜਾਂ ਪਿਆਰਾਂ ਦੇ ਰੂਪ ਵਿੱਚ ਮਤ ਮਹਾਰਾਜ ਦੇ ਨਾਲ ਗਏ ਸਨ। ਭਾਈ ਦਿਆਲਾ ਜੀ ਨੂੰ ਸਭ ਨਾਲ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਹੁਕਮ ਕੀਤਾ ਵੀ ਉਸ ਨੂੰ ਲਿਆਓ ਤੇ ਕਰੜੇ ਤਸੀਹੇ ਦੇ ਕੇ ਉਸ ਨੂੰ ਇਸ ਚਾਂਦਨੀ ਚੌਂਕ ਵਿੱਚ ਕਹਿੰਦੇ ਸ਼ਹੀਦ ਕਰ ਦਿਓ। ਲਿਆਂਦਾ ਗਿਆ ਭਾਈ ਮਤੀ ਦਾਸ ਨੂੰ, ਤੇ ਕਾਜੀ ਬੜੇ ਹੰਕਾਰ ਦੇ ਨਾਲ ਬੋਲਿਆ, ਕਹਿਣ ਲੱਗਿਆ ਮਤੀ ਦਾਸ ਛੇਤੀ ਦੱਸ, ਇੱਕ ਤੁਕ ਫੈਸਲਾ ਕਰ, ਸਮਾਂ ਬੜਾ ਥੋੜਾ ਜਿਹਾ, ਤੂੰ ਕਲਮਾ ਪੜ੍ਹਨਾ ਕਿ ਤੈਨੂੰ ਮੌਤ ਮਨਜ਼ੂਰ ਹੈ। ਇਸ ਨੇ ਕਿਹਾ ਮੈਨੂੰ ਮੌਤ ਮਨਜ਼ੂਰ ਹੈ, ਮੈਂ ਕਲਮਾ ਨਹੀਂ ਪੜ੍ਹਨਾ। ਕਾਲੀ ਕਹਿਣ ਲੱਗੀ ਆ ਮਤੀ ਦਾਸ, ਤੇਰੀ ਜਵਾਨੀ ਆ ਜਿਹੜੀ ਬੜੀ ਸੋਹਣੀ ਹੈ, ਤੈਥੋਂ ਬਿਨਾ ਪਰਿਵਾਰ ਆ ਜਿਹੜਾ ਕਿਵੇਂ ਸਾਰੇਗਾ, ਮਾਤਾ ਤੇ ਭੈਣ ਭਰਾ ਤੇਰੇ ਬਿਨਾ ਕਿਵੇਂ ਜਿਉਣਗੇ, ਐਡੀ ਤੇਰੀ ਸੋਹਣੀ ਜਵਾਨੀ ਹੈ, ਤੇ ਤੂੰ ਕਲਮਾ ਪੜ੍ਹ ਲਾ, ਖੁਦਾ ਤਾਂ ਇੱਕੋ ਹੀ ਹੁੰਦਾ ਹੈ, ਵਾਹਿਗੁਰੂ ਤੇ ਅੱਲਾ ਦਾ ਨਾਂ। ਇਹ ਕਹਿਣ ਲੱਗਿਆ ਮੈਂ ਆਪਣਾ ਧਰਮ ਹੈ ਜਿਹੜਾ ਉਹ ਛੱਡ ਨਹੀਂ ਸਕਦਾ, ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪੱਕਾ ਸਿੱਖ ਹੈ। ਕਹਿਣ ਲੱਗਿਆ ਕਾਜੀ, ਕਹਿਣ ਲੱਗਿਆ ਮਤੇ ਦਾਸ, ਇਹ ਜਿਹੜਾ ਕਾਨੂੰਨ ਬਣਾਇਆ ਨਾ ਤੈਨੂੰ ਆਰੇ ਨਾ ਚੀਰਨ ਦਾ, ਇਹ ਮੈਂ ਬਣਾਇਆ ਕਿ ਜੇ ਤੂੰ ਕਲਮਾ ਪੜ੍ਹ ਲਵੇਂ, ਇਹ ਕਾਨੂੰਨ ਆ ਜਿਹੜਾ ਮੈਂ ਤੋੜ ਵੀ ਸਕਦਾ। ਤੇ ਭਾਈ ਮਤੀ ਦਾਸ ਕਹਿਣ ਲੱਗਿਆ, ਕਹਿੰਦਾ ਮੈਨੂੰ ਮੌਤ ਮਨਜ਼ੂਰ ਹੈ, ਮੈਂ ਕਲਮਾ ਨਹੀਂ ਪੜ੍ਹਨਾ। ਸਾਰੇ ਕਹਿਣ ਲੱਗਿਆ ਮਤੀ ਦਾਸ, ਤੂੰ ਮੌਤ ਮੌਤ ਲਾਈ ਹੈ, ਜਦੋਂ ਮੌਤ ਦੇ ਚਰਖੜੇ ਚੱਲੀ ਨਾ ਤੇ ਤੇਰੀਆਂ ਚੀਖਾਂ ਜਿਹੜੀਆਂ ਉਹ ਅੰਬਰ ਪਾਰ ਦੇਣਗੀਆਂ, ਛੇਤੀ ਫੈਸਲਾ ਕਰ। ਇਸ ਨੇ ਕਿਹਾ ਮਰਦਾਂ ਦੇ ਫੈਸਲੇ ਆ ਜਿਹੜੇ ਇੱਕੋ ਵਾਰੀ ਹੋਇਆ ਕਰਦੇ ਹੈ, ਵਾਰੀ ਵਾਰੀ ਬਦਲੇ ਨਹੀਂ ਜਾ ਸਕਦੇ। ਨਾ ਭਾਈ ਮਤੀ ਦਾਸ ਇਹਨਾਂ ਜਲਾਦਾਂ ਨੂੰ ਕੀ ਕਹਿਣ ਲੱਗੇ ਹੈ, ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਸੂਰਜ ਨੂੰ ਚਾਨਣ ਦੀ ਬਾਤ ਚਾ ਲੋੜ ਕਦੇ।

ਸਾਰੀ ਕਹਿਣ ਲੱਗਿਆ ਮਤੀ ਦਾਸ ਤੈਨੂੰ ਆਰੇ ਦੇ ਨਾਲ ਚੀਰ ਦੇਣਾ ਤੇ ਇਹ ਭਾਈ ਮਤੀ ਦਾਸ ਕਹਿਣ ਲੱਗਿਆ ਮੈਂ ਆਪਣਾ ਮਨ ਤਿੱਖਾ ਕਰਦਾ ਤੇ ਤੁਸੀਂ ਆਪਦਾ ਆਰਾ ਜਿਹੜਾ ਇਸ ਨੂੰ ਤਿੱਖਾ ਕਰ ਲੋ। ਇਹ ਕਹਿਣ ਲੱਗੇ ਵੀ ਅਸੀਂ ਤਾਂ ਜਿਹੜਾ ਇਹ ਆਰਾ ਹੈ ਟਕੋਰੇ ਦੇ ਨਾਲ ਕਿਉਂ ਲਾ ਕੇ ਪਹਿਲਾਂ ਫਿਰ ਟਕੋਰੇ ਦੇ ਨਾਲ ਇਸ ਨੂੰ ਤਿੱਖਾ ਕਰਾਂਗੇ ਆਰੇ ਨੂੰ ਤੇ ਤੂੰ ਆਪਦਾ ਮਨ ਕਾਹਦੇ ਨਾਲ ਤਿੱਖਾ ਕਰੇਗਾ। ਇਹ ਕਹਿਣ ਲੱਗਿਆ ਮੈਂ ਬਾਣੀ ਜਪਜੀ ਸਾਹਿਬ ਦੀ ਬਾਣੀ ਹੈ ਜਿਹੜੀ ਇਸ ਉੱਤੇ ਲਾ ਕੇ ਉਸਨੂੰ ਪੜ੍ਹ ਕੇ ਆਪਦਾ ਮਨ ਜਿਹੜਾ ਤਿੱਖਾ ਕਰੂੰਗਾ। ਕਹਿੰਦੇ ਜਲਾਲ ਕਹਿਣ ਲੱਗੇ ਹੈ ਮਤੀ ਦਾਸ ਤੈਨੂੰ ਆਰੇ ਨਾਲ ਚੀਰ ਦੇਣਾ ਤੇ ਕੋਈ ਅੰਤ ਮਿਸਿਆ ਹੈ ਤਾਂ ਉਹ ਹੱਲ ਕਰ ਦਈਏ, ਕਿਸੇ ਨੂੰ ਮਿਲਣਾ ਕੋਈ ਹੋਰ ਗੱਲ ਹੈ ਉਹ ਪੂਰੀ ਕਰ ਦਈਏ ਤੇਰੇ। ਤੇ ਮਤੀ ਦਾਸ ਕੀ ਕਹਿਣ ਲੱਗਿਆ ਉਹਨਾਂ ਨੂੰ ਮਤੀ ਦਾਸ ਕਹਿੰਦੇ ਕਿ ਨਿਪੁਰੇ ਖੜਾ ਜਲਾਦ ਬੋਲੇ ਮਤੀ ਦਾਸ ਨਾ ਦੂਸਰੀ ਗੱਲ ਹੋਵੇ, ਜੋ ਕੁਝ ਮੰਗਣਾ ਹੈ ਮੂੰਹ ਮੰਗ ਸਾਥੋਂ ਹਾਜ਼ਰ ਕਰੀਏ ਘੜੀ ਨਾ ਪਲ ਹੋਵੇ। ਮਤੀ ਦਾਸ ਨੇ ਮੋਰ ਜਵਾਬ ਦਿੱਤਾ ਅੰਤ ਸਮੇਂ ਮੇਰੇ ਮੁਸ਼ਕਲ ਹੱਲ ਹੋਵੇ, ਮੇਰੇ ਸੀਸ ਉੱਤੇ ਜਦੋਂ ਚੱਲੇ ਆਰਾ ਮੇਰਾ ਮੁੱਖ ਗੁਰੂ ਪਿੰਜਰੇ ਵੱਲ ਹੋਵੇ। ਸਾਰੇ ਸੰਗਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖੀ ਕੀ ਹੈ? ਦੇਖੋ ਸਿਰ ਤੇ ਆਰਾ ਚੱਲਣ ਲੱਗਿਆ ਭਾਈ ਮਤੀ ਦਾਸ ਬ੍ਰਾਹਮਣਾਂ ਦਾ ਮੁੰਡਾ ਸੀ, ਸਿੱਖੀ ਵਿੱਚ ਜਾਤ ਪਾਤ ਕੋਈ ਨਹੀਂ, ਬ੍ਰਾਹਮਣਾਂ ਦਾ ਮੁੰਡਾ ਸੀ ਪਰ ਗੁਰੂ ਦੇ ਨਾਲ ਉਹ ਜੁੜਿਆ ਹੋਇਆ ਸੀ। ਕਹਿ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖਣ ਲੱਗੇ ਹੈ ਤੇ ਭਾਈ ਮਤੀ ਦਾਸ ਆਰੇ ਨਾਲ ਗੱਲਾਂ ਕਰੇ ਜਾ ਰਿਹਾ, ਕਹਿ ਰਿਹਾ ਆ ਰਿਹਾ ਕੀ ਆ ਜਿਹੜਾ ਇਹ ਬਿਲਕੁਲ ਸਿੱਧਾ ਪਾਉਣਾ ਹੈ, ਕਿਉਂਕਿ ਮੈਂ ਹੱਥ ਦੇ ਮੇਰੇ ਹੋਣਗੇ ਸਰੀਰ ਦੇ ਸਿੱਖੀ ਦੇ ਨਾਲ ਦੇ ਉੱਤੇ ਮੈਂ ਇਹ ਪਾਉਣੇ ਹੈ ਤੇ ਚੀਰ ਵਿੰਗਾ ਟੇਢਾ ਨਾ ਹੋ ਜਾਵੇ ਤੇ ਮੇਰੇ ਸੱਚੇ ਪਾਤਸ਼ਾਹ ਕਿਤੇ ਇਉਂ ਨਾ ਕਹਿਣ, ਲੋਕੀ ਇਉਂ ਨਾ ਕਹਿਣ ਵੀ ਆਰਾ ਆ ਰਹੇ ਨੇ ਚੀਰ ਆ ਜਿਹੜਾ ਉਹ ਸਿੱਧਾ ਪਾਉਂਦੇ ਸੀ। ਤੇ ਭਾਈ ਮਤੀ ਦਾਸ ਮੌਤ ਤੋਂ ਡਰਦਾ ਇਸ ਤਰ੍ਹਾਂ ਹੱਲੀ ਜਾਂਦਾ ਸੀ, ਆਰੇ ਦਾ ਚੀਰ ਸਿੱਧਾ ਨਹੀਂ ਪਿਆ। ਕਹਿਣ ਲੱਗਿਆ ਚੀਰ ਸਿੱਧਾ ਪਾਉਣਾ ਕਿਉਂਕਿ ਮੇਰੇ ਸਾਥੀ ਆ ਜਿਹੜੇ ਉਹ ਹੋਰ ਵੀ ਮੇਰੇ ਪਿੱਛੇ ਆਉਣੇ ਹਨ ਤੇ ਗੁਰਮੁਖ ਗਾਡੀ ਆ ਜਿਹੜਾ ਰਾਹ ਮੈਂ ਸਿੱਧਾ ਬਣਾਉਣਾ ਤੇ ਆਰੇ ਨਾਲ ਗੱਲਾਂ ਕਰੇ ਜਾ ਰਹੇ ਹੈ। ਭਾਈ ਮਤੀ ਦਾਸ ਆਰੇ ਨੂੰ ਕੀ ਆਖ ਰਿਹਾ ਆ ਮੈਂ ਤੈਨੂੰ ਸਿਰ ਦੇ ਉੱਤੇ ਬਿਠਾਵਾ ਕੀ ਕਹਿੰਦਾ ਸੁਣੋ, ਢਾਡੀ ਜੱਥਾ ਇਉਂ ਬਿਆਨ ਕਰਦਾ ਹੈ।

0: ਰਾਜਾ ਤਰਸਿਤ ਡੁੱਲੂ ਮੇਰਾ ਦੂਰ ਹੋਏ ਚਾਹੁੰਦਾ ਦੇਸ਼ ਦੀ ਗੁਲਾਮੀ ਹੋਈ ਦੂਰ ਹੋਏ ਜਾਲ ਮਾ ਦੂਰ ਹੋਏ
1: ਤਰਸਿਤ ਡੁੱਲੂ ਮੇਰਾ ਦੂਰ ਹੋਏ
0: ਡੁੱਲੂ ਮੇਰਾ ਦੂਰ ਹੋਏ ਚੌਂਕ ਦੇਸ਼ ਦੀ ਗੁਲਾਮੀ ਹੋਣੀ ਦੂਰ ਹੋਏ
1: ਧਰਤੀ ਤੇ ਡੁੱਲੂ ਮੇਰਾ

ਕਹਿੰਦੇ ਜਲਾਦਾਂ ਨੇ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਸੇਵਕ ਲੌਂਗੋਵਾਲ ਦੇ ਰਹਿਣ ਵਾਲਾ ਜਿੱਥੋਂ ਦੇ ਕਹਿੰਦੇ ਮਹਾਨ ਕੋਸ਼ ਦੇ ਲਿਖਾਰੀ ਕਹਿੰਦੇ ਸਨ ਭਾਈ ਕਾਨ ਸਿੰਘ ਜੀ ਨਾਭਾ

ਭਾਈ ਮਤੀ ਦਾਸ ਆਰੇ ਦੇ ਨਾਲ ਚੀਰ ਦਿੱਤਾ ਗਿਆ। ਫਿਰ ਹੁਕਮ ਹੋਇਆ ਕਿ ਭਾਈ ਦਿਆਲੇ ਨੂੰ ਲਿਆਂਦਾ ਜਾਵੇ। ਸਾਹਮਣੇ ਖੁੰਡਾਂ ਦੀ ਅੱਗ ਬਾਲ ਦਿੱਤੇ ਗਏ, ਉੱਤੇ ਵੱਡਾ ਸਾਰਾ ਪਾਣੀ ਦਾ ਦੇਗਾ ਜਿਹੜਾ ਰੱਖ ਦਿੱਤਾ ਗਿਆ। ਇਹਦੇ ਥੱਲੇ ਅੱਗ ਬਾਲੀ ਆ, ਪਾਣੀ ਉਬਾਲੇ ਖਾਰੇ ਹੈ। ਭਾਈ ਮਤੀ ਦਾਸ ਨੂੰ ਕਹਿ ਭਾਈ ਜਾਲਾ ਜਿਹਨੂੰ ਲਿਆਂਦਾ ਗਿਆ ਉਹਨੂੰ ਕਹਿਣ ਲੱਗੇ ਵੀ ਛੇਤੀ ਫੈਸਲਾ ਕਰ। ਕਾਜੀ ਕਹਿਣ ਲੱਗੇ ਵੀ ਤੂੰ ਭਾਈ ਜਾਲਿਆ ਪਾਣੀ ਵਿੱਚ ਉਬਾਲ ਕੇ ਤੇਰੀ ਮੌਤ ਆ ਜਿਹੜੀ ਉਹ ਹੋ ਜਾਣੀ ਹੈ, ਪਾਣੀ ਵਿੱਚ ਉਬਲਣਾ ਪਊਗਾ ਤੈਨੂੰ। ਤੇ ਜਾਂ ਕਲਮਾ ਪੜ ਲਾ, ਇੱਕ ਟੁੱਕ ਫੈਸਲਾ ਜਿਹੜਾ ਕਰ ਦੇ। ਇਹ ਕਹਿਣ ਲੱਗਿਆ ਮੈਂ ਗੁਰੂ ਦਾ ਪਿਆਰਾ ਸੇਵਕ ਹਾਂ, ਸਿੱਖ ਹਾਂ, ਇਹ ਗੁਰੂ ਦੇ ਨਾਲ ਆਇਆ ਤੇ ਸ਼ਹੀਦ ਹੋਣ ਵਾਸਤੇ ਆਇਆ ਤੇ ਮੈਨੂੰ ਇਹ ਸ਼ਹੀਦੀ ਤੋਂ ਕੋਈ ਰੋਕ ਨਹੀਂ ਸਕਦਾ। ਮੈਂ ਕਲਮਾ ਨਹੀਂ ਪੜਨਾ, ਧਰਮ ਨਹੀਂ ਬਦਲਣਾ। ਤੇ ਇਸ ਨੇ ਕਹਿੰਦੇ ਨਹੀਂ ਤਾਂ ਫਿਰ ਔਂਕਾਰ ਪਹਿਲਾ ਕਦਮ ਪੱਟੇਗਾ, ਦੂਸਰਾ ਪੱਟੇਗਾ, ਤੀਸਰਾ ਕਦਮ ਤਾਂ ਫਿਰ ਦੇਗੇ ਵਿੱਚ ਹੋਊਗਾ ਤੇਰਾ। ਕਹਿੰਦੇ ਭਾਈ ਜਾਲਾ ਜੀ ਨੇ ਅਰਦਾਸ ਕੀਤੀ, ਕਿਹਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ, ਤੁਹਾਨੂੰ ਜਾਲਮ ਜਹਾਂਗੀਰ ਬਾਦਸ਼ਾਹ ਦੇ ਹੁਕਮ ਦੇ ਨਾਲ ਦੇਗੇ ਵਿੱਚੋਂ ਬਾਲ ਦਿੱਤਾ ਗਿਆ ਸੀ। ਤੇ ਉਹ ਸ਼ਕਤੀ ਆ ਜਿਹੜੀ ਮੈਨੂੰ ਬਖਸ਼ੋ, ਮੇਰੇ ਵਿੱਚ ਕੋਈ ਸ਼ਕਤੀ ਨਹੀਂ ਵੀ ਮੈਂ ਪਾਣੀ ਵਿੱਚ ਉਬਲਾਂ, ਉਬਾਲੇ ਖਾਵਾਂ, ਮੇਰਾ ਮਨ ਕਿਤੇ ਡੋਲ ਨਾ ਜਾਂਦਾ ਹੋਵੇ। ਸੱਚੇ ਪਾਤਸ਼ਾਹ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਅਰਦਾਸ ਕਰਕੇ ਭਾਈ ਦਿਆਲਾ ਜੀ ਦੇਗ ਵਿੱਚ ਚੌਂਕੜੀ ਮਾਰ ਕੇ ਬੈਠਣ ਲੱਗੇ ਹਨ ਤਾਂ ਉਸ ਸਮੇਂ ਦਾ ਇਤਿਹਾਸ ਸਾਡੀ ਜੱਥਾ ਇਉਂ ਬਿਆਨ ਕਰਦਾ ਹੈ।

ਦੇਵ ਦੇ ਹੁਕਮ ਨਾ ਤੇਗੇ ਵਿੱਚ ਪਾਤਾ ਔਰੰਗਜ਼ੇਬ ਦੇ ਹੁਕਮ ਨਾ ਤੇਗੇ ਵਿੱਚ

ਕੋਈ ਇਨਸਾਨ ਕਰਦਾ ਅਰਖ ਖੁਸ਼ੀ ਵਿੱਚ ਖੁਦਾ ਵੀ ਝੂਮ ਉੜਦਾ ਪਰ ਪਕਾਰ ਜਦ ਕੋਈ ਇਨਸਾਨ ਕਰਦਾ ਜਿਹੜੇ ਜ਼ਿੰਦਗੀ ਲਈ ਮਰਨਾ ਜਾਣਦੇ ਨੇ ਸਾਈਦੇ ਉਹਨਾਂ ਦੇ ਤਾਈਂ ਅਸਮਾਨ ਕਰਦਾ ਅਰਖ ਸਬਰ ਦੇ ਸਿਦਕ ਦੇ ਹੌਸਲੇ ਦੇ ਸਮੇਂ ਸਮੇਂ ਉੱਤੇ ਇਮਤਿਹਾਨ ਕਰਦਾ ਕੋਈ ਮਾਈ ਦਾ ਲਾਲ ਮਰਨ ਵੇਲੇ ਚਮਕ ਹੱਸ ਕੇ ਮੌਤ ਪ੍ਰਵਾਨ ਕਰਦਾ ਭਾਈ ਮਤੀ ਦਾਸ ਭਾਈ ਦਿਆਲਾ ਜੀ ਹੱਸ ਹੱਸ ਕੇ ਸ਼ਹੀਦ ਹੋ ਗਏ ਆਓ ਆਪਾਂ ਇਸ ਤੋਂ ਅੱਗੇ ਦਾ ਇਤਿਹਾਸ ਆ ਜਿਹੜਾ ਉਹ ਸ਼ਾਮ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿੰਨੀਆਂ ਵੀ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਪੁੱਜੀਆਂ ਹਨ ਸਭ ਦਾ ਬਹੁਤ ਬਹੁਤ ਧੰਨਵਾਦ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਤੁਸੀਂ ਇਤਿਹਾਸ ਆ ਜਿਹੜਾ ਸੁਣਿਆ ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਵੱਲੋਂ ਵੀਰਾਂ ਵੱਲੋਂ ਬੱਚਿਆਂ ਵੱਲੋਂ ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਆ ਇਤਿਹਾਸ ਦੀ ਭੇਟਾ ਸਤਿਗੁਰੂ ਆਪਣੇ ਦਰੋਂ ਘਰੋਂ ਸੁਖ ਬਖਸ਼ਣ ਖੁਸ਼ੀਆਂ ਬਖਸ਼ਣ ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ ਸਭ ਸੰਗਤਾਂ ਸਮਾਏ ਭਾਈ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ಕಂಠ

ਸਭ ਮਾਏ ਭਾਈ ਪਿਆਰ ਨਾਲ ਫਤਿਹ ਗਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੀਆਂ ਸੰਗਤਾਂ ਸਭ ਮਾਏ ਭਾਈ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਪਵਿੱਤਰ ਗੁਰਪੁਰਬ ਹੈ ਜਿਹੜਾ ਸੰਗਤਾਂ ਇੱਕ ਹਫ਼ਤੇ ਤੋਂ ਲੈ ਕੇ ਮਨਾ ਰਹੀਆਂ ਹਨ। ਸੰਗਤਾਂ ਨੂੰ ਬੜੀਆਂ ਭਾਰੀਆਂ ਖੁਸ਼ੀਆਂ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜਾ ਸੁੰਦਰ ਲਿਖਦੇ ਹੈ, ਉਹ ਕਹਿੰਦੇ ਹਨ ਵੀ ਜਦੋਂ ਅਕਾਲ ਪੁਰਖ ਬਹੁਤ ਖੁਸ਼ ਹੋਏ ਉਸ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਸ ਸੰਸਾਰ ਦੇ ਉੱਤੇ ਘੱਲਿਆ ਵੀ ਜਾਓ, ਜਗਤ ਦਾ ਉਧਾਰ ਕਰੋ, ਰਾਜੇ ਪਾਪ ਕਮਾਮ ਦੇ ਉਲਟੇ।

ਆਈ ਤਿੰਨ ਸਗਲੀ ਚਿੰਤ ਮਟਾਈ। ਜਦੋਂ ਇੱਥੇ ਇੱਕ ਹੋਰ ਜ਼ੁਲਮ ਜਿਹੜਾ ਹੋ ਰਿਹਾ ਸੀ, ਰਾਜੇ ਪਾਪ ਕਮਾਉਂਦੇ ਸੀ ਅਤੇ ਉਸ ਵੇਲੇ ਧੌਲ ਧਰਮ ਸੀ ਜਿਹੜਾ, ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਾ ਕੇ ਕੂਕਿਆ। ਉਹਨੇ ਜਾ ਕੇ ਫਰਿਆਦ ਕੀਤੀ ਵੀ ਕਹੇ ਅਕਾਲ ਪੁਰਖ, ਮੈਨੂੰ ਕਿਰਤ ਕਰਾਂ ਦਾ ਭਾਰ ਆ ਜਿਹੜਾ ਇਹ ਬਹੁਤ ਲੱਗਦਾ। ਕੋਈ ਐਸਾ ਵਲੇ ਪੀਰ ਪਤੰਬਰ ਔਲੀਆ ਜਿਹੜਾ ਸੰਸਾਰ ਉੱਤੇ ਕੱਲੋ ਜਿਹੜਾ ਜ਼ੁਲਮ ਨੂੰ ਠੱਲ ਪਾ ਸਕੇ। ਲੋ ਅਕਾਲ ਪੁਰਖ ਰੁੱਖ ਨੇ ਕਹਿੰਦੇ, ਉਸ ਅਕਾਲ ਪੁਰਖ ਨੇ ਧੌਲ ਧਰਮ ਦੀਆਂ ਬੇਨਤੀਆਂ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਸ ਸੰਸਾਰ ਵਿੱਚ ਭੇਜਣ ਦੀ ਤਿਆਰੀ ਕਰ ਰਹੇ ਹਨ। ਆਪਾਂ ਉਸ ਸਮੇਂ ਦਾ ਇਤਿਹਾਸ ਢਾਡੀ ਜੱਥਾ ਬਿਆਨ ਕਰ ਰਹੇ ਹੈ, ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਤੋਤਰ ਮਦੀਆਂ ਬੇਨਤੀਆਂ ਆਖਿਆ ਗੁਰੂ ਸਾਹਿਬ ਨੂੰ ਇਸ ਦੁਨੀਆਂ ਦੇ ਜਾਓ ਆਖਿਆ ਗੁਰੂ ਸਾਹਿਬ ਨੂੰ

ਉੱਚੀਆਂ ਕਰ ਦੋ ਚਾਨਾ ਤੇਰੀ ਵਾਣੀ ਚ ਅਵਤਾਰ ਸਿੱਧੀਆਂ ਬਣ ਕੇ ਸੋਭਾ ਛਤਰੀਆਂ ਦੀ ਵਧਾ।

ਕਾਬਰ ਸੁਣਵੀ ਸਾਹਾਂ ਨੂੰ ਧਰਮ ਦੇ ਕੰਢੇ ਜਾ ਕੇ ਹਰ ਇੱਕ ਜਗ੍ਹਾ ਚਲਾਓ ਧਰਮ ਦੇ ਕੰਢੇ ਜਾ ਕੇ ਹਰ ਇੱਕ ਜਗ੍ਹਾ ਚਲਾਓ ਮਾਰੋ ਤੀਰ ਛਾਤ ਦੇ ਕਾਬਰ ਜੁਲਮੀ ਜਾਨੂ ਜਾਨੂ ਮਾਰੋ ਤੀਰ ਮਾਰੋ ਤੀਰ ਛਾਤ ਦੇ ਕਾਬਰ ਜੁਲਮੀ ਜਾਨੂ ਧਰਮ ਦੇ ਝੰਡੇ ਜਾ ਕੇ ਹਰ ਇੱਕ ਜਗ੍ਹਾ ਚਲਾਓ ਧਰਮ ਦੇ ਝੰਡੇ ਜਾ ਕੇ ਹਰ ਇੱਕ ਜਗ੍ਹਾ ਚਲਾਓ ਰਸਤੇ ਪਾ ਦੇ ਉਹ

0: ਉਹ ਚਿੜਕਾ ਦੇ ਜਿਹੜੇ ਰਸਤੇ ਪਾ ਗਏ ਉਹਨਾਂ ਨੂੰ ਕਰਕੇ ਰੱਖਣ ਦੇਸ਼ ਦਾ ਦੁਖੀਆਂ ਨੂੰ ਬਚਾਓ ਕਰਕੇ ਰੱਖਣ ਦੇਸ਼ ਦਾ ਦੁਖੀਆਂ ਨੂੰ ਬਚਾਓ
1: ਉਹ ਚਿੜਕਾਂਦੇ ਜਿਹੜੇ ਰਸਤੇ ਪਾਵਾ ਦੋ ਉਹਨਾਂ ਨੂੰ ਉਹਨਾਂ ਨੂੰ ਉਹ ਚਿੜਕਾਂਦੇ ਜੀ ਉਹ ਚਿਰ ਜਾਂਦੇ ਜਿਹੜੇ ਰਸਤੇ ਪਾ ਦਿਓ ਉਹਨਾਂ ਨੂੰ ਕਰਕੇ ਰੱਖਣ ਦੇਸ਼ ਦਾ ਦੁਖੀਆਂ ਨੂੰ ਬਚਾਓ ਕਰਕੇ ਰੱਖਣ ਦੇਸ਼ ਦਾ

ਉੱਥੇ ਜਦੋਂ ਮਾਤਾ ਤ੍ਰਿਪਤਾ ਜੀ ਦੇ ਗੋਦ ਨੂੰ ਭਾਗ ਲੱਗੇ ਹਨ, ਦੌਲਤਾਂ ਦਾਈ ਨੇ ਆ ਕੇ ਮਹਿਤਾ ਕਾਲੂ ਜੀ ਨੂੰ ਖੁਸ਼ੀ ਦੀ ਖਬਰ ਆ ਜਿਹੜੀ ਸੁਣਾਈ ਹੈ, ਮਹਿਤਾ ਜੀ ਵਧਾਇਓ, ਤੁਹਾਡੇ ਘਰੇ ਪੁੱਤਰ ਪੈਦਾ ਹੋਇਆ, ਲਾਲ ਪੈਦਾ ਹੋਇਆ। ਤੇ ਕਹਿੰਦੇ ਮਹਿਤਾ ਕਾਲੂ ਜੀ ਨੇ ਇੱਕ ਬੁੱਕ ਭਰ ਕੇ ਤੇ ਦੌਲਤਾਂ ਨੂੰ ਦੇਣ ਲੱਗੇ ਹਨ ਮੋਹਰਾਂ ਦਾ। ਤੇ ਦੌਲਤਾਂ ਕਹਿਣ ਲੱਗੇ ਅੱਜ ਤਾਂ ਮੈਨੂੰ ਇਹ ਮਾਇਆ ਦੀ ਲੋੜ ਨਹੀਂ ਰਹੀ, ਮੈਂ ਬਹੁਤ ਸਾਰੇ ਬਾਲਕ ਆ ਜਿਹੜੇ ਮੇਰੇ ਹੱਥਾਂ ਵਿੱਚ ਜਨਮੇ ਹਨ, ਪਰ ਕਾਲੂ ਜੀ ਤੁਹਾਡਾ ਪੁੱਤਰ ਇਹੋ ਜਿਹਾ

ਹੁਣ ਮੈਨੂੰ ਦੌਲਤ ਦੀ ਲੋੜ ਹੀ ਨਹੀਂ ਰਹੀ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਪ੍ਰਗਟ ਹੋਏ ਹਨ ਤੇ ਮਹਿਤਾ ਕਾਲੋ ਜੀ ਜਿਨ੍ਹਾਂ ਨੇ ਜਾ ਕੇ ਪੰਡਿਤ ਪਾਸੋਂ ਪੰਡਿਤ ਹਰਦਿਆਲ ਜੀ ਪਾਸੋਂ ਜਨਮ ਕੁੰਡਲੀ ਆ ਜਿਹੜੀ ਬਣਵਾਈ ਹੈ ਤੇ ਪੁੱਛੀ ਹੈ। ਪੁਰਾਣੇ ਸਮੇਂ ਵਿੱਚ ਲੋਕ ਜਨਮ ਕੁੰਡਲੀਆਂ ਜਿਹੜੀਆਂ ਬਣਾਉਂਦੇ ਹੁੰਦੇ ਸੀ ਵੀ ਦੱਸੋ ਜੇ ਬੱਚਾ ਵੱਡਾ ਹੋ ਕੇ ਕੀ ਕਰੂਗਾ ਕਿਹੋ ਜਿਹਾ ਹੋਊਗਾ। ਪੰਡਿਤ ਹਰਦਿਆਲ ਨੇ ਆਖਿਆ ਮਹਿਤਾ ਜੀ ਜਿਸ ਨੂੰ ਲੋਕ ਤੀਰਥਾਂ ਦੇ ਉੱਤੇ ਭਾਵਦੇ ਫਿਰਦੇ ਹਨ ਉਹ ਤੁਹਾਡੇ ਘਰੇ ਆਇਆ ਹੈ, ਜਿਸ ਨੂੰ ਰਾਜੇ ਮਹਾਰਾਜੇ ਤਾਜ ਸਿਰਾਂ ਤੋਂ ਲਾ ਕੇ ਆਪਦੇ ਸਿਰਾਂ ਤੋਂ ਲਾ ਕੇ ਤੇਰੇ ਬਾਲਕ ਨੂੰ ਮੱਥਾ ਟੇਕਿਆ ਕਰਨਗੇ। ਉਹ ਲਾਲ ਹੈ ਜਿਹੜਾ ਤੁਹਾਡੇ ਘਰ ਵਿੱਚ ਪੈਦਾ ਹੋਇਆ, ਜਿਹੜਾ ਦੁਖੀਆਂ ਦੇ ਦੁੱਖ ਹੈ ਜਿਹੜੇ ਉਹ ਦੂਰ ਕਰੇਗਾ। ਲੋ ਪੰਡਿਤ ਹਰਦਿਆਲ ਜੀ ਦੱਸਣ ਲੱਗੇ ਆ ਮਹਿਤਾ ਕਾਲੂ ਜੀ ਨੂੰ, ਇਹ ਕਹਿਣ ਲੱਗਿਆ ਵੀ ਤੇਰਾ ਲਾਲ ਹੈ ਜਿਹੜਾ ਉਹ ਕਿਹੋ ਜਿਹਾ। ਸੁਣੋ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ।

0: ਹੋਇਆ ਨੂਰ ਨਿਰੰਕਾਰ ਦਾ ਸੱਚ ਵਿੱਚ ਪ੍ਰਗਟ ਹੋ ਗਿਆ।
1: ਸਤਿਗੁਰੂ ਨੇ ਭੈਣ ਨਾਨਕੀ ਨੂੰ ਕਿਹਾ ਸੀ, ਭੈਣ ਨਾਨਕੀ, ਭੈਣ ਜੀ ਤੰਦੂਰ ਆਣਾ ਜਿਹੜਾ ਇਹਦੇ ਵਿੱਚ ਬਾਲਣ ਪਾਈ ਜਾਇਆ ਕਰੋ। ਜਿਹੜਾ ਕੋਈ ਸਾਧੂ ਸੰਤ ਮਹਾਤਮਾ ਆਉਂਦਾ ਉਸ ਨੂੰ ਪ੍ਰਸ਼ਾਦਾ ਗਰਮ ਕਰਮ ਛਕਾਏ ਚੱਲਣਾ। ਸਤਿਗੁਰੂ ਨੇ ਕਿਹਾ ਸੀ ਤੰਦੂਰ ਆ ਜਿਹੜਾ ਇਹ ਬੁਝਣ ਨਹੀਂ ਦੇਣਾ। ਆ ਵੇਖੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਸਿਰ ਪਿਤਾ ਨੇ ਇਹਨਾਂ ਨੂੰ 20 ਰੁਪਈਏ ਦਿੱਤੇ ਹਨ ਵੀ ਜਾਓ ਤੁਸੀਂ ਘਰ ਵਿੱਚ ਕੋਈ ਚੱਟੀ ਪਾ ਕੇ ਬੈਠ ਜਾਓ, ਤੁਹਾਨੂੰ ਮੱਝਾਂ ਚਾਰਨ ਵਾਸਤੇ ਘੱਲਿਆ ਤਾਂ ਵੀ ਉਲਾਂਭਾ ਲਿਆਂਦਾ। ਤੇ ਕਹਿੰਦੇ ਅੰਗ ਸਾਕ ਰਿਸ਼ਤੇਦਾਰ ਭੈਣ ਭਰਾਵਾਂ ਨੇ ਸੋਚਿਆ ਵੀ ਘਰ ਵਿੱਚ ਸਾਧੂ ਬੜੇ ਆਉਂਦੇ ਹੈ, ਜੇ ਕੋਈ ਰਸਤੇ ਵਿੱਚ ਵੀ ਸਾਧੂ ਜਾਂਦੇ ਹੁੰਦੇ ਹੈ ਤਾਂ ਵੀ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਮੋੜ ਕੇ ਲੈ ਆਉਂਦੇ ਵੀ ਆਓ ਪ੍ਰਸ਼ਾਦਾ ਛੱਕ ਕੇ ਜਾਇਓ ਜੇ। ਤੇ ਕਿਤੇ ਸਾਧੂਆਂ ਨਾਲ ਨਾ ਤੁਰ ਜਾਂਦਾ ਹੋਵੇ, ਇਸ ਨੂੰ ਕਿਸੇ ਆਰੇ ਲਾ ਦੇਣਾ ਚਾਹੀਦਾ, ਘਰੇ ਹੱਟੀ ਪਾ ਦੇਣੀ ਚਾਹੀਦੀ ਹੈ। ਨਾ ਪਿਤਾ ਨੇ 20 ਰੁਪਈਏ ਦਿੱਤੇ ਹੈ ਵੀ ਜਾ ਪੁੱਤਰ, ਨਾਲ ਬਾਲੇ ਨੂੰ ਘੱਲਿਆ ਵੀ ਚੰਗਾ ਸੌਦਾ ਜਿਹੜਾ ਖਰੀਦ ਕੇ ਲਿਆਇਓ ਜੇ ਜਿਹਦਾ ਮੁਨਾਫਾ ਬਹੁਤਾ ਨਿਕਲੇ। ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ 20 ਰੁਪਈਏ ਲਏ ਹੈ ਤੇ ਮੰਡੀ ਚੂੜ ਕਾਣੇ ਨੂੰ ਸਤਿਗੁਰੂ ਤੁਰ ਲੱਗੇ ਹੈ। ਭੈਣ ਨਾਨਕੀ ਅਰਦਾਸ ਕਰਦੇ ਹੈ, ਕਹਿਣ ਲੱਗੇ ਹੇ ਅਕਾਲ ਪੁਰਖ, ਮੇਰਾ ਵੀਰ ਕੋਈ ਚੰਗਾ ਹੀ ਸੌਦਾ ਜਿਹੜਾ ਖਰੀਦ ਕੇ ਲਿਆਵੇ, ਮੁਨਾਫੇ ਵਾਲਾ ਸੌਦਾ, ਤੇ ਜਿਹੜਾ ਘਰ ਵਿੱਚ ਹੱਟੀ ਪਾ ਕੇ ਬੈਠ ਜਾਣ। ਚੰਗਾ ਅਰਦਾਸ ਕਰਦੀ ਹੈ ਭੈਣ ਨਾਨਕੀ, ਇਹ ਕਹਿੰਦੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਹੁਣ ਸੌਦਾ ਖਰੀਦਣ ਵਾਸਤੇ, ਸੱਚਾ ਸੌਦਾ ਖਰੀਦਣ ਵਾਸਤੇ ਸਤਿਗੁਰੂ ਜਾ ਰਹੇ ਹਨ, ਸੁਣੋ ਤੁਹਾਡੀ ਕਥਾ ਇਹ ਬਿਆਨ ਕਰਦਾ ਹੈ।

0: ਨਾ ਭਾਈ ਬਾਲਿਆ ਕੀ ਆਪਾਂ ਨੇ ਖਰੀਦਣਾ ਸੱਚੇ ਗੁਰਾਂ ਨੇ ਬਾਤ ਉਚਾਰੀ ਸੱਚੇ ਗੁਰਾਂ ਨੇ ਬਾਤ ਉਚਾਰੀ
1: ਭਾਈ ਬਾਲਿਆ ਕੀ ਆਪਾਂ ਨੇ ਖਰੀਦਣਾ ਭਾਈ ਬਾਲਿਆ ਬਈ ਭਾਈ ਬਾਲਿਆ ਕੀ ਆਪਾਂ ਨੇ ਖਰੀਦਣਾ ਸੱਚੇ ਗੁਰਾਂ ਨੇ

0: ਦੀ
1: ਭਾਈ ਬਾਲਾ ਕਹਿੰਦਾ ਮਰਜ਼ੀ ਆ ਆਪ ਦੀ ਭਾਈ ਬਾਲਾ ਕਹਿੰਦਾ ਮਰਜ਼ੀ ਆ ਆਪ ਦੀ ਮੈਂ ਹਾਂ ਤੁਸਾਂ ਦੇ ਪ੍ਰੇਮ ਦਾ ਪੁਜਾਰੀ ਮੈਂ ਹਾਂ ਤੁਸਾਂ ਦੇ ਪ੍ਰੇਮ ਦਾ ਪੁਜਾਰੀ
0: ਅੱਛਾ ਸਤਨਾਮ ਫੁੱਲ ਪਾਈ ਬਾਲਿਆ ਲੱਜਾ ਰੱਖੇ ਕਿਰਪਾਰ ਹਮਾਰੀ ਲੱਜਾ ਰੱਖੇ ਕਿਰਪਾਰ ਹਮਾਰੀ
1: ਅੱਛਾ ਸਤਨਾਮ ਫੁੱਲ ਪਾਈ ਬਾਲਿਆ ਅੱਛਾ ਸਤਨਾਮ ਅੱਛਾ ਸਤਨਾਮ ਬੋਲ ਭਾਈ ਬਾਲਿਆ

ਗੁਰੂ ਨੇ ਉਹਨਾਂ ਨੂੰ ਸਮਝਾਇਆ, ਕਹਿੰਦੇ ਕਿ ਜੱਟ ਸੀ ਉਹ ਵੀ ਚਲਿਆ ਗਿਆ ਇੱਥੇ, ਇਹਨਾਂ ਦੇ ਜਿਹੜੇ ਪੰਡਤਾਂ ਨੇ ਚੜ ਗਿਆ, ਇਹਨੂੰ ਕਹਿੰਦੇ ਵੀ ਗੱਤ ਕਰਾ ਕੇ ਜਾ, ਆਪਦੇ ਗੱਤ ਕਰਾ ਤੇ ਆਪਦੇ ਵੱਡਿਆਂ ਵਡੇਰਿਆਂ ਦੇ ਗੱਤ ਕਰਾ। ਇਹ ਕਹਿਣ ਲੱਗਿਆ ਵੀ ਮੈਂ ਹੁਣ ਕਿਹਦੀ ਗੱਤ ਕਰਾਵਾਂ, ਕਹਿੰਦੇ ਕਿਹਦੀ ਗੱਤ ਕਰਾਵਾਂ, ਕਹਿੰਦੇ ਆਪਦੇ ਕਰਾ ਦੇ। ਕਹਿੰਦਾ ਵੀ ਮੈਂ ਤਾਂ ਪੈਸੇ ਪੂਸੇ ਹੈ ਨੀ ਮੇਰੇ ਕੋਲੇ ਬੋਲੇ। ਕਹਿੰਦਾ ਜਿੰਨੇ ਕੁ ਹੈਗੇ ਆ, ਕਹਿੰਦੇ ਮੇਰੇ ਕੋਲ 10 ਰੁਪਈਏ ਆ। ਕਹਿੰਦਾ ਉਹ ਕਹਿੰਦਾ ਚੱਲ 10 ਵਾਲੇ ਗੱਤ ਕਰ ਦੇਣੇ ਆ ਤੇਰੀ, ਤੇ ਕਰਕੇ ਨਾ ਇੱਧਰ ਉਹਦਾ ਸਲੋਕ ਜਿਹਾ ਪੜ ਕੇ, ਤੇ ਉੱਥੇ ਹੀ ਉਹ ਜਿਹੜੇ ਜਲਪ ਜੀ ਲੱਗੇ ਹੁੰਦੇ ਹਰੇ ਜੇ ਪੌੜੀਆਂ ਦੇ ਉੱਤੇ ਸਰੋਵਰਾਂ ਦੇ, ਉਹ ਲਾ ਕੇ ਨਾ ਹੈ ਉਂਗਲ ਦੇ ਨਾਲ ਤੇ ਉਹ ਜੱਟ ਦੇ ਮੱਥੇ ਵਿੱਚ ਲਾ ਤੇ। ਕਹਿੰਦਾ ਲੈ ਇਹਨੂੰ ਚੰਦਨ ਦਾ ਤਿਲਕ ਸਮਝ ਤੇ ਤੇਰੇ ਗੱਤ ਹੋ ਗਈ, ਦਾਨ ਕਰ। ਤੇ ਉਹਨੇ ਕੋਈ ਡੱਟ ਫਿਰਦੇ ਸੀ, ਐ ਝੜ ਦੇਣੇ ਫੜ ਲਏ ਜੱਟ ਨੇ ਤੇ ਉਹਦੇ ਤਲੀ ਤੇ ਰੱਖ ਦੇ। ਕਹਿੰਦੇ ਲੈ ਫਿਰ ਇਹਨੂੰ ਕਪਲਾਂ ਕਹੂ ਸਮਝ ਤੂੰ ਬਸ। ਭਰਾਓ ਝੂਠੇ ਇਹੋ ਜੇ ਲਾੜੇ ਜੇ। ਫਿਰ ਕਹਿਣ ਲੱਗੇ ਇੱਥੇ ਕੋਈ ਛੱਡ ਕੇ ਜਾ। ਕਹਿੰਦਾ ਕੀ ਛੱਡਾਂ? ਕਹਿੰਦਾ ਲਸਣ ਛੱਡ ਗਿਆ, ਹੋਰ ਕਹਿੰਦਾ ਮਸਰਾਂ ਦੀ ਦਾਲ ਛੱਡ ਗਿਆ, ਕਹਿੰਦਾ ਹੋਰ, ਕਹਿੰਦਾ ਹੋਰ ਇੱਕ ਚੀਜ਼ ਛੱਡ ਕੇ ਗੰਢਾ ਖਾਣਾ ਛੱਡ ਗਿਆ। ਉਹ ਕਹਿੰਦਾ ਵੀ ਭਰਾਵਾ ਮੈਂ ਤਾਂ ਇੱਥੇ ਆਉਣਾ ਹੀ ਛੱਡਿਆ। ਕਹਿੰਦਾ ਕੱਲ ਹੀ ਮਕਾਲੇ, ਕਹਿੰਦਾ ਆਉਣਾ ਹੀ ਛੱਡਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਸੰਸਾਰ ਨੂੰ ਇਹ ਉਪਦੇਸ਼ ਕੀਤਾ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਸਾਰੀਆਂ ਖੁਸ਼ੀਆਂ ਦੇ ਨਾਲ ਮਨਾ ਰਹੀਆਂ ਹਨ। ਮਹਾਰਾਜ ਨੂੰ 20 ਰੁਪਈਏ ਦਿੱਤੇ, ਸਤਿਗੁਰੂ ਨੇ ਐਸਾ ਸੱਚਾ ਸੌਦਾ ਕੀਤਾ, ਗੁਰੂ ਕੇ ਲੰਗਰ ਚਲਾਏ ਹਨ, 20 ਰੁਪਈਆਂ ਦੀ ਐਸੀ FD ਕੀਤੀ। ਗੁਰੂ ਕੇ ਲੰਗਰ ਕਦੇ ਘਟਦੇ ਨੇ? ਮਹਾਰਾਜ ਭਾਈ ਬਾਲੇ ਦੇ ਖੂਹ ਤੇ ਬੈਠੇ ਹਨ, ਘਰੇ ਆ ਕੇ ਭਾਈ ਬਾਲਾ ਜੀ ਨੇ ਦੱਸ ਦਿੱਤਾ ਤੇ ਪਿਤਾ ਕ੍ਰੋਧਵਾਨ ਹੋਏ, ਕਹਿਣ ਲੱਗੇ ਲੈ 20 ਰੁਪਈਏ। ਪਹਿਲਾਂ ਤਾਂ ਪੁੱਛਿਆ ਭਾਈ ਬਾਲੇ ਤੋਂ ਵੀ ਸੌਦਾ ਊਠਾਂ ਦੇ ਉੱਤੇ ਆ ਰਿਹਾ, ਗੱਡਿਆਂ ਦੇ ਉੱਤੇ ਆ ਰਿਹਾ, ਕਿਉਂਕਿ 20 ਰੁਪਈਏ ਬਹੁਤ ਵੱਡੀ ਰਕਮ ਆ ਜਿਹੜੀ ਉਸ ਵੇਲੇ ਹੁੰਦੀ ਸੀਗੀ। ਤੇ ਇਹਨੇ ਸਾਰੇ ਗੱਲ ਦੱਸਤੇ ਗਏ ਭੁੱਖੇ ਸਾਧੂ ਸੰਤ ਮਹਾਤਮਾ ਗਰੀਬ ਗੁਰਬੇ ਉਹਨਾਂ ਨੂੰ ਛਕਾ ਕੇ, 20 ਰੁਪਈਏ ਅਸੀਂ ਤਾਂ ਆ ਗਏ ਆ, ਕਿੱਥੇ ਆ ਨਾਲੇ? ਕਹਿੰਦੇ ਖੂਹ ਤੇ ਬੈਠਾ ਸਾਡੇ ਪਿਤਾ ਜੀ ਗਏ ਹਨ, ਬਾਹੋਂ ਫੜੇ ਹੈ, ਭੈਣ ਨਾਨਕੀ ਵੀ ਮਗਰ ਭੱਜੀ ਹੈ ਵੀ ਮੇਰੇ ਵੀਰ ਨੂੰ ਕਿਤੇ ਮਾਰਨਾ ਪਿਤਾ ਜੀ। ਲੋ ਕਹਿੰਦੇ ਮਹਾਰਾਜ ਦੇ ਇੱਕ ਚਪੇੜ ਸੀ ਜਿਹੜੇ ਮਹਿਤਾ ਕਾਲੂ ਜੀ ਨੇ ਮਾਰੀ, ਅਕਾਲ ਪੁਰਖ ਦਾ ਸਿੰਘਾਸਨ ਸੀ ਜਿਹੜਾ, ਉਹ ਡੋਲ ਗਿਆ ਆਪਣੇ ਵੀਰ ਨੂੰ ਛਾਤੀ ਨਾਲ ਲਾ ਕੇ। ਭੈਣ ਨਾਨਕੀ ਕੀ ਕਹਿਣ ਲੱਗੀ ਆਪਦੇ ਪਿਤਾ ਨੂੰ? ਆਪਦਾ ਪੁੱਤਰ ਸਮਝ ਕੇ ਮਾਰਨ ਲੱਗੇ, ਨਾਨਕੇ ਦਾ ਵੀਰ ਸਮਝ ਕੇ ਪਿਤਾ ਜੀ ਇਸ ਨੂੰ ਮਾਰਦੇ ਹੋ? ਜੇ ਤੁਹਾਡੇ ਘਰੋਂ ਇਹ ਰੁੱਸ ਕੇ ਜਦੋਂ ਚਲਿਆ ਗਿਆ ਨਾ, ਫਿਰ ਤਾਂ ਇਹਦਾ ਮੂੰਹ ਵੇਖਣ ਨੂੰ ਤੁਸੀਂ ਤਰਸਿਆ ਕਰੋਗੇ। ਭੈਣ ਤੇ ਭਰਾ ਦਾ ਪਿਆਰ ਆ ਜਿਹੜਾ ਉਹ ਬੜਾ ਹੁੰਦਾ। ਇੱਕ ਦਿਨ ਬੇਟੇ ਕਹਿਣ ਲੱਗੇ, ਵੀਰ ਜੀ ਹੁੰਦਾ ਤਾਂ ਬਹੁਤ ਆ ਪਿਆਰ, ਬੜਾ ਹੁੰਦਾ। ਕਹਿੰਦੇ ਅੱਜ ਮੇਰੇ ਵੀਰ ਦੀ ਰੋਪਨਾ ਜਿਹੜੀ ਉਹ ਪੈਣੀ ਹੈ ਪੰਜਾਬ ਵਿੱਚ, ਖੂਬਸੂਰਤੀ ਮੇਰੀ ਉੱਥੇ ਪਈ ਹੈ। ਕਈ ਘਰਾਣੀਆਂ ਕਾਰੋਬਾਰ ਮਜਬੂਰੀਆਂ ਹੁੰਦੀਆਂ, ਉਹ ਆਪਾਂ ਢਾਡੀ ਸਿੰਘਾਂ ਪਾਸੋਂ ਸੁਣੀ ਹੈ। ਭੈਣ ਨਾਨਕੇ ਕਹਿੰਦੀ ਆ ਨਾ ਮਾਰ ਬਾਬਲਾ ਦੇ,

0: ਸਮਾਂ ਜਿਹੜਾ ਹੋ ਗਿਆ, ਬਹੁਤ ਸਾਰੀਆਂ ਸੰਗਤਾਂ ਵੱਲੋਂ, ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਰੋਂ ਕਰੋ ਸੁਖ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ, ਸਭ ਮਾਈ ਪਾਈ ਨੂੰ ਵਧਾਈਆਂ ਹੋਣ, ਮੁਬਾਰਕਾਂ ਹੋਣ, ਪਿਆਰ ਨਾਲ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

14 ਲਈ ਪ੍ਰਭੂ ਦੇ ਮਿਲਾਪ ਲਈ ਇੱਕੋ ਤੇ ਸ਼ਰਤ ਹੈ ਕਿ ਤੇਰੇ ਕੋਲ ਗੁਣ ਹੋਵੇ। ਗੁਰੂ ਚੰਦ ਨੇ ਮੈਂ ਦੇਖਿਆ ਕਿ ਗੁਣਵੰਤੀਆਂ ਪ੍ਰੀਤਮ ਦੇ ਮਿਲਾਪ ਦਾ ਸੁੱਖ ਮਾਣ ਰਹੀਆਂ ਸਨ ਤੇ ਜਿਹਦੇ ਕੋਲ ਗੁਣ ਨਹੀਂ ਸੀ ਤੇ ਮੈਂ ਗੁਣ ਨਹੀਂ ਤੇ ਮੈਂ ਗੁਣ ਨਹੀਂ ਹਾਂ ਕਿਆ ਕਰੀ ਦੁਹਾਗਨ ਉਹ ਕੂਕ ਰਹੀ ਸੀ ਰੋ ਰਹੀ ਸੀ ਕੁਰਲਾ ਰਹੀ ਸੀ ਮੈਨੂੰ ਮਿਲਾਪ ਕਿਵੇਂ ਨਸੀਬ ਹੋਵੇ। ਗੁਰੂ ਨੇ ਆਵਾਜ਼ ਦੇ ਕੇ ਸਪਸ਼ਟ ਕੀਤਾ ਕਹਿਣ ਲੱਗੀ

ਕਿਉਂ ਰੋ ਰਹੀ? ਪਹੀਏ, ਜੇ ਤੂੰ ਵੇਖਣੀ ਹੈ ਕਿ ਗੁਣਵੰਤੀਆਂ ਹੀ ਮਿਲਾਪ ਦਾ ਸੁੱਖ ਪ੍ਰਾਪਤ ਕਰਦੀਆਂ ਨੇ ਤੇ ਕੋਈ ਦਰਵਾਜ਼ਾ ਬੰਦ ਥੋੜੋ ਹੋ ਗਿਆ ਹੈ, ਤੂੰ ਵੀ ਗੁਣਵੰਤੀ ਬਣ ਜਾ। ਸਤਸੰਗ ਗੁਣ ਇਕੱਤਰ ਕਰ, ਗੁਣ ਹੀ ਤਾਂ ਪ੍ਰਭੂ ਦੀ ਪਰਿਭਾਸ਼ਾ ਹੈ। ਵੀ ਖਿਆਲ ਹੈ ਕਿ ਪ੍ਰਭੂ ਦੀ ਪਰਿਭਾਸ਼ਾ ਹੈ ਕਿ ਉਹਦਾ ਨਾਮ ਹੈ ਕਿ ਉਹਦੇ ਗੁਣ ਉਹਦੇ ਕਰਮ ਕਰਮ ਜਿਹੜੇ ਨੇ ਉਹ ਗੁਣਾਂ ਤੇ ਆਧਾਰਿਤ ਹੁੰਦੇ ਨੇ। ਮਨੁੱਖ ਦੇ ਅੰਦਰ ਜਿਹੜੇ ਗੁਣ ਹੁੰਦੇ ਨੇ ਉਹੋ ਹੀ ਕਰਮ ਬਣਦੇ ਨੇ। ਜੇ ਅਵਗੁਣ ਆ ਜਾਣ ਅੰਦਰ ਤਾਂ ਵਿਕਰਮ ਬਣ ਜਾਂਦੇ ਨੇ, ਜੇ ਅੰਦਰ ਗੁਣ ਆ ਜਾਣ ਸੁਕਰਮ ਬਣ ਜਾਂਦੇ ਨੇ। ਤੇ ਰੱਬ ਦਾ ਕਰਮ ਨਾਮ, ਰੱਬ ਦੀ ਪਰਿਭਾਸ਼ਾ ਹੀ ਗੁਣਾਂ ਤੇ ਨਿਰਭਰ ਹੈ। ਕਹਿਣ ਲੱਗੇ ਪਹੀਏ, ਜੇ ਅੱਜ ਕੁਲਾ ਰਹੀ ਹੈ ਤੇ ਦਰਵਾਜ਼ਾ ਬੰਦ ਨਹੀਂ ਹੋ ਗਿਆ, ਗੁਣ ਇਕੱਤਰ ਕਰ ਲੈ।

ਗੁਰਮਤ ਕੀ ਇੱਕ ਗੁਣਾਂ ਦਾ ਸੰਗ੍ਰਹਿ। ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਇੱਕ ਗੁਣਾਂ ਦਾ ਖਜ਼ਾਨਾ। ਗੁਰੂ ਦਾ ਇੱਕ ਇੱਕ ਬਚਨ ਪਤਾ ਨੀ ਕਿੰਨੇ ਕਿੰਨੇ ਗੁਣ ਸਮੋਈ ਬੈਠਾ। ਤੂੰ ਰੋਜ਼ ਸੁਣਨਾ ਤੇ ਭੁੱਲ ਜਾਂਦਾ।

ਜਿਸ ਸਹਾਈ ਜਿੱਥੇ ਟਿਕਿਆ ਹੋਇਆ ਇਹਨੂੰ ਅਨਵੈ ਨਹੀਂ ਕਰੋਗੇ ਪਰੇਸ਼ਾਨੀ ਖੜੀ ਹੋ ਜਾਏਗੀ। ਸੰਤ ਕੋਈ ਆਰਾਮ ਦਾ ਸਹਾਇਕ ਥੋੜਾ ਹੈ, ਸੰਤ ਸਹਾਈ ਰਮ ਕੇ ਉੱਥੇ ਸੰਤ ਦੀ ਪਰਿਭਾਸ਼ਾ ਹੈ। ਸੰਤ ਸਹਾਈ ਮਿਲਾਪ ਵਿੱਚ ਸਾਧੂ ਸੰਤ ਸਹਾਈ ਹੁੰਦਾ, ਪਰ ਕਿਹੜਾ ਆਰਾਮ ਕਾ ਜਿਹੜੇ ਆਰਾਮ ਕੇ ਸੰਤ ਨੇ। ਸੰਤ ਸਹਾਈ ਆਰਾਮ ਕੇ ਜਿਹੜੇ ਰਾਮ ਦੇ ਸੰਤ, ਸੰਤ ਰਾਮ ਹੈ ਇੱਕੋ ਤਾਂ ਹੀ ਆਖੇ ਰਾਮ ਸੰਤ ਮੈਂ ਭੇਜ ਕਿਸ ਨਾ ਹੀ ਇਸੇ ਲਈ ਆਖਿਆ ਕਿਉਂਕਿ ਉਹ ਸੰਤ ਰਾਮ ਦੇ ਧੜਿਆਂ ਦੇ ਨਹੀਂ ਡੇਰਿਆਂ ਦੇ ਨਹੀਂ। ਅੱਜ ਕਿਸੇ ਕੋਲ ਪੁੱਛੀਓ ਕਿਹੜੇ ਸੰਤ ਜਾਂਦੇ ਨੇ ਜੀ, ਫਲਾਣੇ ਡੇਰੇ ਦੇ, ਕੋਈ ਰਾਮ ਦੇ ਨਹੀਂ ਆਖਦਾ, ਨਾਲ ਆਪਦਾ ਨਾਂ ਹੀ ਦੱਸਦਾ ਵੀ ਅਸੀਂ ਰਾਮ ਦੇ ਸੰਤ। ਕੌਣ ਸੰਤ ਜਾ ਰਿਹਾ ਜੀ, ਫਲਾਣੇ ਡੇਰੇ ਦਾ। ਆ ਕਿਹੜਾ ਸੰਤ ਹੈ ਜੀ, ਫਲਾਣੇ ਪਿੰਡ ਦਾ। ਭਾਵੇਂ ਕਿਸੇ ਡੇਰੇ ਦਾ ਨਾਂ ਲੈ ਲੈ, ਉਹਦਾ ਨਾਮ ਸਭ ਬਲਵਾਨ ਹੁੰਦਾ। ਉਹ ਸਮਝਦਾ ਮੇਰੇ ਨਾਂ ਦੀ ਆਈਡੈਂਟੀ ਜਿਹੜੀ ਹੈ ਨਾ, ਨਾਮ ਦੀ ਪਛਾਣ ਜਿਹੜੀ ਹੈ, ਉਹ ਮੇਰੇ ਡੇਰੇ ਨਾਲ ਜੁੜੀ ਹੋਣੀ ਚਾਹੀਦੀ ਹੈ। ਕਿਸੇ ਕੋਲ ਪੁੱਛ ਲਈ, ਕਿਸੇ ਕੋਲ ਪੁੱਛ ਲਈ, ਕੋਈ ਇਕੱਲਾ ਸੰਤ ਆਖੋ ਨਹੀਂ, ਕਿਹੜੇ ਕਿੱਥਾਂ ਦਾ ਕਿੱਥੋਂ ਦਾ ਹੈ, ਮਸਲਾ ਖੜਾ ਹੋ ਗਿਆ। ਕਿਉਂ ਫਿਰ ਵੱਡੇ ਤੋਂ ਵੱਡੇ ਡੇਰੇ ਦਾ, ਵੱਡੇ ਤੋਂ ਵੱਡੀ ਸੰਪਰਦਾ ਦਾ ਨਾਂ ਆਪਦੇ ਨਾਲ ਜੋੜਨਾ ਚਾਹੁੰਦਾ। ਉਹਨੂੰ ਪਤਾ ਮੇਰੇ ਨਾਂ ਦੀ ਵਡਿਆਈ ਡੇਰੇ ਨਾਲ ਹੈ। ਪੁਰਾਣੇ ਡੇਰੇ ਦੇ ਸੰਤ ਨੇ ਇਹ ਕੋਈ ਨਹੀਂ ਆਖਦਾ ਕਿਹੜਾ ਸੰਤ ਜਾਂਦਾ ਜੀ, ਰਾਮ ਦਾ ਸੰਤ ਜਾਂਦਾ, ਬਿਲਕੁਲ ਨਹੀਂ। ਕਿਸੇ ਕੋਲ ਪੁੱਛ ਕੇ ਦੇਖ, ਕੋਈ ਨਹੀਂ ਆਖਦਾ ਡੇਰੇ ਦਾ ਨਾਂ ਲਏਗਾ, ਆਪਣਾ ਐਡਰੈਸ ਦੱਸੇਗਾ। ਹੁਣ ਤੇ ਉਹ ਹਾਲਾਤ ਪੈਦਾ ਹੋ ਗਏ ਨੇ, ਬਕਾਇਦਾ ਵਿਜ਼ਿਟਿੰਗ ਕਾਰਡ ਬਣ ਗਿਆ, ਉੱਥੇ ਸੰਤ ਦਾ ਨਾਮ ਲਿਖਿਆ ਹੋਇਆ, ਥੱਲੇ ਡੇਰੇ ਦਾ ਨਾਂ ਲਿਖਿਆ ਹੋਇਆ। ਪਰ ਖਿਆਲ ਕਰਿਓ, ਇੱਥੇ ਗੱਲ ਹੈ ਉਸ ਸੰਤ ਦੀ ਜਿਹੜੇ ਡੇਰੇ ਦੇ ਨਹੀਂ, ਰਾਮ ਦੇ ਵੀ, ਜਿਹਨਾਂ ਦੇ ਨਾਂ ਨਾਲ ਕੋਈ ਡੇਰਾ ਲੱਗਦਾ ਹੀ ਨਹੀਂ, ਉਹਨਾਂ ਤੇ ਘਰ ਬਣਾਇਆ ਹੀ ਨਹੀਂ, ਉਹ ਆਪਣਾ ਵੱਖਰਾ ਘਰ ਬਣਾਉਂਦਾ ਹੀ ਨਹੀਂ। ਤਿਆਗੀ ਉਸੇ ਨੂੰ ਆਖਿਆ, ਉਹ ਆਪਣੀ ਵੱਖਰੀ ਹੋਂਦ ਕਾਇਮ ਹੀ ਨਹੀਂ ਕਰਦੇ। ਆਪਾਂ ਬਚਾਉਣਾ ਹੀ ਤਾਂ ਸੰਤ ਹੈ, ਆਪ ਦਵਾਈਏ ਤਾਂ ਸੌ ਪਾਈਏ ਤਾਂ ਇਹ ਤਾਂ ਨਿਸ਼ਾਨੀ ਹੈ। ਮੈਂ ਹੈਰਾਨ ਹੋਇਆ, ਬਾਬਾ ਕਬੀਰ ਜੀ ਦਾ ਜਦੋਂ ਬਚਨ ਮੇਰੇ ਸਾਹਮਣੇ ਆਇਆ, ਕਹਿਣ ਲੱਗੇ ਮੇਰਾ ਕੋਲ ਕੋਈ ਘਰ ਨਹੀਂ, ਮੇਰਾ ਕੋਈ ਡੇਰਾ ਨਹੀਂ, ਮੇਰਾ ਕੋਈ ਗ੍ਰਾਂ ਨਹੀਂ, ਬਲਕਿ ਕਹਿਣ ਲੱਗੇ ਮੇਰੀ ਕੋਈ ਜਾਤ ਨਹੀਂ, ਮੇਰਾ ਤੇ ਨਾਂ ਹੀ ਕੋਈ ਨਹੀਂ। ਇਹ ਹੈ ਸੰਤ ਜਿਹੜਾ ਇਹ ਲਫ਼ਜ਼ ਵਰਤਿਆ ਨੇ, ਤਾਂ ਸੰਤ ਸਹਾਈ ਸਹਾਇਕ ਹੁੰਦੇ ਨੇ, ਇਸ ਕੋਈ ਗਲਤ ਨਹੀਂ। ਸਾਧੂ ਜਨ ਜੋੜਦਾ ਸੰਤ ਸਹਾਈ ਫਰਕੇ ਦਾ, ਸੰਤ ਡੇਰਿਆਂ ਦਾ ਨਹੀਂ, ਰਾਮ ਦਾ।

ਜਿਹਦੀ ਆਪਣੀ ਹੋਂਦ ਵੱਖਰੀ ਆਇਡੈਂਟੀ ਨਾ ਹੋਵੇ ਕਿਸੇ ਡੇਰੇ ਨਾਲ ਜੁੜੀ ਹੋਵੇ, ਆਪਣੀ ਕਿਸੇ ਜਾਇਦਾਦ ਤੇ ਆਪਣੀ ਕਿਸੇ ਸੰਪਦਾ ਨਾਲ ਆਪਣੇ ਆਪ ਨੂੰ ਨਾ ਜੋੜ ਬੈਠਾ ਹੋਵੇ, ਉਹ ਸੰਧ ਕਦਾ ਹੋਇਆ ਹੋਇਆ? ਬਾਬਾ ਕਬੀਰ ਜੀ ਦਾ ਜਦੋਂ ਸ਼ਬਦ ਮੇਰੇ ਸਾਹਮਣੇ ਆਇਆ ਕਹਿਣ ਲੱਗੇ

ਕਿਹੜਾ ਤੱਕ ਤੇ ਰਹਿ ਗਿਆ? ਵੱਡੇ ਵੱਡੇ ਮਹਾਲ ਤੱਕ ਤੇ ਰਹਿ ਗਏ, ਕਹਿਣ ਲੱਗੇ ਮੇਰੇ ਕੋਲ ਤਾਂ ਸਣ ਛੱਪਰੀ ਵੀ ਕੋਈ ਨਹੀਂ। ਰਾਮ ਦੇ ਸੰਤ ਦੀ ਪਰਿਭਾਸ਼ਾ ਹੋਈ।

ਮੇਰਾ ਵੱਖਰਾ ਪਿੰਡ ਹੀ ਕੋਈ ਮੇਰਾ ਤੇ ਵੱਖਰਾ ਘਰ ਹੀ ਕੋਈ ਨਹੀਂ ਮੈਂ ਤੇ ਆਪਣੇ ਆਪ ਨੂੰ ਮੇਰੇ ਰੱਬ ਦਾ ਘਰ ਬਣਾ ਦਿੱਤਾ ਉਹ ਵੀ ਮੇਰਾ ਦੀਦੀ ਆ ਜਿਹੜਾ ਮੇਰਾ ਆਪਣੇ ਆਪ ਸੀ ਨਾ ਉਹ ਵੀ ਮਿਟਾ ਦਿੱਤਾ ਉਹ ਵੀ ਮੈਂ ਆਪਣੇ ਰੱਬ ਦੇ ਸਾਹਮਣੇ ਸਮਰਪਣ ਕਰ ਦਿੱਤਾ ਉਹਦਾ ਘਰ ਬਣਾ ਦਿੱਤਾ

ਮੈਂ ਤਾਂ ਸੁਣ ਹੋ ਗਿਆ। ਜੀਵਨ ਵਿੱਚ ਕੋਈ ਕਲਪਨਾ ਨਹੀਂ ਰਹੀ, ਕੋਈ ਲੋੜ ਨਹੀਂ ਰਹੀ, ਕੋਈ ਫੁਰਨਾ ਨਹੀਂ ਰਿਹਾ, ਕੋਈ ਥੋੜ ਨਹੀਂ ਰਹੀ, ਬਸ ਜੀਵਨ ਜਿਹੜਾ ਹੈ ਉਹ ਸੁਣ ਸਮਾਧ ਹੋ ਗਿਆ। ਇਹ ਸੁਣ ਸਮਾਧ ਜਿਹੜੀ ਗੁਫਾ ਹੈ ਨਾ, ਉੱਥੇ ਮੇਰਾ ਰੱਬ ਰਹਿਣਾ ਪਸੰਦ ਕਰਦਾ, ਮੈਂ ਉਸਦੇ ਅੱਗੇ ਸਮਰਪਣ ਕਰ ਦਿੱਤੀ ਹੈ। ਕੇਵਲ ਬ੍ਰਹਮ ਪੂਰਨ ਤੈਨਾਸ਼ਨ ਬੋਰਡ ਲਗਾ ਦਿੱਤਾ, ਇਸ ਘਰ ਵਿੱਚ ਮੇਰੇ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਬਚ ਸਕਦਾ, ਨਾ ਦੁਨੀਆਂ ਦੇ ਪਦਾਰਥ, ਨਾ ਦੁਨੀਆਂ ਦੇ ਫੁਰਨੇ, ਨਾ ਦੁਨੀਆਂ ਦੀਆਂ ਰਿਸ਼ਤੇਦਾਰੀਆਂ, ਨਾ ਮਿੱਤਰ ਦੋਸਤ, ਨਾ ਚੇਲੇ, ਕੁਛ ਨਹੀਂ ਬਚ ਸਕਦਾ। ਗੁਰੂ ਕਹਿਣ ਲੱਗੇ, ਮੈਂ ਉਹ ਵੀ ਸੰਤ ਦੇਖਣਾ ਜਿਹੜੇ ਚਾਲੇ ਤੇ ਹਰ ਮਿਲਣ ਕੋ ਘਰੋਂ ਚੱਲੇ ਸੰਗ ਤਿਆਗ ਕੇ ਰੱਬ ਨੂੰ ਮਿਲਣ ਚੱਲੇ ਹਨ, ਬੀਤੇ ਅਸਤੀ ਉਹ ਚੀਜ਼ ਵਿਚਾਲਾ ਹੀ ਰੁਕ ਗਏ। ਤੇ ਰੁਕਣ ਦਾ ਕਾਰਨ ਕੀ ਬਣਿਆ? ਕਹਿਣ ਲੱਗੇ, ਸਿੱਖ ਸਾਖਾ ਬਹੁਤੇ ਕੀ, ਬੜੇ ਸਿੱਖ ਚੇਲੇ ਬਣਾ ਲਏ, ਹੁਣ ਉਹਨਾਂ ਵਿੱਚ ਕੋਈ ਸਿੱਖ ਸਾਖਾ ਬਹੁਤੇ ਕੀ, ਕੇਸੋ ਕੀ ਉਹ ਨਾ ਨੀਤ, ਚਾਲੇ ਤੇ ਹਰ ਮਿਲਣ ਕੋ ਬੀਤੇ ਅਟਕਿਓ ਚੀਜ਼, ਦਰਮਿਆਨ ਵਿੱਚ ਹੀ ਰੁਕੇ। ਪਰ ਗੁਰੂ ਖਿਆਲ ਦਿੰਦੇ ਨੇ, ਕਹਿੰਦੇ ਨੇ ਮੈਂ ਇਸੇ ਲਈ ਸੰਤ ਜਿਹੜਾ, ਸੰਤ ਆਤਮਾ ਜਿਹੜੀ ਹੈ ਉਹ ਆਪਾ ਸਮਰਪਣ ਕਰ ਦਿੰਦੀ, ਕਹਿੰਦੀ ਹੈ ਮਾਲਕ ਮੇਰਾ ਤਾਂ ਜੀਵਨ ਹੁਣ ਤੇਰਾ ਘਰ ਬਣ ਗਿਆ, ਮੈਂ ਸੁਣ ਸਮਾਧ ਹੋ ਗਈ, ਇੱਥੇ ਤੂੰ ਹੀ ਹੋ ਗਿਆ, ਕੁਛ ਨਹੀਂ ਰਿਹਾ ਬਾਕੀ ਅੰਦਰ ਹੋਰ ਜਾਣ ਵਾਸਤੇ, ਕੇਵਲ ਤੇਰੇ ਵਾਸਤੇ ਇਹ ਜੀਵਨ ਦਾ ਘਰ ਹੈ, ਕੇਵਲ ਬ੍ਰਹਮ ਪੂਰਨ ਤੇ ਬਸ, ਉੱਥੇ ਮੇਰਾ ਤੇ ਤੇਰਾ ਮਿਲਾਪ ਹੁੰਦਾ ਹੈ। ਭਗਤ ਸੰਗ ਪ੍ਰਭ ਗੋਸ਼ਿਤ ਕਰਨ, ਤੇ ਜਿੱਥੇ ਭਗਤ ਤੇ ਪ੍ਰਭੂ ਦਾ ਮਿਲਾਪ ਹੋਵੇ ਤਾਂ ਹਰਖ ਨਾ ਸੋਗ ਨਾ ਜਨਮ ਨਾ ਮਰਤ ਕੁਛ ਵੀ ਨਹੀਂ ਹੋ ਸਕਦਾ, ਉੱਥੇ ਜਨਮ ਮਰਨ ਕੋਈ। ਪਰ ਕਹਿਣ ਲੱਗੇ ਤਾਂ ਜਦੋਂ ਪਹਿਲਾਂ ਆਪਾਂ ਮਿਟਾਏ, ਹੁਣ ਮਸਲਾ ਖੜਾ ਹੋ ਗਿਆ। ਬਾਬਾ ਕਬੀਰ ਜੀ ਨੇ ਆਖਿਆ, ਕਹਿਣ ਲੱਗੇ

ਆਰਾਮ ਕੇ ਬਲਕੇ ਹੈਰਾਨ ਹੋਇਆ ਅੱਗੇ ਜਾ ਕੇ ਆਖਣ ਲੱਗੇ ਜੇ ਭਲਾ ਰੱਬ ਆਖ ਦੇਵੇ ਤੂੰ ਕਬੀਰ ਨਹੀਂ ਉਹ ਭਲਿਆ ਤੂੰ ਤੇ ਕਬੀਰ ਹੈ ਤੇ ਮੈਂ ਆਖਾਂ ਮਹਾਰਾਜ ਬਿਲਕੁਲ ਨਹੀਂ ਕੌਣ ਕਹਿੰਦਾ ਮੈਂ ਕਬੀਰ ਕਬੀਰ ਤਾਂ ਤੂੰ ਹੈ ਸ੍ਰੀ ਗੁਰੂ ਗ੍ਰੰਥ ਦੀ ਬਾਣੀ ਵਿੱਚ ਹੈਰਾਨ ਹੋ ਗਿਆ ਜਦੋਂ ਮੈਂ ਕਬੀਰ ਲੱਗੇ ਜੇ ਰੱਬ ਵੀ ਮੈਨੂੰ ਆਖੇ ਨਾ ਕਿ ਤੂੰ ਆਪਦਾ ਨਾਂ ਕਿਉਂ ਤੇ ਅਖਪਨ ਹੈ ਤੂੰ ਕਬੀਰ ਨਹੀਂ ਤੁਸੀਂ ਕਬੀਰ ਹੈ ਤੇ ਜਵਾਬ ਮਿਲੇਗਾ ਜੀ ਨਹੀਂ ਬਿਲਕੁਲ ਨਹੀਂ ਕੌਣ ਕਹਿੰਦਾ ਮੈਂ ਕਬੀਰ ਹੈ ਕਬੀਰ ਤਾਂ ਤੂੰ ਹੈ ਕਿਉਂਕਿ ਕਹਿ ਰਹੇ ਨੇ ਕਬੀਰ ਦਾ ਅਰਥ ਹੈ ਵੱਡਾ ਕਬੀਰ ਦਾ ਅਰਥ ਹੈ ਵੱਡਾ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਆਖ ਦਿੱਤਾ ਜਮਾਨੋਂ ਕਹਿਣ ਲੱਗੇ ਗਤ ਅਰਜ ਗੁਪਤਮ ਪੇਸ਼ ਤੋ ਦਰ ਗੋਸ਼ ਗੁਣ ਕਰਤਾ ਅਗਲੀ ਲਾਈਨ ਪੜੋ ਹੱਕਾ ਹੇ ਰੱਬ ਹੱਕਾ ਕਬੀਰ ਕਰੀਮ ਤੂੰ ਤੂੰ ਮਹਾਨ ਹੈ ਵੱਡਾ ਹੈ ਤੇ ਰਹਿਮਤ ਦੱਸ ਦੇਣਾ ਰਹਿਮਤ ਕਰਨ ਵਾਲਾ ਹੇ ਹੱਕਾ ਹੇ ਮੇਰੇ ਰੱਬ ਤੂੰ ਕਬੀਰ ਹੈ ਤੂੰ ਮੈਨੂੰ ਕਬੀਰ ਆਖੀ ਜਾਂਦਾ ਮੈਂ ਵੱਡਾ ਕਿਵੇਂ ਹੋ ਸਕਦਾ ਵੱਡਾ ਤੂੰ ਹੈ ਤੇ ਵੱਡੇ ਦੇ ਸਾਹਮਣੇ ਮੈਂ ਆਖਾਂ ਮੈਂ ਵੱਡਾ ਹੋ ਨਹੀਂ ਸਕਦਾ ਕਹਿਣ ਲੱਗੇ

0: ਕਬੀਰ ਹੈ ਤੇ ਮੈਂ ਆਪਣੀ ਹੋਂਦ ਕਾਇਮ ਕਰਕੇ ਤੇਰੇ ਤੋਂ ਦੂਰ ਹੋ ਜਾ। ਮੈਨੂੰ ਪਤਾ ਤੇਰਾ ਨਾਮ ਰੂਪੀ ਰਤਨ ਤਾਂ ਹੀ ਮਿਲਣਾ, ਪਹਿਲਾਂ ਆਪਾਂ ਮਿਟਾਵਾਂਗਾ ਫਿਰ ਬਣੇਗਾ ਸੰਤ ਸਹਾਈ ਕਿਹੜੇ ਰਾਮ ਕੇ। ਉਹ ਤਾਂ ਪਰਿਭਾਸ਼ਾ ਹੈ ਰਾਮ ਦੀ ਤੇ ਜਦੋਂ ਅਸੀਂ ਇਕੱਠੇ ਕਰ ਜਾਵਾਂਗੇ ਸੰਤ ਸਹਾਈ ਰਾਮ ਕੇ
1: ਗੱਲ ਵੀ ਕਹਿਣ ਲੱਗੇ ਸੰਤ ਸਹਾਈ ਪਰ ਕਿਹੜੇ ਰਾਮ ਕੇ।

trouble be sweetened out of your nature. And you guys, if you hear it, it's sweetened out of your nature. It's sweetened out of your nature. It's rain, or fear the sunset. The Falgunda, Falgunda, the Hina, you fear the sunset. आज हमारे बने पार प्रभु संगी मेरे खेलन लाल आज हमारे गए बसंत गुण गाए प्रभ तुम बेन जिस बसंत को विछड़िया सी तेने दुख पाए सन जीवन के बारह माह विच पटकदाई रहा सी पटकदाई नहीं सी कई ते ओह सन जिन्हां ने सारी जिंदगी भादो ही नहीं सी छड़िया पर मां विच ही रहे दुनिया में दारी का जरा सूरज तो पैदा होंगे ना सूरज की चाल नाल भादो यह तो आखिर 30 दिन का 31 दिन का ही होंगे कई लोगों का पूरा जीवन ही भादो बन जाता है सारा जीवन परमा में ही पटकते हैं दो भावों में ही रहते कंफ्यूज ही रहते सिखी की है अमृत की है नाम की है सत संगत की है गुरु की है कुछ भी पछाण नहीं कर सकते अखीर तक उन्होंने यही नहीं पता लगता गुरु की है जिहड़ा आया उसके मतलब रखते हैं ਭਾਦੋ ਬਣਿਆ ਹੋਇਆ ਪਰ ਗੁਰੂ ਨੇ ਆਖਿਆ ਆ ਮੈਂ ਤੈਨੂੰ ਮੇਰੀ ਉਂਗਲ ਫੜ ਚਲਦਿਆਂ ਚਲਦਿਆਂ ਮੁੜ ਤੈਨੂੰ ਬਸੰਤ ਤੇ ਪਹੁੰਚਾ ਰਿਹਾ ਹਾਂ ਹੁਣ ਲੈ ਆਉਂਦਾ ਨਹੀਂ ਮੁੜ ਬਸੰਤ ਤੇ ਉਸ ਬਸੰਤ ਦੀ ਇਹ ਪਰਿਭਾਸ਼ਾ ਹੈ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾ ਹੀ ਜਾਏ ਹੁਣ ਜੀਵਨ ਵਿੱਚ ਦੁੱਖਾਂ ਲਈ ਕੋਈ ਥਾਂ ਨਹੀਂ ਜੇ ਤੂੰ ਪ੍ਰਭੂ ਬਸੰਤ ਨਾਲ ਮਿਲ ਜਾਏ ਜੇ ਤੂੰ ਜੀਵਨ ਵਿੱਚ ਗੁਣ ਇਕੱਤਰ ਕਰਨਾ ਜਿਸ ਗੁਣਾਂ ਨਾਲ ਤੈਨੂੰ ਪ੍ਰਭੂ ਦਾ ਮਿਲਾਪ ਹੋਣਾ ਹੈ ਤੇ ਜੇ ਉਹਨਾਂ ਗੁਣਾਂ ਕਰਕੇ ਪ੍ਰਭੂ ਮਿਲ ਜਾਏ ਤਾਂ ਵਿਸ਼ਵਾਸ ਕਰਕੇ ਦੁੱਖਾਂ ਲਈ ਅੰਦਰ ਕੋਈ ਥਾਂ ਨਹੀਂ ਰਹੇ ਜੀਵਨ ਕੇਵਲ ਸੁੱਖ ਹੋ ਜਾਏਗਾ ਦੁਨੀਆਂ ਵੀ ਤੇਰੇ ਲਈ ਸੁੱਖ ਹੋ ਜਾਏਗੀ ਪਦਾਰਥ ਵੀ ਤੇਰੇ ਲਈ ਸੁੱਖ ਹੋ ਜਾਣਗੇ ਤੂੰ ਜਿਹੜੇ ਪਾਸੇ ਨਿਗਾਹ ਮਾਰੇਗਾ ਹਰ ਪਾਸੇ ਸੁੱਖ ਹੀ ਸੁੱਖ ਦੁੱਖਾਂ ਦੀ ਥਾਂ ਕੋਈ ਨਹੀਂ ਰਹੇਗੀ ਜਿਸ ਦੇ ਕੋਲੋਂ ਵਿਛੜ ਕੇ ਦੁਖੀ ਹੋ ਰਹੀ ਹੈ ਮੈਨੂੰ ਕੋਈ ਉਹਨੂੰ ਮਿਲਾ ਦੂ

ਪ੍ਰਭੂ ਦੇ ਗੁਣਾਂ ਦੀ ਕੀਰਤੀ ਹੋਵੇ। ਮਿਲ ਕੇ ਸਖੀਆਂ ਸਾਧ ਸੰਗਤ ਦੇ ਰੂਪ ਵਿੱਚ ਪ੍ਰਭੂ ਦੇ ਗੁਣ ਚੇਤੇ ਕਰ ਰਹੀਆਂ ਨੇ ਤੇ ਆਖਦੀਆਂ ਨੇ ਪਤਾ ਹੀ ਮੇਰਾ ਮਾਲਕ ਕਿਹਾ ਕਿਹੋ ਜਿਹਾ, ਹੁਣ ਕਿਹੋ ਜਿਹਾ ਤੇ ਤਾਂ ਆਖਾਂ ਦੇ ਕੋਲ ਉਹਦੇ ਵਰਗਾ ਹੋਰ ਹੋਵੇ। ਦੱਸ ਤੇਰਾ ਮਾਲਕ ਕਿਹੋ ਜਿਹਾ, ਉਹ ਆਖੇ ਮੈਂ ਕਿਹੋ ਜਿਹਾ ਆਖਾਂ, ਕੋਈ ਹੋਰ ਹੋਵੇ ਤੇ ਆਖਾਂ ਇਹੋ ਜਿਹਾ। ਕਹਿਣ ਲੱਗੇ ਹਰ ਜਿਹਾ ਅਵਰ ਨਾ ਦਿਸੇ, ਕੋਈ ਉਹਦੇ ਨੇੜ ਤੇੜਦਾ ਵੀ ਨਹੀਂ, ਕੋਈ ਉਹਦੇ ਵਰਗਾ ਹੋਵੇ ਤਾਂ ਆਖਾਂ ਇਹੋ ਜਿਹਾ। ਗੁਰੂ ਨੇ ਇਹ ਗੱਲ ਬਾਣੀ ਵਿੱਚ ਹੋਰ ਸਮੇਂ ਵੀ ਹੈ, ਪੁੱਛੋ ਸੰਤ ਮੇਰੋ ਠਾਕਰ ਕੈਸਾ, ਦੱਸੋ ਮੇਰਾ ਰੱਬ ਕਿਉਂ ਜੀ। ਜੀਓ ਅਰਾਤੋਂ ਦਿਓ ਸੰਦੇਸਾ, ਦਿਓ ਸੰਦੇਸਾ ਪ੍ਰਭ ਜੀਓ ਐਸਾ, ਕਹਿ ਮੋਹਨ ਪਰਵੇਸਾ। ਤੇ ਕਹਿਣ ਲੱਗੇ ਅੰਗ ਅੰਗ ਸੁਖਦਾਈ, ਪੂਰਨ ਬ੍ਰਹਮਾਈ ਥਾਨ ਸਨੰਤਰ ਦੇਸਾ। ਫਿਰ ਕਹਿਣ ਲੱਗੇ ਬੰਧਨ ਤੇ ਮੁਕਤਾ, ਘਟ ਘਟ ਜੁਗਤਾ, ਕਹਿ ਨਾ ਸਕੋ ਹਰ ਜੈਸਾ। ਕਿਵੇਂ ਆਖ ਹਰ ਜਿਹਾ ਅਵਰ ਨਾ ਦਿਸੇ, ਕਿੱਦਾਂ ਮਹਾਨ ਹੈ ਉਹਨੇ, ਏਡੇ ਵੱਡੇ ਮਹਾਨ ਪ੍ਰਭੂ ਨੇ ਮੈਨੂੰ ਆਪਣੀ ਚਰਨ ਸੇਵਕ ਹੋਣ ਦਾ ਮਾਣ ਦਿੱਤਾ ਹੈ, ਨੇੜੇ ਬਿਠਾ ਲਿਆ। ਕੋਈ ਦੂਜਾ ਹੁੰਦਾ ਨੇੜੇ ਵੀ ਨਾ ਬਿਠਾਉਂਦਾ, ਕੋਈ ਦੂਜਾ ਲਵੇ ਨਾ। ਕਹਿਣ ਲੱਗੇ ਨਾਲ ਅੱਗੇ ਹੁਣ ਚੱਲ ਰਹੀ ਇਸ ਕਿਫਤ ਜਿਹੜੀਆਂ ਸਟੇਜੀਆਂ ਕਰ ਰਹੀਆਂ ਨੇ, ਹਲਕ ਪਲਕ ਸਵਾਰੀਆਂ ਨੇ। ਉਹਨੇ ਮੇਰਾ ਪੇਕਾ ਘਰ ਵੀ ਤੇ ਸਹੁਰਾ ਘਰ ਦੋਵੇਂ ਸਵਾਰ ਦਿੱਤੇ ਨੇ, ਉਹਦੇ ਨਾਲ ਮਿਲਾਪ ਦਾ ਮੈਨੂੰ ਆ ਸੁੱਖ ਹੋਇਆ। ਜਿਸ ਔਰਤ ਦੀ ਪਤੀ ਨਾਲ, ਜਿਸ ਇਸਤਰੀ ਦੀ ਪਤੀ ਨਾਲ ਬਾਣਾ ਆਉਂਦੀ ਹੋਵੇ, ਸਹੁਰੇ ਘਰ ਵਿੱਚ ਤੇ ਉਹਦਾ ਮਾਣ ਸਨਮਾਨ ਬਣਨਾ ਹੀ ਬਣਨਾ ਹੈ। ਪੇਕੇ ਵੀ ਖੁਸ਼ ਹੁੰਦੇ ਨੇ ਵੀ ਇਹਨੇ ਆਪਣਾ ਘਰ ਸਵਾਰ ਲਿਆ, ਦੋ ਪਾਸੇ ਮਨ ਬਣ ਤੇ ਸੰਸਾਰ ਕੀ ਹੈ ਸਾਡਾ ਪੇਕਾ ਘਰ, ਲੋਕ ਹਾਲਤ ਤੇ ਪਲਕ ਪ੍ਰਲੋਕ ਕੀ ਹੈ ਸਾਡਾ ਸਹੁਰਾ ਘਰ ਜਿੱਥੇ ਪ੍ਰੀਤਮ ਨੂੰ ਮਿਲਦਾ। ਕਹਿਣ ਲੱਗੇ ਮੈਨੂੰ ਆਪਣੇ ਪ੍ਰੀਤਮ ਦੇ ਮਿਲਾਪ ਵਿੱਚੋਂ ਸੁੱਖ ਨਸੀਬ ਹੋਇਆ ਹੈ, ਉਹ ਇਹ ਕਿ ਹਾਲਤ ਪਲਤ ਸਵਾਰੀਆਂ ਨੇ, ਮੇਰਾ ਪੇਕਾ ਤੇ ਸਹੁਰਾ ਘਰ ਦੋਵੇਂ ਸਵਾਰ ਗਏ, ਹਾਲਤ ਪਲਤ ਸਵਾਰੀਆਂ ਨੇ। ਨਿੱਤ ਜੁੱਤੀਆਂ ਨੇ ਜਾਏ ਮੇਰੀ ਹੁਣ ਪਟਕਣਾ ਖਤਮ ਹੋ ਗਈ, ਸੰਸਾਰ ਸਾਗਲ ਤੇ ਰੱਖੀਆਂ ਨੇ। ਜਿਹੜਾ ਸੰਸਾਰ ਸਾਗਰ ਵਿੱਚ ਲੋਭ ਲਹਿਰ ਦੀਆਂ, ਲੋਭ ਦੀਆਂ ਲਹਿਰਾਂ ਹਰ ਕਿਸੇ ਨੂੰ ਡੋਬ ਰਹੀਆਂ ਸਨ, ਮੈਨੂੰ ਉਹਦੇ ਤੋਂ ਵੀ ਮੇਰੇ ਪ੍ਰੀਤਮ ਨੇ ਬਹੁ ਫੜ ਕੇ ਬਚਾ ਲਿਆ, ਕਿਉਂਕਿ ਮੇਰੀ ਰੱਖਿਆ ਦਾ ਜ਼ਿੰਮੇਵਾਰ ਹੁਣ ਉਹ ਹੋ ਗਿਆ, ਮੇਰੀ ਰਖਵਾਲੀ ਦੀ ਜ਼ਿੰਮੇਵਾਰੀ ਹੁਣ ਉਹਦੇ ਸਨ। ਸੰਸਾਰ ਸਾਗਰ ਤੇ ਰੱਖੀਆਂ ਬਹੁੜ ਨਾ ਜਨਮੇ ਦਹਾਏ। ਕਹਿਣ ਲੱਗੇ ਕਿੰਨੇ ਕੁ ਗੁਣ ਗਾਈਏ ਹੁੰਦੇ, ਜੇਵਾ ਏਕ ਅਨੇਕ ਗੁਣ, ਕਿੰਨੇ ਕੁ ਗੁਣ ਆਖਣਾ ਇੱਕ ਦੂਜੀ ਬਹੁ, ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀ, ਹਮਰੀ ਜੇਵਾ ਏਕ ਪ੍ਰਭ। ਹਰ ਕੇ ਗੁਣ ਅਗਮ ਅਥਾ, ਹੋ ਕਿਉਂ ਕਰ ਜਪੇ ਆਣਿਆ, ਜੇਵਾ ਏਕ ਅਨੇਕ ਗੁਣ। ਮੇਰੇ ਕੋਲ ਜ਼ਬਾਨ ਇੱਕ ਹੈ ਮੇਰੀ ਭੈਣ, ਮੈਂ ਆਪਣੇ ਪ੍ਰੀਤਮ ਦੇ ਗੁਣ ਤੈਨੂੰ ਕਿਵੇਂ ਆਖਾਂ। ਕੇਵਲ ਪੰਜ ਸੱਤ ਦਿਨਾਂ ਦੀ ਇਸ ਲੜੀ ਵਿੱਚ ਮੈਂ ਆਪਣੇ ਪ੍ਰੀਤਮ ਦੇ ਗੁਣ ਦੱਸ ਸਕਦਾ, ਇਹ ਮੇਰੇ ਕੋਲ ਤੌਫੀਕ ਨਹੀਂ। ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਕਹਿਣ ਲੱਗੇ ਮੈਂ ਇੱਕੋ ਹੀ ਗੱਲ ਆਖਣਾ ਚਾਹੁੰਦਾ ਕਿ ਫਲ ਗੁਣ ਨਿਤ ਸਲਾਹੀਏ, ਉਹ ਪ੍ਰਭੂ ਜਿਹੜਾ ਗੁਣਾਂ ਵਿੱਚੋਂ ਉਪਜਦਾ ਹੈ ਉਹਨੂੰ ਦਿਨ ਰਾਤ ਸਲਾਹ, ਦਿਨ ਰਾਤ ਉਹਦੀਆਂ ਸਿਫਤਾਂ ਕਰੀ ਚੱਲ, ਕਿਉਂਕਿ ਉਹਨੇ ਤੈਨੂੰ ਆਪਣੇ ਘਰ ਵਿੱਚ ਥਾਂ ਦਿੱਤੀ ਹੈ, ਉਹਨੇ ਤੈਨੂੰ ਬਹੁ ਫੜ ਕੇ ਸੰਸਾਰ ਸਾਗਰ ਤੋਂ ਰੱਖਿਆ। ਫਿਰ ਵੇਖ ਉਹਨੂੰ ਇਸ ਗੱਲ ਵਿੱਚ ਕੋਈ ਲਾਲਚ ਨਹੀਂ, ਉਹਨੇ ਤੇਰੇ ਕੋਲੋਂ ਕੁਝ ਨਹੀਂ ਲੈਣਾ, ਉਹਨੇ ਆਪਣੇ ਕਿਸੇ ਤਮੇ ਨਾਲ ਤੇਰੇ ਤੇ ਰਹਿਮਤ ਨਹੀਂ ਕੀ। ਦੁਨੀਆਂ ਦੇ ਅੰਦਰ ਕੋਈ ਕਿਸੇ ਦੀ ਮਦਦ ਕਰਦਾ ਹੈ ਨਾ, ਤੇ ਉਹਦੇ ਪਿੱਛੇ ਕੋਈ ਲਾਲਚ ਖੜਾ ਹੁੰਦਾ, ਮੇਰੇ ਵੀ ਕੱਲ ਨੂੰ ਕੰਮ ਆਏਗਾ। ਕਹਿਣ ਲੱਗੇ ਮੇਰਾ ਮਾਲਕ ਤਾਂ ਏਡਾ ਮਹਾਨ ਹੈ, ਉਹਨੂੰ ਕੋਈ ਵੀ ਤਮਾ ਨਹੀਂ, ਕੋਈ ਵੀ ਲਾਲਚ ਨਹੀਂ, ਉਹ ਤੇ ਰਹਿਮਤ ਹੀ ਕਰਦਾ ਜਿਹਦੇ ਤੇ ਕਰਦੇ, ਕੋਈ ਉਹਦੀ ਰਹਿਮਤ ਦਾ ਪਾਤਰ ਬਣ ਜਾਏ। ਕਹਿਣ ਲੱਗੇ

ਇੱਕ ਤਿਲ ਭਰ ਦੀ ਤਮਾ ਨੇ ਉਹ ਕਿਸੇ ਨੂੰ ਆਪਣੇ ਨੇੜੇ ਕਿਸੇ ਲਾਲਚ ਲਈ ਨਹੀਂ ਲਿਆਉਂਦਾ। ਸੰਸਾਰ ਦੇ ਜਿੰਨੇ ਮਿੱਤਰ ਨੇ ਉਹ ਤਾਂ ਕਿਸੇ ਲਾਲਚ ਲਈ ਨੇੜੇ ਲਿਆਉਂਦੇ ਨੇ। ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਤਿੰਨਾ ਕੋਈ। ਪਰ ਕਹਿਣ ਲੱਗੇ ਮੇਰਾ ਰੱਬ, ਉਹਦੇ ਮਨ ਵਿੱਚ ਕੋਈ ਤੇਰੇ ਕੋਲੋਂ ਇੱਕ ਤਿਲ ਭਰ ਦਾ ਤਮਾ ਲਾਲਚ ਨਹੀਂ, ਉਹ ਤੇ ਕੇਵਲ ਰਹਿਮਤ ਦਾ ਖਜ਼ਾਨਾ ਹੈ। ਜੇ ਤੂੰ ਉਹਦੇ ਅੱਗੇ ਇੱਕ ਵਾਰ ਸਮਰਪਣ ਹੋ ਜਾਏ, ਉਹ ਤੈਨੂੰ ਡਿੱਗੇ ਹੋਏ ਨੂੰ ਬਾਹੋਂ ਫੜ ਕੇ ਆਪਣੇ ਗਲ ਨਾਲ ਲਾ ਲੈਂਦਾ। ਸਤਿਗੁਰੂ ਕਹਿੰਦੇ ਨੇ

ಸತ್ವಸ್ಕರ ಪಗವದೇ ಕಿ ಅಜ ಆಪ ಬಾರಾಂ ਦਾ ਮਹੀਨਿਆਂ ਦਾ ਵਿਚਾਰ ਜਿਹੜਾ ਹੈ ਉਹ ਅੱਜ ਸੰਪੂਰਨ ਕਰ ਰਹੇ ਚੇਤ ਤੋਂ ਸ਼ੁਰੂ ਹੋਏ ਸਾਂ ਫੱਗਣ ਤੇ ਪਹੁੰਚ ਗਏ ਕੱਲ ਨੂੰ ਇਸ ਅੰਦਰ ਦੇ ਬਾਰਾਂ ਮਾਹ ਦੀ ਜਿਹਦੀ ਗੱਲ ਬਾਹਰ ਦੇ ਬਾਰਾਂ ਮਾਹ ਦੀ ਹੈ ਉਹਦਾ ਨਾਲ ਸਿੱਖ ਦਾ ਕੋਈ ਸੰਬੰਧ ਨਹੀਂ ਜਿਹੜੇ ਅੰਦਰ ਦੇ ਬਾਰਾਂ ਮਾਹ ਗੁਰੂ ਨੇ ਚਿੱਤਰੇ ਨੇ ਨਾ ਜਿਨ੍ਹਾਂ ਦੀ ਤਸਵੀਰ ਆਪਾਂ ਦੇਖੀਏ ਉਹਦਾ ਰਿਜ਼ਲਟ ਕੱਲ ਆਖਰੀ ਸ਼ਬਦ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਦੇਣਾ ਹੈ ਬਾਰਾਂ ਮਾਹ ਵਿੱਚ ਮੈਂ ਸੰਪੂਰਨ ਬਾਰਾਂ ਮਾਹ ਵਿੱਚ ਤੁਹਾਨੂੰ ਕੀ ਸਮਝਾਇਆ ਇਹ ਗੱਲ ਗੁਰੂ ਦੱਸੇਗਾ ਆਪਾਂ ਆਖਰੀ ਸ਼ਬਦ ਹੈ ਬਾਰਾਂ ਮਾਹ ਦਾ ਕਿਉਂਕਿ ਮਹੀਨੇ ਬਾਰਾਂ ਨੇ ਸ਼ਬਦ ਚੌਦਾਂ ਸਨ ਪਹਿਲਾਂ ਕਰਨ ਲਈ ਅਖੀਰ ਤੇ ਰਿਜ਼ਲਟ ਫੈਸਲਾ ਦੇਣ ਲਈ ਆਖਰੀ ਸ਼ਬਦ ਕੱਲ੍ਹ ਸਵੇਰ ਦਾ ਉਸ ਤੋਂ ਬਾਅਦ ਆਪ ਪਾਸੋਂ ਇਜਾਜ਼ਤ ਮੰਗਾਂਗਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੂੰ ਇਕਾਗਰ ਕਰਕੇ ਜੁੜ ਬੈਠੇ ਹੋ। ਇਹ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹੇ ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ ਸਭਨਾਂ ਦੇ ਸਾਜਨ, ਪ੍ਰਤੱਖ ਹਰ ਮੂਰਤ ਪੰਚ ਪ੍ਰਮਾਣ ਪੁਰਖ, ਕਲਯੁਗ ਜਹਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 819 ਅਤੇ 20 ਤੇ ਸ਼ੋਭਨੀਕ ਹਨ। ਸਤਿਗੁਰੂ ਜੀ ਨੇ ਇਨ੍ਹਾਂ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਦੁਆਰਾ, ਕਿਉਂਕਿ ਜਦੋਂ ਵੀ ਸ਼ਬਦਾਂ ਦਾ ਅਸੀਂ ਇਹ ਪ੍ਰਕਰਨ ਵੇਖਾਂਗੇ, ਪਰਮਾਤਮਾ ਦਾ ਬਿਰਧ ਦਰਸਾ ਕੇ ਕਿ ਕਿਵੇਂ ਉਹ ਸਾਡੀ ਜੀਵਾਂ ਦੀ ਰੱਖਿਆ ਕਰਦਾ, ਜਿੱਥੇ ਉਹਦਾ ਸ਼ੁਕਰਾਨਾ ਕੀਤਾ ਉੱਥੇ ਸਾਨੂੰ ਸਾਰਿਆਂ ਨੂੰ ਐਸੇ ਪਰਿਪੂਰਨ ਪਰਮਾਤਮਾ ਨਾਲ ਜੁੜਨ ਦੀ ਸਤਿਗੁਰਾਂ ਨੇ ਪ੍ਰੇਰਨਾ ਕੀਤੀ ਹੈ। ਇਹ ਸ਼ਬਦ ਤੋਂ ਪਹਿਲਾ ਸ਼ਬਦ ਹੈ ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵਲਾਈ, ਰਹਾਓ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਭਾਵ ਕੇ ਪ੍ਰਮਾਤਮਾ ਕਿਵੇਂ ਸਾਡੀ ਰੱਖਿਆ ਕਰਦਾ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ। ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਵਰੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰੈ, ਸਰਬ ਰੱਖਿਆ ਗੁਰਦਿਆਲੈ ਪੈ ਦੁਖ ਬਨਾਸਨੈ, ਭਗਤ ਵਸਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤੈ। ਪ੍ਰਭੂ ਜਨਮ ਤੋਂ ਪਹਿਲਾਂ ਵੀ ਸਾਡੀ ਰੱਖਿਆ ਕਰਦਾ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸਤਿਗੁਰਾਂ ਨੇ ਪ੍ਰਮਾਤਮਾ ਦਾ ਬਿਰ ਦੱਸਿਆ ਕਿ ਜਿਵੇਂ ਮਾਤਾ ਪਿਤਾ ਬੱਚਿਆਂ ਨਾਲ ਪਿਆਰ ਵੀ ਕਰਦੇ ਨੇ, ਬੱਚਿਆਂ ਦੀ ਪ੍ਰਤਪਾਲਣਾ ਕਰਦੇ ਨੇ, ਇਹ ਵੀ ਖਿਆਲ ਰੱਖਦੇ ਨੇ ਕਿ ਬੱਚੇ ਔਗਣਾਂ ਵਿੱਚ ਬੁਰਾਈਆਂ ਵਿੱਚ ਖਚਤ ਨਾ ਹੋਣ। ਪਰਮਾਤਮਾ ਦਾ ਇਸ ਤਰ੍ਹਾਂ ਦਾ ਬਿਰਧ ਹੈ। ਕਈ ਵਾਰ ਸਾਡੇ ਮਨ ਵਿੱਚ ਵਿਚਾਰ ਆਉਂਦਾ ਕਿ ਪਰਮਾਤਮਾ ਇੱਕ ਸ਼ਕਤੀ ਹੈ, ਉਹ ਵਿਅਕਤੀ ਨਹੀਂ, ਉਹਦੇ ਨਾਲ ਅਸੀਂ ਕਿਹੜਾ ਰਿਸ਼ਤਾ ਜੋੜਨਾ। ਦੁਨਿਆਵੀ ਤੌਰ 'ਤੇ ਵੇਖੋ ਰਿਸ਼ਤਿਆਂ ਦੀ ਜਦੋਂ ਵੀ ਪ੍ਰਣਾਲੀ ਆਪਾਂ ਵੇਖਦੇ ਹਾਂ, ਦਾਦਕੇ ਨਾਨਕੇ ਅਤੇ ਸਹੁਰਾ ਪਰਿਵਾਰ, ਤਿੰਨ ਤਰ੍ਹਾਂ ਦੇ ਰਿਸ਼ਤੇ ਨੇ। ਇਸ ਤੋਂ ਅਗਲਾ ਰਿਸ਼ਤਾ ਹੈ ਜਿੱਥੇ ਸਾਡੀ ਕੋਈ ਸਾਂਝ ਹੁੰਦੀ ਹੈ, ਜਿਹਨੂੰ ਆਪਾਂ ਮਿੱਤਰਤਾ ਕਹਿੰਦੇ ਹਾਂ। ਇੱਕ ਹੋਰ ਵੀ ਰਿਸ਼ਤਾ ਜਿਹਨੂੰ ਸਤ ਸੰਗਤ ਦਾ ਨਾਤਾ, ਗੁਰੂ ਅਤੇ ਸਿੱਖ ਦਾ ਰਿਸ਼ਤਾ ਕਿਹਾ ਗਿਆ, ਪਰਮਾਤਮਾ ਅਤੇ ਪ੍ਰਭੂ ਭਗਤਾਂ ਦਾ ਰਿਸ਼ਤਾ ਹੈ। ਹੁਣ ਪਰਮਾਤਮਾ ਨੂੰ ਕਿਸੇ ਨੇ ਪਿਤਾ ਕਿਹਾ, ਕਿਸੇ ਨੇ ਉਹਨੂੰ ਮਾਤਾ ਆਖਿਆ, ਪਰ ਹੋਇਆ ਇਸ ਤਰ੍ਹਾਂ ਕਿ ਲੋਕ ਆਪਸ ਵਿੱਚ ਝਗੜਨ ਲੱਗ ਪਏ। ਜਿਹਨੇ ਮਾਤਾ ਕਿਹਾ ਉਹ ਕਹਿਣ ਲੱਗਾ ਕਿ ਪਿਤਾ ਕਹਿਣ ਵਾਲੇ ਮਲੇਸ਼ ਨੇ, ਜਿਹਨੇ ਪਿਤਾ ਕਿਹਾ ਉਹ ਕਹਿਣ ਲੱਗਾ ਜਿਹੜੇ ਮਾਤਾ ਕਹਿ ਕੇ ਪੁਕਾਰਦੇ ਨੇ ਉਹਨਾਂ ਨੂੰ ਕਾਫਰ ਕਹਿਣਾ ਚਾਹੀਦਾ। ਪਰ ਮੇਰੇ ਸਤਿਗੁਰਾਂ ਨੇ ਪਰਮਾਤਮਾ ਨਾਲ ਸਾਰੇ ਰਿਸ਼ਤੇ ਜੋੜੇ ਨੇ। ਸਭ ਕਹਿਣ ਲੱਗੇ ਜੇ ਕੇਵਲ ਉਹ ਮਾਂ ਹੈ, ਪਿਤਾ ਨਹੀਂ, ਫਿਰ ਤਾਂ ਇਸ ਤਰ੍ਹਾਂ ਦੀ ਹਾਲਤ ਜਿਵੇਂ ਕਿਸੇ ਦੀ ਮਾਤਾ ਤੇ ਹੋਵੇ ਪਰ ਉਹਦਾ ਪਿਤਾ ਨਹੀਂ ਹੈ। ਜੇ ਉਹ ਕੇਵਲ ਫਾਦਰ ਹੈ, ਪਿਤਾ ਹੈ, ਉਹ ਮਾਂ ਨਹੀਂ, ਤੇ ਫਿਰ ਵੀ ਜਿਸ ਬੱਚੇ ਨੂੰ ਮਾਤਾ ਦੀ ਮਮਤਾ ਨਾ ਮਿਲੇ, ਵੇਖੋ ਉਹ ਬੱਚਾ ਕਿੰਨਾ ਤਰਸਯੋਗ ਹੈ। ਸਾਹਿਬ ਨੇ ਪਰਮਾਤਮਾ ਨਾਲ ਸਾਰੇ ਰਿਸ਼ਤੇ ਜੋੜ ਲਏ। ਕਹਿਣ ਲੱਗੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਕਹਿਣ ਲੱਗੇ ਹਰ ਥਾਂ ਜਿੱਥੇ ਵੀ ਮੈਂ ਜਾਵਾਂ ਤੂੰ ਮੇਰਾ ਰਾਖਾ ਹੈ, ਹਰ ਥਾਂ ਤੇ ਤੂੰ ਮੇਰੀ ਰੱਖਿਆ ਕਰਨ ਵਾਲਾ ਹੈ। ਸਾਡੀ ਹਾਲਤ ਬੱਚਿਆਂ ਵਰਗੀ ਹੈ, ਚੰਚਲ ਮਤ ਬਾਰਕ ਬੱਪਰੇ ਕੀ ਸਰਪ ਅਗਨ ਕਰ ਮੇਲਾ। ਸਾਡੀ ਚੰਚਲ ਮਤ ਜਿਵੇਂ ਇੱਕ ਬੱਚਾ, ਉਹ ਖਤਰਿਆਂ ਨਾਲ ਖੇਡਦਾ, ਜਿੱਧਰ ਅੱਗ ਬਲ ਰਹੀ ਹੋਵੇ
ਬੱਚਾ ਉਧਰ ਨੂੰ ਜਾਂਦਾ ਹੈ, ਕਈ ਵਾਰ ਜਾ ਕੇ ਅੱਗ ਦੀਆਂ ਲਾਟਾਂ ਨੂੰ ਹੱਥ ਵਿੱਚ ਪਕੜਨ ਲੱਗਦਾ, ਕਈ ਵਾਰ ਸਾਹਮਣਿਓਂ ਜ਼ਹਿਰੀਲਾ ਸੱਪ ਆਉਂਦਾ ਹੋਵੇ ਤੇ ਬੱਚੇ ਵਾਸਤੇ ਉਹ ਵੀ ਖੇਡ ਹੈ ਨਾ। ਪਰ ਕਹਿੰਦੇ ਹੇ ਪ੍ਰਭੂ ਤੂੰ ਸਾਨੂੰ ਇਹਨਾਂ ਖਤਰਿਆਂ ਤੋਂ ਬਚਾਉਣ ਵਾਲਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਪਰਮਾਤਮਾ ਤੇ ਗੁਰੂ ਦਾ ਬਿਰਦ ਦਰਸਾਇਆ, ਗੁਰੂ ਤੇ ਪਰਮਾਤਮਾ ਸਾਡੀ ਰੱਖਿਆ ਕਿਵੇਂ ਕਰਦੇ ਨੇ, ਉਹਨਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ। ਪਹਿਲੀ ਉਦਾਹਰਨ ਮਾਤਾ ਪਿਤਾ ਵਾਲੀ, ਦੂਸਰਾ ਬਚਨ ਉਹਨਾਂ ਨੇ ਕਿਹਾ, ਕਹਿਣ ਲੱਗੇ ਜਿਵੇਂ ਇੱਕ ਵੈਦ ਰੋਗੀ ਦੇ ਪ੍ਰਤੀ ਸੁਹਿਰਦ ਹੈ, ਤੇ ਤੀਸਰੀ ਗੱਲ ਕਿ ਜਿਵੇਂ ਇੱਕ ਸਿਆਣਾ ਅਧਿਆਪਕ ਵਿਦਿਆਰਥੀਆਂ ਨੂੰ ਉਹਨਾਂ ਦੇ ਔਗਣ ਵੇਖ ਕੇ ਕਦੇ ਮਨ ਵਿੱਚ ਚਿਤਾਰਦਾ ਨਹੀਂ, ਸਗੋਂ ਸਿੱਖਿਆ ਦੇ ਕੇ ਉਹਨਾਂ ਦੇ ਅੰਦਰੋਂ ਮੂਰਖਤਾ ਅਗਿਆਨਤਾ ਨੂੰ ਦੂਰ ਕਰਦਾ। ਭਾਈ ਗੁਰਦਾਸ ਜੀ ਨੇ ਜਦੋਂ ਗੁਰੂ ਤੇ ਪਰਮਾਤਮਾ ਦਾ ਬਿਰਧ ਦੱਸਿਆ, ਕਹਿਣ ਲੱਗੇ ਜਿਵੇਂ ਇੱਕ ਬੱਚਾ ਸੱਪ ਨਾਲ ਅੱਗ ਨਾਲ ਖੇਡਦਾ ਨਾ, ਉਹਨਾਂ ਨੇ ਬਚਨ ਕਹੇ, ਕਹਿਣ ਲੱਗੇ ਜੈਸੇ ਕਰ ਗਹਿਤ ਸਰਪ ਸੁੱਤ ਪੇਖ ਮਾਤਾ। ਬੱਚੇ ਨੇ ਹੱਥ ਵਿੱਚ ਸੱਪ ਪਕੜਿਆ ਹੋਵੇ, ਬੱਚੇ ਨੇ ਅੱਗ ਦੀਆਂ ਲਾਟਾਂ ਨੂੰ ਪਕੜਿਆ ਹੋਵੇ, ਤੇ ਮਾਂ ਜਦੋਂ ਵੇਖਦੀ ਹੈ ਨਾ, ਤੇ ਮਾਂ ਉੱਚੀ ਉੱਚੀ ਪੁਕਾਰਦੀ ਨਹੀਂ, ਉੱਚੀ ਉੱਚੀ ਕੂਕ ਕੇ ਬੱਚੇ ਨੂੰ ਡਰਾਉਂਦੀ ਨਹੀਂ, ਝਿੜਕਦੀ ਨਹੀਂ, ਕਿ ਕਿਤੇ ਐਸਾ ਨਾ ਹੋਵੇ ਕਿ ਜੇ ਮੈਂ ਬੱਚੇ ਨੂੰ ਝਿੜਕ ਦੇ ਦਿੱਤੀ, ਬੱਚਾ ਡਰ ਕਾਰਨ ਅੱਗ ਵਿੱਚ ਹੀ ਨਾ ਜਾ ਕੇ ਡਿੱਗ ਪਵੇ। ਮਾਤਾ ਕੀ ਕਰਦੀ ਹੈ, ਉਹਨੂੰ ਪੁਚਕਾਰ ਪੁਚਕਾਰ ਕੇ, ਉਹਨੂੰ ਪ੍ਰੇਰ ਪ੍ਰੇਰ ਕੇ, ਆ ਮੇਰਾ ਬੱਚਾ ਆਪਣੇ ਵੱਲ ਬੁਲਾਉਂਦੀ ਹੈ, ਤੇ ਘੁੱਟ ਕੇ ਉਹਨੂੰ ਛਾਤੀ ਨਾਲ ਲਾ ਕੇ ਪਿਆਰ ਕਰਦੀ ਹੈ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਜੈਸੇ ਕਰ ਗਹਿਤ ਸਰਪ ਸੁੱਤ ਪੇਖ ਮਾਤਾ, ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਫੁਸਲਾਏ ਦਾ ਅਰਥ ਹੁੰਦਾ ਹੈ ਪੁਚਕਾਰਨਾ, ਪਿਆਰ ਨਾਲ ਆਵਾਜ਼ ਮਾਰਨੀ, ਤੇ ਉਰ ਦਾ ਅਰਥ ਹੁੰਦਾ ਆਪਣੀ ਛਾਤੀ ਨਾਲ ਲਾ ਲੈਂਦੀ ਹੈ, ਉਹਨੂੰ ਝਿੜਕਦੀ ਨਹੀਂ। ਬੱਚਾ ਭਾਵੇਂ ਖਤਰਿਆਂ ਨਾਲ ਖੇਡ ਰਿਹਾ, ਔਗਣਾਂ ਵੱਲ ਜਾ ਰਿਹਾ। ਦੂਸਰਾ ਬਚਨ ਕਿਹਾ, ਕਹਿਣ ਲੱਗੇ ਜਿਵੇਂ ਕਿਸੇ ਨੂੰ ਬਹੁਤ ਵੱਡਾ ਰੋਗ ਲੱਗਾ ਹੋਵੇ, ਕਿ ਸਿਆਣਾ ਡਾਕਟਰ ਕਦੇ ਵੀ ਰੋਗੀ ਨੂੰ ਇਹ ਨਹੀਂ ਕਹੇਗਾ ਕਿ ਤੈਨੂੰ ਬੜੀ ਖਤਰਨਾਕ ਬਿਮਾਰੀ ਹੈ, ਤੂੰ ਤੇ ਦੋ ਚਾਰ ਦਿਨਾਂ ਦਾ ਪ੍ਰਾਹੁਣਾ। ਵੈਸੇ ਜਦੋਂ ਵੀ ਕਿਸੇ ਦੀ ਖਬਰ ਲੈਣ ਵਾਸਤੇ ਜਾਓ, ਉਹਨੂੰ ਇਹ ਨਾ ਕਿਹਾ ਕਰੋ ਕਿ ਤੈਨੂੰ ਬੜਾ ਭਿਆਨਕ ਰੋਗ ਲੱਗਾ, ਤੂੰ ਤਾਂ ਬਚਣਾ ਨਹੀਂ, ਤੇਰੇ ਤੇ ਚਿਹਰੇ ਦਾ ਰੰਗ ਪੀਲਾ ਪੈ ਗਿਆ, ਤੂੰ ਤਾਂ ਦੋ ਚਾਰ ਦਿਨਾਂ ਦਾ ਪ੍ਰਾਹੁਣਾ। ਹੋ ਸਕਦਾ ਜੇ ਉਹਨੇ ਦੋ ਚਾਰ ਦਿਨ ਕੱਢਣੇ ਹੋਣ, ਤੇ ਇਸ ਤਰ੍ਹਾਂ ਕਹਿਣ ਦੇ ਨਾਲ ਉਹ ਹੋਰ ਵੀ ਪੀੜਿਤ ਹੋ ਜਾਵੇ। ਸਿਆਣਾ ਵੈਦ ਜਿਹੜਾ ਉਹ ਰੋਗੀ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ, ਤੂੰ ਪਰਵਾਹ ਨਾ ਕਰ, ਤੈਨੂੰ ਤੇ ਰੋਗ ਹੀ ਕੋਈ ਨਹੀਂ। ਉਹਨੂੰ ਬਹੁਤਾ ਉਹ ਵਿਸਥਾਰ ਨਾਲ ਰੋਗ ਬਾਰੇ ਨਹੀਂ ਦੱਸਦਾ, ਸਗੋਂ ਸੰਜਮ ਨਾਲ ਪਰਹੇਜ ਨਾਲ ਦਵਾਈ ਖਵਾ ਖਵਾ ਕੇ ਉਹਦਾ ਅੰਦਰ ਦਾ ਰੋਗ ਦੂਰ ਕਰ ਦਿੰਦਾ। ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਜੈਸੇ ਕਰ ਗਹਿਤ ਸਰਪ ਸੁੱਤ ਪੇਖ ਮਾਤਾ, ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਜੈਸੇ ਵੈਦ ਰੋਗੀ ਪ੍ਰਤ ਕਹਿ ਨਾ ਬਿਥਾਰ ਬ੍ਰਿਥਾ। ਬ੍ਰਿਥਾ ਕਹਿੰਦੇ ਨੇ ਪੀੜਾ ਨੂੰ, ਦੁੱਖ ਨੂੰ, ਰੋਗ ਨੂੰ, ਉਹ ਵਿਸਥਾਰ ਨਾਲ ਨਹੀਂ ਕਹਿੰਦਾ। ਸੰਜਮ ਕਹਿ ਔਖਦ ਖਵਾਏ ਰੋਗ ਡੰਡ ਹੈ, ਸਗੋਂ ਸੰਜਮ ਨਾਲ ਪਰਹੇਜ ਨਾਲ ਦਵਾਈ ਖਵਾ ਖਵਾ ਕੇ ਉਹਦਾ ਰੋਗ ਜਿਹੜਾ ਉਹ ਦੂਰ ਕਰਦਾ। ਤੀਸਰਾ ਬਚਨ ਕਿਹਾ, ਕਹਿਣ ਲੱਗੇ ਸਿਆਣਾ ਅਧਿਆਪਕ ਬੱਚੇ ਦੇ ਔਗਣ, ਬੱਚੇ ਦੀਆਂ ਸ਼ਰਾਰਤਾਂ ਵੇਖ ਕੇ। ਵੇਖੋ ਅੱਜ ਕੱਲ੍ਹ ਆਪਾਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਫਲਾਣੇ ਸਕੂਲ ਵਿੱਚ ਕਿਸੇ ਮੈਡਮ ਨੇ, ਕਿਸੇ ਟੀਚਰ ਨੇ ਉਹ ਘਰੋਂ ਪਰਿਵਾਰ ਨਾਲ ਲੜ ਕੇ ਆਇਆ, ਖਿੱਝ ਕੇ ਆਇਆ, ਤੇ ਆ ਕੇ ਸਾਰਾ ਗੁੱਚਾ ਬੱਚਿਆਂ ਤੇ ਕੱਢਿਆ, ਬੱਚਿਆਂ ਨੂੰ ਧੁੱਪੇ ਪ੍ਰੇਅਰ ਵਿੱਚ ਖੜਾ ਰੱਖਿਆ, ਕੋਈ ਬੱਚਾ ਡਿੱਗ ਪਿਆ, ਉਹਦੀ ਮੌਤ ਹੋ ਗਈ। ਇਹ ਚੰਗੇ ਅਧਿਆਪਕ ਦੀ ਨਿਸ਼ਾਨੀ ਨਹੀਂ ਹੈ ਕਿ ਘਰ ਦਾ ਗੁੱਸਾ ਆ ਕੇ ਆਪਾਂ ਬੱਚਿਆਂ ਤੇ ਕੱਢੀਏ। ਕਹਿਣ ਲੱਗੇ ਸਿਆਣਾ ਅਧਿਆਪਕ ਕੌਣ ਹੈ, ਜਿਹੜਾ ਬੱਚੇ ਨੂੰ ਸ਼ਰਾਰਤਾਂ ਕਰਦਿਆਂ, ਬੱਚੇ ਦੇ ਔਗਣ ਵੇਖ ਕੇ ਬੱਚੇ ਨੂੰ ਝਿੜਕੇ ਵੀ ਨਾਲ ਪਿਆਰ ਵੀ ਕਰੇ, ਉਹਦਾ ਝਿੜਕਣਾ, ਉਹਦੀ ਤਾੜਨਾ, ਬੱਚੇ ਨੂੰ ਮਾਰਨਾ ਨਾ ਹੋਵੇ। ਕਹਿਣ ਲੱਗੇ ਜੈਸੇ ਭੂਲ ਚੂਕ ਚਟੀਆ ਕੀ ਨਾ ਵਿਚਾਰੇ ਪਾਂਦਾ, ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ। ਉਹਨੂੰ ਸਿੱਖਿਆ ਦੇ ਦੇ ਕੇ ਉਹਦੇ ਅੰਦਰੋਂ ਮੂਰਖਾਂ ਵਾਲੀ, ਅਗਿਆਨਤਾ ਵਾਲੀ ਮਤ ਨੂੰ ਉਹ ਦੂਰ ਕਰ ਦਿੰਦਾ। ਉਹੀ ਉਹ ਬੱਚਾ ਜਿਹੜਾ ਅੱਜ ਅਗਿਆਨੀ, ਬੇਸਮਝ ਤੇ ਸ਼ਰਾਰਤੀ ਸੀ, ਕੱਲ ਨੂੰ ਉਹ ਜੱਜ ਬਣ ਸਕਦਾ, ਇੰਜੀਨੀਅਰ ਬਣ ਸਕਦਾ, ਡਾਕਟਰ ਬਣ ਸਕਦਾ, ਬੜੇ ਬੜੇ ਵੱਡੇ ਅਹੁਦਿਆਂ ਤੇ ਬੁਲੰਦੀਆਂ ਤੇ ਪਹੁੰਚ ਜਾਂਦਾ। ਇਹ ਤਿੰਨੇ ਉਦਾਹਰਨਾਂ ਦੇ ਕੇ
ਭਾਈ ਗੁਰਦਾਸ ਜੀ ਸਾਨੂੰ ਗੁਰੂ ਤੇ ਪਰਮਾਤਮਾ ਦਾ ਬਿਰ ਦੱਸਦੇ ਨੇ। ਕਹਿਣ ਲੱਗੇ, ਤੈਸੇ ਪੇਖ ਔਗਣ ਕਹੇ ਨਾ ਕਾਹੂ ਸਤਿਗੁਰ। ਇਵੇਂ ਗੁਰੂ ਤੇ ਪਰਮਾਤਮਾ ਸਾਡੇ ਔਗਣ ਵੇਖ ਕੇ ਸਾਨੂੰ ਬਖਸ਼ ਦਿੰਦੇ ਨੇ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ। ਮਨੁੱਖ ਵਿੱਚ ਤੇ ਪਰਮਾਤਮਾ ਵਿੱਚ ਕੀ ਫਰਕ ਹੈ? ਮਨੁੱਖ ਆਪਣੀਆਂ ਬੁਰਾਈਆਂ ਨੂੰ, ਔਗਣਾਂ ਨੂੰ ਛੁਪਾਉਣਾ ਚਾਹੁੰਦਾ ਤੇ ਦੂਸਰੇ ਦੇ ਔਗਣ ਵੇਖ ਕੇ ਫਿਰ ਚਿਤਾਰਦਾ। ਆ ਵੇਖੋ, ਜੀਭ ਹੈ ਨਾ, ਉੱਥੇ ਜਾਵੇਗੀ ਜਿੱਥੇ ਦੰਦਾਂ ਵਿੱਚ ਖੋੜ ਹੋਵੇ। ਇਸੇ ਤਰ੍ਹਾਂ ਸਾਹਿਬ ਕਹਿੰਦੇ, ਜੋ ਦੇਖੈ ਸਿਧਰ ਤਾਂ ਉਹ ਨਿੰਦਕ ਉਹ ਮਾਂ ਹੈ। ਜਿਹੜਾ ਨਿੰਦਕ ਮਨੁੱਖ ਹੈ ਉਹ ਔਗਣ ਵੇਖ ਕੇ ਉਹਨੂੰ ਚਿਤਾਰਦਾ। ਪਰ ਬਾਬਾ ਫਰੀਦ ਜੀ